0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗਾਲ ਸਿੰਘ ਸਿਮਰਨ ਕਰਾ ਰਿਹਾ ਸੀ ਨਾ ਆਪ ਸਾਰਿਆਂ ਨੂੰ, ਤੁਹਾਨੂੰ ਕੋਈ ਫਨੀ ਸਟੋਰੀ ਲੱਗਦੀ ਸੀ ਇਹਦੇ ਵਿੱਚ? ਤੁਹਾਨੂੰ ਫਰਾਈਡੇ ਥਰਸਡੇ ਵੀ ਸਮਝਾਇਆ ਸੀਗਾ ਵੀ ਜਦੋਂ ਪਾਠ ਕਰਨਾ ਆ, ਜਦੋਂ ਸਿਮਰਨ ਕਰਨਾ, ਵੀ ਨੀਡ ਟੂ ਬੀ ਰਿਸਪੈਕਟਫੁਲ, ਦੱਸਿਆ ਸੀ ਭਾਈ ਸਾਹਿਬ ਨੇ। ਹਰਜਾਪ ਸਿੰਘ, ਤੁਹਾਨੂੰ ਕੀ ਸਮਝ ਨਹੀਂ ਆਇਆ? ਤੁਹਾਨੂੰ ਹਾਸਾ ਕਿਸ ਗੱਲ ਦਾ ਆਉਂਦਾ? ਹੈਂ, ਕੁਛ ਨਹੀਂ ਤਾਂ ਫਿਰ ਇੱਥੇ ਆ ਕੇ ਬਿਠਾਵਾਂ ਤੈਨੂੰ ਮੈਂ। ਸੋ ਹੁਣ ਆਪਾਂ ਰਹਿਰਾ ਸਾਹਿਬ ਕਰਨੇ ਆ। ਸਾਰਿਆਂ ਨੇ ਮਹਾਰਾਜ ਦੇ ਰਿਸਪੈਕਟਫੁਲ ਹੋ ਕੇ, ਬਾਣੀ ਦੇ ਰਿਸਪੈਕਟਫੁਲ ਹੋ ਕੇ, ਕਿਸੇ ਨੇ ਹੱਸਣਾ ਨਹੀਂ ਅਤੇ ਸਾਰਿਆਂ ਨੇ ਬਾਣੀ ਵੱਲ ਧਿਆਨ ਰੱਖਣਾ, ਨਾਲ ਨਾਲ ਬੋਲਣਾ, ਠੀਕ ਆ? ਉੱਪਰ ਪ੍ਰੋਜੈਕਟਰ 'ਤੇ ਬਾਣੀ ਚੱਲਣੀ ਆ ਅਤੇ ਤੁਸੀਂ ਨਾਲ ਨਾਲ ਪੜ੍ਹ ਕੇ ਨਾਲ ਨਾਲ ਬੋਲਣਾ ਆ ਸਾਰਿਆਂ ਨੇ, ਠੀਕ ਆ? ਚੱਲ ਕਰਾਵੇ ਸਿਮਰਨ।
1: ਸਤਿ ਨਾਮ ਵਾਹਿ।

0: ਤੁਕਤਾ ਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ
1: ਤੂੰ ਕਰਤਾ ਕਰਨਾ ਮੈਂ ਨਾਹੀ ਚਾਹੋ ਕਰੀ ਨਾ ਹੋਈ
0: ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਿਖਿਆ ਰਹਾਉ
1: ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਾ ਭਰਪੂਰ ਹੈ
0: ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ
1: ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਿਹਾ
0: ਸੋਦਰ ਰਾਗ ਆਸਾ ਮੱਲਾ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਚਿਤ ਪੈ ਸਰਬ ਸੰਭਾਲੇ।

0: ਗਾਵਾਂ ਤਦਲੋਂ ਪਵਨ ਪਾਣੀ ਪੈ ਸੰਤਰ ਕਾਵੇ ਰਾਜਾ ਧਰਮ ਦੁਆਰੇ
1: ਗਾਵਾਂ ਤਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਤਨ ਬੀਚਾਰੇ
0: ਗਾਵਾਂ ਤਦਲੋਂ ਈਸ਼ਰ ਬ੍ਰਹਮਾ ਦੇਵੀ ਸੋ ਤੇਰੇ ਸਦਾ ਸਵਾਰੇ
1: ਗਾਵਾਂ ਤਨੋ ਇੰਦਰ ਇੰਦਰਾਸਨ ਬੈਠੇ ਦੇਵ ਤਿਆਦਰ ਨਾਲੇ
0: ਗਾਵਾਂ ਤਦਲੋਂ ਸਿੱਧ ਸਮਾਧੀ ਅੰਦਰ ਗਾਵਾਂ ਤਦਲੋਂ ਸਾਧ ਬੀਚਾਰੇ
1: ਗਾਵਾਂ ਤਨੋ ਜਤੀ ਸਤੀ ਸੰਤੋਖੀ ਗਾਵਨ ਗਾਵਨ ਤੁਨੋ ਵੀਰ ਕਰਾਰੇ
0: ਗਾਵਨ ਤੁਨੋ ਪੰਡਰ ਪਰਨਰ ਖੀਸਰ ਜੋ ਜੋਗ ਵੇਦਾ ਨਾਲੇ
1: ਗਾਵਨ ਤੁਨੋ ਮੋਹਨੀਆ ਮਨ ਮੋਹਨ

0: ਸਤਨਾ ਵਨ ਨਾਨਕ ਕਹਿ ਵਿਚਾਰੇ
1: ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ
0: ਹੈਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ
1: ਰੰਗੀ ਰੰਗੀ ਪਾਟੀ ਕਰਕੇ ਜਿਨਸੀ ਮਾਇਆ ਜਿਨ ਉਪਾਈ
0: ਕਰ ਕਰ ਦੇਖੇ ਕੀਤਾ ਆਪਣਾ ਜੋਤਿਸ ਦੀ ਵੜਿਆਈ
1: ਸੋਤਿਸ ਭਾਵੇ ਸੋਈ ਕਰਸੀ ਫਿਰ ਹੁਕਮ

0: ਕਰਕੇ ਜਨ ਸਤਿਗੁਰ ਸਤਿਪੁਰਖਾ ਬਨਿਓ ਕਰੋ ਗੁਰ ਪਾਸ
1: ਹਮ ਕੀਰੇ ਕਰਮ ਸਤਿਗੁਰ ਸਰਨਾਇ ਕਰ ਦਿਆ ਨਾਮ ਪ੍ਰਗਾਸ
0: ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ
1: ਕਰਮਤ ਨਾਮ ਮੇਰੇ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ
0: ਹਰਜਨ ਕੇ ਵਡ ਭਾਗ ਵਡੇਰੇ।

0: ਤੇ ਭਗਹੀਨ ਚੰਪਾਸ
1: ਜੋ ਸਤਿਗੁਰ ਸਨ ਸੰਗਤ ਨਹੀਂ ਆਏ ਤਕ ਜੀਵੇ ਤਕ ਜੀਵਾਸ
0: ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਧੁਰ ਮਸਤਕ ਲਿਖਿਆ ਲਿਖਾਸ
1: ਤਨ ਤਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼
0: ਰਾਗ ਗੁਜਰੀ ਮਹਲਾ ਪੰਜਵਾ ਕਾਹੇ ਰੇ ਮਨ ਚਿਤਵੇ ਉਦਮ ਜਾ ਆਹਰ ਹਰ ਜੀਓ ਪਰਿਆ
1: ਸਹਿਲ ਪੰਥਰ ਮੈਂ ਜੰਤੋ ਪਾਏ ਤਾਕਾ ਰਿਜ ਕਾਗੇ ਕਰਤਰਿਆ
0: ਮੇਰੇ ਮਾਧੋ ਜੀ ਸਤਸੰਗ

0: ਤੂੰ ਸਭਨੀ ਤੇ ਆਇਆ,
1: ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ,
0: ਗੁਰਮੁਖ ਲਾਡਾ ਮਨਮੁਖ ਗੁਆਇਆ,
1: ਤਦ ਆਪ ਛੋੜਿਆ ਆਪ ਬੁਲਾਇਆ,
0: ਤੂੰ ਦਰੀਆ ਸਭ ਤੁਛੀ ਮਾਂ ਹੈ।

0: ਆਸਾ ਮਹੱਲਾ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨਕ ਦੇ ਹਰਿਆ
1: ਮਿਲ ਕੇ ਤੇਰੀ ਬੁਰੀਆ
0: ਅਵਰ ਕਾ ਤੇਰਾ ਕਿਤੇ ਨਾ ਕਾਮ
1: ਸਾਧ ਸੰਗਤ ਭਜ ਕੇ ਵਰਨਾ
0: ਸੰਚਮ ਲਾਭ ਵਚਨ।

0: ਖਤਮ ਕਰੋ
1: ਸਿੱਖ ਕਬਾਰ ਅਸੀਂ ਕੀ ਸੰਗ੍ਰਹ
0: ਦੁਸ਼ਟ ਜਿੱਤੇ ਉੱਠ ਵਾ ਤੋ ਪਾਤਾ
1: ਸਕਲ ਮਲੇਸ਼ ਕਰੋ ਰੰਕਾਟਾ
0: ਜੇਸ ਤੋ ਜਿਤ ਸਰਨੀ ਪਰੇ
1: ਤਿੰਕੇ ਦੁਸ ਦੁਖ ਥਵਾ ਮਰੇ
0: ਪੁਰਖ ਜਮ ਪਕ ਪਰੇ ਤਿਹਾਰੇ
1: ਤੁਮ ਸੰਕਟ ਸੁਤਾਰੇ
0: ਜੋ ਕਾ ਜੋ ਕਾਲ ਕੋ ਕਬਾਰ

0: ਦੇਵਲਾਗੀ ਮੋਰੀ ਪਗ ਇਨਸੋ
1: ਮਹਾਕਾਲ ਅਖਵਾਰ ਮਾਰੋ
0: ਮਹਾਂ ਲੋ ਮੈਂ ਕਿੰਕੇ ਠਾਰੋ
1: ਆਪਣਾ ਜਾਨ ਕਰੋ ਰਖਵਾਰ
0: ਮਾਗੇ ਕੀ ਲਾਜ ਵਿਚਾਰ
1: ਆਪਣਾ ਜਾਨ ਮੁਝੇ ਪਰਤ ਪਰੀ ਹੈ
0: ਇੰਤਨ ਸੁਤਰ ਹਮਾਰੇ ਮਰੀ ਹੈ
1: ਦੇਖਦੇ ਜਗ ਮੈਂ ਦਊ ਚੱਲੇ
0: ਰਾਖ ਆਪ ਮੈਂ ਔਰ ਨ ਦੱਲੇ
1: ਤੁਮ ਮਮ ਕਰੋ ਸਦਾ ਪਰਤ ਪਾਰਾ
0: ਤੁਮ ਸਾਏ ਮੈਂ ਦਾਸ ਤਿਹਾਰਾ
1: ਜਾਨ ਆਪਣਾ ਮੁਝੇ ਨਵਾਜ
0: ਆਪ ਕਰੋ ਹਮੇ ਸਭ ਕਾਜ
1: ਤੁਮ ਸਭ ਰਾਜਨ ਕੇ ਰਾਜਾ
0: ਆਪੇ ਆਪ ਗਰੀਬ ਨਵਾਜਾ
1: ਦਾਸ ਜਾਨ ਕਰ ਕਿਰਪਾ ਕਰੋ ਮੋਹੇ
0: ਹਾਰ ਪਰਾ ਮੈਂ ਆਣ ਤੁਹਾਰ ਤੋਹੇ
1: ਆਪਣਾ ਜਾਨ ਕਰੋ ਪ੍ਰਤਪਾਰਾ
0: ਤੁਮ ਸਾਹੇ ਮੈਂ ਕਿੰਕ ਥਾਰਾ
1: ਦਾਸ ਆਣ ਤੇ ਹੱਥ ਬਾਰੋ
0: ਹਮਨੇ ਸਭ ਬੈਰੀਅਨ ਸੰਘਾਰੋ
1: ਬਥਨ ਤਰੋ ਭਗਤ ਕੋ ਧਿਆਨਾ
0: ਹੋਰ ਕਰੋ ਕਿਪਤਾ ਬਿਤ ਨਾਨਾ
1: ਕਿਸਨ ਜਤਾ ਮੈਂ ਚਿਤਰ ਉਚਾਰੋ
0: ਜੋ ਖੋਏ ਕਿ ਬਲੇਓ

0: ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।
1: ਇਹ ਮਨ ਮੇਰਿਆ ਤੂੰ ਸਦਾ ਰੋਹਰ ਨਾਲੇ
0: ਰਣਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ
1: ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ
0: ਸਰਨਾਗਲਾ ਸਰਨਾਥ ਸਵਾਮੀ।

0: ਆਸ਼ਨਾ ਮਦਾਰ ਮੇ ਰਾਜਨ ਭੁੱਖਾ ਸਭ ਗੁਆਈਆਂ
1: ਸੰਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪੁਜਾਈਆਂ
0: ਗੁਰਵਾਨ ਕੀਤਾ ਗੁਰ ਬਿਟੋ ਰਿਸ਼ਤਿਆਂ ਇਹ ਵਡਿਆਈਆਂ
1: ਕਹਿ ਨਾਨਕ ਸੁਣੋ ਸੰਤੋ ਸਬਤ ਰੋਪਿਆ
0: ਸੱਚਾ ਨਾਮ ਮੇਰਾ ਆਧਾਰੋ
1: ਵਜੇ ਪੰਜ ਸ਼ਬਦ ਕਰ ਸਭਾਗੇ
0: ਕਰ ਸਭਾਗੇ ਸ਼ਬਦ ਵਜੇ ਕਲਾ ਜਿਤ ਧੁੜਧਾਰੀਆ
1: ਪੰਜ ਦੂਤ ਦੁਆਸ ਕੀਤੇ ਕਾਲ ਕੰਟਕ ਮਾਰਿਆ
0: ਦੁਰ ਕਰਮ ਪਾਇਆ ਤੁਧ ਜਿਨ ਹੋ ਕੋ ਸੇ ਨਾਮ ਹਰ ਕੇ ਲਾਗੇ
1: ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨੰਦ ਵਾਜੇ
0: ਅਨੰਦ ਸਨੋਵੜ ਭਾਗੀ ਹੋ ਸਗਲ ਮਨੋਰਥ ਪੂਰੇ
1: ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ
0: ਦੁਖ ਰੋਗ ਸੰਤਾਪ ਉਤਰੇ ਸੁਨੀ ਸੱਚੀ ਬਾਣੀ

ਏਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰੀਏ ਕਰਨਉ ਨਿਧ ਆਵੈ ਧਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀ ਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਇ ਸਹਾਇ ਅਸਾਂ ਪਾਤਸ਼ਾਹੀਆਂ ਜੀ ਦੇ ਆਤਮਿਕ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਾਗਦੀ ਜੋਤ ਜਾਹ ਰਾਜ ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਇ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਜੀਤ ਸਿੰਘ ਜੀ ਸਾਹਿਬ ਜਰਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਪੰਜ ਪਿਆਰਿਓ ਚਾਲੀ ਮੁਕਤਿਓ ਸਰਬੱਤਰ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨੇ ਨਾਮ ਜਪਿਆ ਵਣ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਧਰਮ ਹੇਤ ਸੀਸ ਦਿੱਤੇ ਤਨਾ ਗੁਰੂ ਦੇ ਪ੍ਰੇਮੀਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰਿਆ ਪਾਪੇ ਆਣੈ ਰਾਸ ਤਸੈ ਅੱਗੇ ਨਾਨਕਾ ਖਿਲੇ ਕੀ ਚਿਰਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਰ ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਬਿਰਧ ਕੀ ਪੈਜ ਰਹਿ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰੱਖ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਹੋਵੇ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਨੂੰ ਗੁਰਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰੱਛਿਆ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਮਿਲੇ ਬੋਲੋ ਜੀ ਸ਼੍ਰੀ ਅਕਾਲ ਤਖ਼ਤ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬੌਲੀ ਜੀ ਸ਼੍ਰੀ ਗੋਬਿੰਦਵਾਲ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮਿਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮੇ ਜੀ ਦਮਤਾਣ ਜੀ ਮੁਕਤਸਰ ਜੀ ਪੌਂਡੇ ਜੀ ਤਖ਼ਤ ਸ਼੍ਰੀ ਪਟਨਾ ਸਾਹਿਬ ਹਰਿਮੰਦਰ ਜੀ ਦਿੱਲੀ ਮਹਿਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋਹ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਭੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੁਰੂਆਂ ਦੇ ਲਾਡਲੀਆਂ ਫੌਜਾਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾ ਸੰਜੁਗਤ ਤਖ਼ਤ ਸਾਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮਿਲੇ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੋ ਦਰ ਰਹਿ ਰਾਹ ਸਾਹਿਬ ਜੀ ਕੀ ਅਰਦਾਸ ਹੈ ਜੀ ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਏ ਨੇ ਆਪ ਜੀ ਅਣਜਾਣ ਬੱਚੇ ਸਮਝ ਕੇ ਮਾਫ਼ ਕਰੋ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਦੂਰੋਂ ਨੇੜਿਓਂ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭਰਨੀਆਂ ਸੇਵਾਦਾਰਾਂ ਦੀ ਸੇਵਾ ਸਫਲੀ ਕਰਨੀ ਸੰਗਤਾਂ ਦੇ ਗੁਰਸਿੱਖੀ ਜੀਵਨ ਅਨੁਸਾਰ ਆਸ ਮਨੋਰਥਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਜੀ ਦੀ ਦੇਗਾਂ ਸੱਜ ਕੇ ਹਾਜ਼ਰ ਹਨ ਆਪ ਜੀ ਨੂੰ ਭੋਗ ਲੱਗੇ ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਆਪ ਜੀ ਦਾ ਪ੍ਰਸ਼ਾਦ ਸਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ ਦੀਵਾਨਾਂ ਦੀ ਸਮਾਪਤੀ ਲਈ ਸ਼੍ਰੀ ਮੁਖਵਾਕ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ
ਜੀ ਗੁਰੂ ਗਰੀਬ ਨਿਵਾਜ ਆਪਣੇ ਸਾਜੇ ਨਿਵਾਜੇ ਖਾਲਸੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ ਹਰ ਮੈਦਾਨ ਫਤਿਹ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਏ ਬੰਦ ਹੋਵਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮਹਿਲੇ ਰਾਜ ਕਰੇਗਾ ਖਾਲਸਾ ਆ ਕੀ ਰਹਿ ਨ ਕੋਏ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੈਂਪ ਦਾ ਸੈਕਿੰਡ ਹਫਤੇ ਦਾ ਪਹਿਲਾ ਦਿਨ ਦਾ ਹੁਣ ਸਮਾਪਤੀ ਹੋਏਗੀ, ਪਰ ਉੱਥੋਂ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਕੋਈ ਚੀਜ਼ ਦੱਸੂਗੀ। ਅੱਜ ਜਿਹੜੇ ਬੱਚਿਆਂ ਨੇ, ਪਹਿਲਾਂ ਮੁੰਡਿਆਂ ਨੇ, ਜਿਹੜੇ ਮੁੰਡਿਆਂ ਨੇ ਬਾਣੇ ਪਾਏ ਆ ਅਤੇ ਦਸਤਾਰ ਸਜਾਇਆ, ਉਹਨਾਂ ਨੂੰ ਅੱਜ ਕਿਟ ਕੈਟ ਮਿਲ ਗਏ। ਤਾਂ ਕੁੜੀਆਂ ਲਈ ਜਿਹੜੀਆਂ ਨੇ ਸੂਟ ਪਾਏ, ਅਤੇ ਜੇ ਤੁਸੀਂ ਕੁੜੀਆਂ ਤਾਂ ਤੁਸੀਂ ਵੀ ਇੱਕ ਬਾਣ ਸਜਾਇਆ ਆ, ਫਿਰ ਤੁਹਾਨੂੰ ਵੀ ਇੱਕ ਮਿਲੇਗਾ। ਓਕੇ, ਅੱਜ ਦਾ ਦਿਨ ਜਦੋਂ ਅਸੀਂ ਤੁਹਾਡੀ ਕਲਾਸ ਲਗਾਈ ਸੀ, ਅਸੀਂ ਦੇਖਿਆ ਸੀ ਵੀ ਤੁਸੀਂ ਅੱਜ ਸਾਰੇ ਜਾਣੇ ਬਿਹੇਵੀਅਰ ਤੁਹਾਡਾ ਚੰਗਾ ਸੀਗਾ, ਹੈ ਨਾ। ਅੱਜ ਤੁਸੀਂ ਬਹੁਤ ਬਹੁਤ ਚੰਗੇ ਬਿਹੇਵਡ ਹੋਏ ਸੀ, ਵੱਡੇ ਵੀਰ ਨੂੰ ਵੀ ਤੁਸੀਂ ਚੰਗੇ ਸਵਾਲ ਪੁੱਛੇ ਸੀ, ਤੁਸੀਂ ਇੰਗੇਜਡ ਸੀਗੇ। ਅੱਜ ਤੁਹਾਡੀ ਬਿਹੇਵੀਅਰ ਮੈਂ ਵੀ ਤੁਹਾਨੂੰ ਕਹਿੰਦੀ ਅੱਜ ਐਕਸਲੈਂਟ ਸੀਗੀ। ਹੁਣ ਭੈਣ ਜੀ ਤੁਹਾਨੂੰ ਆਏਗੀ, ਜੇ ਤੁਸੀਂ ਤਾਂ ਮੈਂ ਹੁਣੀ ਕਿਹਾ ਆਇਆ, ਜੇ ਤੁਸੀਂ ਕੱਪੜੇ ਸੋਹਣੇ ਪਾਏ ਤੁਹਾਨੂੰ ਹੁਣ ਕਿਟ ਕੈਟ ਵੀ ਮਿਲੇਗਾ। ਓਕੇ, ਜੇ ਤੁਸੀਂ ਪੂਰਾ ਹਫਤਾ ਤਾਂ ਅਗਲੇ ਹਫਤੇ ਵੀ ਇੱਦਾਂ ਕੰਟੀਨਿਊ ਰੱਖੂਗੇ, ਐਂਡ ਤੱਕ ਤੁਹਾਨੂੰ ਅਸੀਂ ਇੱਕ ਹੋਰ ਵੱਡਾ ਜਿਹਾ ਦਵਾਂਗੇ ਪ੍ਰਾਈਜ਼, ਓਕੇ ਸਾਰਿਆਂ ਨੂੰ। ਸੋ ਇਹ ਪੂਰੇ ਅੱਜ ਹੁਣ ਇਸ ਹਫਤੇ ਦੇ ਚਾਰ ਦਿਨ ਰਹਿੰਦੇ ਆ, ਉਹ ਸਾਰੇ ਹੁਣ ਚਾਰ ਦਿਨ ਸ਼ੁੱਕਰਵਾਰ ਤੱਕ ਤੁਸੀਂ ਹੁਣ ਕੱਪੜੇ ਵੀ ਚੰਗੇ ਪਾਓਗੇ, ਠੀਕ ਆ? ਠੀਕ ਆ, ਓਕੇ। ਹੁਣ ਕੈਂਪ ਦੀ ਸਮਾਪਤੀ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ।

하듯 소포르크 내란전 하르포르크 내란전 하르감마 아감 아파라

ਵਖਾਣਾ ਜੋ ਸੇਵੈ ਹੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ

ਜਿਨ ਸੇਵਿਆ, ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ,

ਹੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ

ਸਾਈ ਜੋ ਤਾਓ ਭਾਵੈ ਸੋਈ ਥਿਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ

ਕਿਹ ਬਿਦ ਸਜਾ ਪ੍ਰਥਮ ਸੰਸਾਰ ਇੱਕੈ ਰੂਪ ਅਨੂਪ ਸਰੂਪਾ ਰੰਗ ਪਯੋ ਰਾਵ ਕਹੀ ਪੁੱਪਾ ਅੰਡਜ ਜੇਰਜ ਸੇਤਜ ਕਿੰਨੀ

ਕਰੋ ਸਿੱਖ ਉਭਾਰ ਆਸਿਕ ਸੰਗਰੋ ਦੁਸ਼ਟ ਜਿਤੇ ਉੱਠ ਬਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਬ ਸ਼ਰਨੀ ਪਰੇ ਤਿਨਕੇ ਦੁਸ਼ਟਾ ਦੁਖਿਤ ਹਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਕੇ ਕਾਲ ਨਿਕਟ ਰਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ

जान आपना मुझे निवाज, आप करो हमरे सब काज।

ਤੋਹੇ ਆਪਣਾ ਜਾਨ ਕਰੋ ਪ੍ਰਤ ਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਣਦਾ ਹਾਥ ਉਭਾਰੋ ਹਮਰੇ ਸਭ ਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਾਹਰ ਕਰੋ ਕਵਿਤਾ ਬਿਦ ਨਾਨਾ ਕਿਸ਼ਨ ਜਥਾ ਮਤ ਚਰਿਤ੍ਰ ਉਚਾਰੋ ਚੂਕ ਹੋਏ

ਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ ਹੈ ਘਰ ਸੁਭਾਗ ਹੈ ਸ਼ਬਦ ਵਾਜੇ ਕਲਾ ਜੁਦ ਕਰ ਧਾਰੀਆ ਪੰਜ ਦੂਤ ਉਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾਓ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਾਂ ਸੁਖ ਹੋਵਾ।

ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਅਰਦਾਸ।

ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ

ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ।

ਪੰਜਾਂ ਪਿਆਰਿਆਂ, ਚਾਹੋ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੁਪਰੀਆਂ ਲਵਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤ ਆਵੈ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ।

ਮਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ

ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨੀ। ਆਪ ਜੀ ਦੇ ਹੁਕਮ ਵਿੱਚ ਆਸਾੜ ਦਾ ਮਹੀਨਾ ਪ੍ਰਾਰੰਭ ਹੋਇਆ, ਕਿਰਪਾ ਕਰਨੀ ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਾਥ ਪ੍ਰਾਂ ਸੁਖ ਸ਼ਾਂਤੀ ਚੜ੍ਹਦੀਆਂ ਲਾਤਾਂ ਬਖਸ਼ਣੀਆਂ। ਸਰਬਜੀਤ ਕੌਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਵੱਲੋਂ ਆਪਣੇ ਬੇਟੇ ਧਰਮਪ੍ਰੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਸ਼ੁਕਰਾਨਾ ਕਰਦੇ ਹਾਂ, ਸੁਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਭਾਈ ਜਗਤਾਰ ਸਿੰਘ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਪਰਿਵਾਰਾਂ ਦੀਆਂ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸਮੂਹ ਬੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਦਿਆਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੈ ਚਿੱਤ, ਜਿਤ ਦਿਨ ਵਿਸਰੈ ਪਾਰ, ਬ੍ਰਹਮ ਫਿੱਟ ਭਲੇਰੀ ਰੁੱਤ। ਮਹਾਂ ਦਿਵਸ ਮੂਰਤ ਭਲੇ ਜਿਸ ਗਉ ਨਦਰ ਕਰੇ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ।

ਬਸ ਦਵਿਆ ਭਾਏ ਵੀ ਗੁੱਚੀ ਆ ਗਲ ਪਈ ਸੋ ਜਮ ਕੀ ਫਾਸ ਜਿਹਾ ਬੀਜੈ ਸੋ ਲੁਣੈ ਮੱਥੇ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ ਜਿਨ ਕਾ ਸਾਧੂ ਭੇਟੀ ਹੈ

ਸ਼ਬਦ ਗੁਰੂ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੁਕਮ ਵਿੱਚ ਆਸਾੜ ਦਾ ਮਹੀਨਾ ਪ੍ਰਾਰੰਭ ਹੋਇਆ। ਗੁਰੂ ਮਹਾਰਾਜ ਜੀ ਕਿਰਪਾ ਕਰਨ ਸੰਗਤਾਂ ਦੇ ਪਰਿਵਾਰਾਂ ਤੇ ਨਗਰ ਖੇੜੇ

ਤੋਂ ਲੈ ਕੇ 6 ਵਜੇ ਤੱਕ ਕੀਰਤਨ ਹੋਣਗੇ, 6 ਵਜੇ ਰਹਿਰਾਸ ਸਾਹਿਬ ਅਤੇ ਉਪਰੰਤ ਇਸੇ ਸੰਬੰਧ ਵਿੱਚ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਹੀ ਕੱਲ੍ਹ ਦੇ ਵਿਸ਼ੇਸ਼ ਦੀਵਾਨ ਸਜਣਗੇ। ਆਪ ਜੀ ਨੇ ਸਾਰਿਆਂ ਦੀਵਾਨਾਂ 'ਚ ਹਾਜ਼ਰੀ ਵਰਗੇ ਰਾਹੀਂ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जी की फतेह। गुरु की सज निवाजी, गुरु प्यारी, गुरु सवारी, गुरु का खास रूप खालसा साध संगत जीओ। वड्डे भाग जिनकै पोते पुन है से गुरसिख गुरु पै जाते। पोते का अर्थ हुंदा है खजाना, पोत जां पोता। जिन्हां दे हिरदे रूपी खजाने दे विच पिछले जन्मां दे श्रेष्ठ कर्म हन, वह गुरु दे सिख गुरु जी दे पास जांदे हन। जिनको कृपा करत है गोबिंद ते सतसंग मिलात। जिनके वड्डे भाग है भाई तिन मुख, तिन सतसंग मुख जुरे। वड्डे भागां दे करके गुरु महाराज दे चरणां च पहुंचे हां। सतगुरां दे पवित्र दीदार कर रहे हां। अमृत वेले तो ही गुरु के दरबार विच नाम बाणी दी वरखा हो रही है। वड़भागी सतसंगी लाहा लै रहे हैं। संध्याकाल समय गुरु महाराज के हजूर दवान सजे ने। संध्या का मतलब हुंदा संधि, संधि का मतलब हुंदा जोड़। जिथे दो चीज़ों का आके जोड़ होवे उन्हूं संधि कहिंदे ने। फलाने दी फलाने नाल संधि हो गई। इदां ही वह समा जिस समय दो टाइम कट्ठे होना, जिमें सवेरे जो सूरज चढ़न लगता, चढ़िया नहीं अजे, ना दिन ते ना रात, वह समा संध्या। फिर दोपहर का समा ना सवेर ते ना शाम, दोपहर तक बिल्कुल 12 बजे उदो दोपहर की संध्या। शाम नूं जो सूरज छिपन लगता, ना दिन ते ना रात, वह संध्या। ये तीन टाइम की संध्या मन्नी प्यारियो। सो विशेष इहदा लाभ है, विशेष इहदा फल है। सो गुरु महाराज ने कृपा की है। संध्याकाल समय दिन दे पिछले पैर दे दीवान सजे ने। गुरु महाराज जी दे दर्शन दीदार कीते हन। दीदने दीदार साहिब काशनी इसका मोल। दीदने कहते अखियां नूं, अखियां नाल गुरु के दर्शन की करने इहदा मुल ही कोई नहीं। बेसकीमत दर्शन ते उ अखा भी बेसकीमती हैं। भाई गुरदास जी कहिंदे ने अखी दोए निर्मोल का सतगुर दरस ध्यान लिवलाए। वो अखा निर्मोलक हैं जिहड़ियां अखा गुरु के दर्शन कर दियां, परमात्मा का गुरु का ध्यान तर दियां। सो आप देवत्यां वांग बैठ के गुरु महाराज की हजूरी का आनंद माण रहे हो। सोदर रहरा सहित पाठ आपने गुरु प्यारियां पासों सुनिया है। गुरु चरणा च अरदास की सरबत दे भले दी। गुरु महाराज जी ने अलाही हुक्म फरमाया है, जो कि जैत श्री की वारदा पहला श्लोक आदि पूर्ण मध्य पूर्ण अंत पूर्ण परमेश्वर है। उपरंत पवित्र बाणी 12 माह दे विचों आपने गुरु महाराज की रसना तो आषाढ़ दे महीने का पाठ सुनिया है। उपरंत आरती आरता ते पवित्र बाणी का कीर्तन, इस महीने के शब्द का कीर्तन सुनिया गुरु प्यारे पास। हाजरी पारे सन सत्कारयोग भाई साहब भाई गुरप्रीत सिंह जी, मुख ग्रंथी गुरद्वारा साहिब दे। सो हुण समा है महीने की विचार करनी है कि सानू जिहड़ा ये महीना चढ़िया है ये की सिक्ख्या देंदा ते की ये तो असी सिक्ख्या लेनी है। श्री गुरु ग्रंथ साहिब दे जदों दर्शन करते हैं ना, दर्शन करन दा मतलब जो बाणी पढ़ते हैं, आप अपने अखियां नाल गुरु जी दे पवित्र बाणी दे दर्शन करते हैं, सहज पाठ करते हैं। सानू गुरु महाराज ने बख्शां कीतियां हन 52 अखरी बाणी राही, 52 अखरां राही सानू सिक्ख्या दित्ती है। पट्टी लिखी दे सरलेख हेठ अखरां द्वारा सिक्ख्या दित्ती महाराज ने। कबीर साहिब जी की रसना तो चारी पवित्र बाणी 52 अखरी, उहदे विच भी 52 अखरां द्वारा सिक्ख्या है। बेनती करां गुरु नानक देव जी 6 साल दे ने, गोपाल पांधे पास पढ़न गए ने, ते पांधा जी ऊड़ा ऐड़ा पढ़ा रहे ने।
ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਜਿਹੜੇ ਇਹ ਅੱਖਰ ਹਨ, ਪਾਂਧਾ ਜੀ ਕੀ ਸਿੱਖਿਆ ਮਿਲਦੀ ਹੈ ਇੱਥੋਂ? ਹੈਰਾਨ ਹੋ ਗਿਆ, ਇਹ ਤਾਂ ਸਵਾਲ ਕਦੇ ਕਿਸੇ ਬੱਚੇ ਨੇ ਪੁੱਛਿਆ ਹੀ ਨਹੀਂ। ਕਹਿੰਦਾ ਇਹ ਤਾਂ ਮੈਨੂੰ ਪਤਾ, ਊੜੇ ਦੀ ਸ਼ੇਪ ਕੀ ਹੁੰਦੀ, ਊੜਾ ਕਿਵੇਂ ਲਿਖਿਆ ਜਾਂਦਾ, ਆਵਾਜ਼ ਕੀ ਉਹਦੀ, ਸਿੱਖਿਆ ਕੀ ਦਿੰਦਾ, ਮੈਨੂੰ ਤਾਂ ਪਤਾ ਨਹੀਂ। ਫਿਰ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਬਾਣੀ ਉਚਾਰਨ ਕੀਤੀ ਹੈ, ਰਾਗ ਆਸਾ ਮਹੱਲਾ ਪਹਿਲਾ, ਪੱਟੀ ਲਿਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੱਸੈ ਸੋਏ ਸਿਹਟ ਜਨ ਸਾਜੀ ਸਭਨਾ ਸਾਹਿਬ ਏਕ ਪਿਆ। ਸੱਸੇ ਅੱਖਰ ਦੁਆਰਾ ਸਿੱਖਿਆ ਦਿੱਤੀ ਕਿ ਸੱਸਾ ਪਰਮਾਤਮਾ ਦਾ ਨਾਮ ਕਹਿ ਰਿਹਾ, ਸੱਸਾ ਅੱਖਰ ਕਹਿ ਰਿਹਾ ਕਿ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ। ਈਵੜੀ ਆਦਿ ਪੁਰਖ ਹੈ ਸੋਈ, ਈਵੜੀ ਦਾ ਅਰਥ ਈੜੀ। ਇਸੇ ਤਰ੍ਹਾਂ ਦਿਨ ਤੇ ਰਹਿਣ ਬਾਣੀ ਹੈ, ਦਿਨ ਤੇ ਰਹਿਣ, ਦਿਨ ਤੇ ਰਾਤ ਦੇ ਹਿਸਾਬ ਨਾਲ ਸਾਨੂੰ ਸਿੱਖਿਆ ਦਿੱਤੀ ਹੈ। ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ ਹੈ ਸਤਸੰਗੀਓ 1107 ਅੰਗ ਤੇ, 1107 ਅੰਗ ਤੇ ਮਹਾਰਾਜ ਨੇ ਬਾਣੀ ਉਚਾਰੀ ਹੈ, ਬਾਰੇ ਮਹਾ ਤੁਖਾਰੀ ਮਹੱਲਾ ਪਹਿਲਾ ਬਾਰੇ ਮਹਾ। ਇਹ ਸਭ ਤੋਂ ਅਖੀਰਲੀ ਰਚਨਾ ਗੁਰੂ ਨਾਨਕ ਦੇਵ ਜੀ ਦੀ, ਜਦੋਂ ਸੱਚੇ ਪਾਤਸ਼ਾਹ ਸੱਚਖੰਡ ਜਾਣ ਲੱਗੇ ਨੇ ਅਤੇ ਤੁਖਾਰੀ ਰਾਗ ਦੇ ਵਿੱਚ ਮਹਾਰਾਜ ਨੇ ਬਾਰੇ ਮਹਾ ਉਚਾਰੇ ਨੇ, ਉਹਦੀਆਂ 17 ਪੌੜੀਆਂ ਨੇ। ਜਿਸ ਆਪਾਂ ਬਾਣੀ ਦੇ ਹੁਣ ਦਰਸ਼ਨ ਕਰਨੇ, ਇਹਦੀਆਂ 14 ਪੌੜੀਆਂ, ਮਹੀਨੇ ਦੇ 12। ਪਹਿਲਾ ਜਿਹੜਾ ਬੰਦ ਹੈ ਉਹਦੇ 'ਚ ਮੰਗਲਾਚਰਨ ਕੀਤੇ ਨੇ, ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ। ਆਖਰ ਦੇ ਬੰਦ ਵਿੱਚ ਮਹਾਰਾਜ ਨੇ ਨਾਮ ਦੀ ਮਹਿਮਾ ਗਾਈ ਹੈ। ਇੱਕ ਹੋਰ ਤੁਹਾਡੇ ਧਿਆਨ ਦੇ ਵਿੱਚ ਬੇਨਤੀ ਕਰਾਂ ਕਿ ਜੇ ਤੁਹਾਨੂੰ ਕੋਈ ਸਵਾਲ ਪੁੱਛ ਲਏ, ਆਪਾਂ ਸਿੱਖ ਹਾਂ ਗੁਰੂ ਦੇ, ਕਿ ਕੋਈ ਐਸਾ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ 'ਚ ਜਿਹਦੇ 'ਚ ਰਹਾਓ ਨਹੀਂ ਆਉਂਦਾ, ਐਸਾ ਕੋਈ ਰਾਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 'ਚ ਹੈ ਜਿਸ ਰਾਗ ਵਿੱਚ ਰਹਾਓ ਇੱਕ ਵਾਰ ਵੀ ਨਹੀਂ ਆਇਆ? ਅਤੇ ਬੇਨਤੀ ਕਰਦੇ ਹਾਂ, ਉਹ ਪਵਿੱਤਰ ਰਾਗ ਹੈ ਤੁਖਾਰੀ। ਤੁਖਾਰੀ ਰਾਗ ਵਿੱਚ ਇੱਕ ਵਾਰ ਵੀ ਰਹਾਓ ਨਹੀਂ ਆਇਆ। 1107 ਅੰਗ ਤੋਂ ਆਰੰਭ ਹੋ ਕੇ ਅਤੇ 1119 ਅੰਗ ਤੱਕ ਇਹ ਪਵਿੱਤਰ ਰਾਗ ਹੈ ਅਤੇ ਇਹਦੇ ਵਿੱਚ ਇੱਕ ਵਾਰ ਵੀ ਰਹਾਓ ਨਹੀਂ ਲਿਖਿਆ, ਇਹ ਯਾਦ ਰੱਖਿਓ। ਸੋ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਨੇ 12 ਮਾਹ ਉਚਾਰਿਆ ਹੈ, ਉਹਦੇ ਵਿੱਚ ਵੀ ਮਹਾਰਾਜ ਜੀ ਨੇ ਸਾਨੂੰ ਮਹੀਨਿਆਂ ਲਈ ਸਿੱਖਿਆ ਦਿੱਤੀ ਹੈ, ਪਰ ਉਹ ਮਹਿੰਗਾ ਬੜਾ, ਉਹ 'ਚ ਰੂਪਕ ਅਲੰਕਾਰ ਬੜੇ ਮਹਿੰਗੇ ਨੇ। ਸੋ ਸੰਕ੍ਰਾਂਤ ਦਾ ਦਿਨ ਸੀ, ਬੇਨਤੀ ਕਰਦੇ ਹਾਂ ਕਿ ਜਿਹੜਾ ਸ਼ੁੱਧ ਅੱਖਰ ਹੈ ਇਹ ਸੰਕ੍ਰਾਂਤ, ਅਤੇ ਸਾਡੀ ਆਮ ਬੋਲੀ ਵਿੱਚ ਅਸੀਂ ਇਹਨੂੰ ਸੰਗਰਾਂਦ ਕਹਿੰਦੇ ਹਾਂ, ਸੰਗਰਾਂਦ ਦਾ ਕੋਈ ਅਰਥ ਨਹੀਂ ਹੁੰਦਾ, ਅਸਲੀ ਅੱਖਰ ਹੁੰਦਾ ਸੰਕ੍ਰਾਂਤ। ਸੰਘ ਦਾ ਅਰਥ ਦਾ ਭਲੀ ਪ੍ਰਕਾਰ, ਕ੍ਰਾਂਤ ਦਾ ਅਰਥ ਕ੍ਰਾਂਤੀ ਆਉਣੀ, ਤਬਦੀਲੀ ਆਉਣੀ, ਮੌਸਮ ਵਿੱਚ ਸਮੇਂ ਦੇ ਵਿੱਚ ਤਬਦੀਲੀ ਆਉਣੀ ਅਤੇ ਇਹਦੇ ਨਾਲ ਮਨਾਂ 'ਤੇ ਅਸਰ ਪੈਣਾ। ਜਦੋਂ ਅਸੀਂ ਖਗੋਲਕ ਵਿਗਿਆਨ ਦੇਖਦੇ ਹਾਂ, ਵਿਗਿਆਨ ਦੀ ਦ੍ਰਿਸ਼ਟੀ ਨਾਲ ਵੇਖਦੇ, ਜਿਹੜਾ ਸੂਰਜ ਹੈ ਇਹਦੇ 4 ਸਵੇਰ, ਧਰਤੀ ਜਿਹੜੀ ਹੈ ਇਹ ਪਰਿਕਰਮਾ ਕਰਦੀ ਹੈ, ਦਿਨ ਰਾਤ ਬਣਦੇ ਨੇ, ਧਰਤੀ ਆਪਣੇ ਧੁਰੇ ਦੁਆਲੇ ਵੀ ਚੱਕਰ ਲਾਉਂਦੀ ਹੈ 24 ਘੰਟਿਆਂ 'ਚ। ਅਤੇ ਇਸ ਤਰੀਕੇ ਨਾਲ ਸੂਰਜ ਦੇ ਦੁਆਲੇ ਕਹਿੰਦੇ 365 ਦਿਨ ਅਤੇ ਕੁਝ ਸਮਾਂ ਇਹ ਚੱਕਰ ਲਾਉਂਦੀ ਹੈ। 27 ਨਛੱਤਰ ਰਸਤੇ 'ਚ ਆਉਂਦੇ ਨੇ, 27 ਨਛੱਤਰ ਜਦੋਂ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਨਾ, ਅਤੇ ਜਿਸ ਨਛੱਤਰ ਦੇ ਸਾਹਮਣੇ ਜਦੋਂ ਧਰਤੀ ਆਉਂਦੀ ਹੈ ਅਤੇ ਉਹ ਉਸੇ ਹੀ ਮਹੀਨੇ ਦਾ ਨਾਮ ਹੁੰਦਾ ਹੈ, ਜਿਵੇਂ ਚੇਤਰਾ ਨਛੱਤਰ ਉਦੋਂ ਚੇਤ ਮਹੀਨਾ ਉਦੋਂ ਸ਼ੁਰੂ ਹੋ ਜਾਂਦਾ, ਵਿਸਾਖਾ ਨਛੱਤਰ ਹੈ ਵਿਸਾਖ ਮਹੀਨਾ ਸ਼ੁਰੂ ਹੋ ਜਾਂਦਾ, ਮੇਘਾ ਨਛੱਤਰ ਹੈ ਅਤੇ ਮੇਘ ਸ਼ੁਰੂ ਹੋ ਜਾਂਦਾ। ਮਤਲਬ ਜਿਹੜੀ ਧਰਤੀ ਸੂਰਜ ਦੁਆਲੇ ਘੁੰਮ ਰਹੀ ਅਤੇ ਜਿਹੜਾ ਨਛੱਤਰ 'ਚ ਰਸਤੇ 'ਚ ਆਉਂਦਾ ਅਤੇ ਉਦੋਂ ਇੱਕ ਮਹੀਨਾ ਸਮਝ ਲਿਆ ਜਾਂਦਾ ਕਿ ਮਹੀਨਾ ਪੂਰਾ ਹੋ ਗਿਆ। ਇਸ ਤਰੀਕੇ ਨਾਲ ਇਸ ਨੂੰ ਮਹੀਨਾ ਕਹਿੰਦੇ ਨੇ, ਇਹਨੂੰ ਸੰਕ੍ਰਾਂਤ ਵੀ ਕਹਿੰਦੇ ਹਨ। ਸਤਸੰਗੀਓ, ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਕੱਲ੍ਹ ਨੂੰ ਸ਼ਹੀਦੀ ਪੁਰਬ ਮਨਾ ਰਹੇ ਹਾਂ, ਪਰਉਪਕਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੀਵਾਨ ਵਿੱਚ ਇੱਕ ਪੰਡਿਤ ਆ ਗਿਆ, ਉਹਨੇ ਬੇਨਤੀ ਕੀਤੀ, ਮਹਾਰਾਜ ਮੈਂ ਕਾਂਸ਼ੀ ਤੋਂ ਵਿੱਦਿਆ ਪੜ੍ਹਿਆ ਅਤੇ ਪੜ੍ਹਿਆ ਬਹੁਤ ਹਾਂ, ਜਵਾਨ ਵਿੱਚ ਰਸ ਨਹੀਂ ਅਤੇ ਮਹਾਰਾਜ ਮੇਰੀ ਕਥਾ ਸੁਣਨ ਦਾ ਕੋਈ ਨਹੀਂ ਅਤੇ ਗੁਜ਼ਾਰਾ ਨਹੀਂ ਹੋ ਰਿਹਾ,
ਪੰਡਤ ਆ ਕੀ ਕਰਾਂ, ਹੋਰ ਕਰ ਕੁਛ ਨਹੀਂ ਸਕਦਾ। ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸਵਾਮੀ ਸੰਦਾ। ਇਹ ਗੁਰੂ ਕਾ ਬਿਰਧ ਹੈ ਜਿਹੜਾ ਗੁਰੂ ਦੀ ਸਰਨ 'ਚ ਆ ਗਿਆ, ਛਾਤੀ ਨਾਲ ਲਾ ਲੈਂਦੇ ਨੇ। ਠੀਕ ਭਾਈ, ਕਥਾ ਕਰਿਆ ਕਰ, ਗੁਰਮਤਿ ਅਨੁਸਾਰ ਕਰਨੀ ਹੈ। ਸਮਾਂ ਲੰਘਦਾ ਗਿਆ ਲੰਘਦਾ ਗਿਆ, ਕਥਾ ਕਰਦਾ ਰਿਹਾ ਅਤੇ ਸੰਗਤਾਂ ਮਾਣ ਸਨਮਾਨ ਕਰਦੀ ਰਹੀ ਆ, ਕੀਰਤਨ ਦਾ ਕਥਾ ਦਾ ਸਤਿਕਾਰ ਸੰਗਤ ਕਰਦੀ ਹੈ। ਪ੍ਰਮਾਣ ਦੇ ਤੌਰ 'ਤੇ ਮੈਂ ਇੱਥੇ ਮੂੰਹ ਚੁੱਕ ਕੇ ਉੱਦਾਂ ਬਹਿ ਜਾ ਸਟੇਜ ਉੱਤੇ, ਅਤੇ ਭਾਈ ਕੋਈ ਸਤਿਕਾਰ ਨਹੀਂ ਕਰੇਗਾ, ਬਾਣੀ ਦਾ ਸਤਿਕਾਰ ਕਰਦੇ ਹੋ ਤੁਸੀਂ। ਸੋ ਸੱਜੇ ਸੱਜੇ ਪੰਡਿਤ ਜੀ ਦੇ ਕੋਲ ਮਾਇਆ ਵਾਹਵਾ ਆ ਗਈ ਅਤੇ ਮਾਇਆ ਧਾਰੀ ਅਤ ਅੰਨਾ ਬੋਲਾ ਹੋ ਗਿਆ। ਇੱਕ ਪ੍ਰਿਥੀ ਚੰਦ ਜਿਹੜਾ ਗੁਰੂ ਅਰਜਨ ਦੇਵ ਦਾ ਭਰਾ ਸੀ, ਉਹਨੇ ਚੁੱਕਿਆ ਚੁਕਾਇਆ ਕਿ ਪੰਡਤਾ ਤੂੰ ਰੋਜ਼ ਕਥਾ ਕਰਦਾ, ਕਥਾ ਤੇਰੀ ਸੁਣਨ ਵਾਸਤੇ ਸੰਗਤ ਆਉਂਦੀ ਹੈ ਅਤੇ ਮਾਣ ਸਨਮਾਨ ਤੇਰਾ ਨਹੀਂ ਹੁੰਦਾ, ਗੁਰੂ ਕਾ ਹੋ ਰਿਹਾ। ਪ੍ਰਿਥੀ ਚੰਦ ਨੇ ਚੁੱਕਣਾ ਦਿੱਤੀ ਅਤੇ ਪੰਡਿਤ ਨੂੰ ਉਂਗਲ ਲਾਉਣ ਕਾਰਨ ਪਿਆਰੇ ਗੁਰੂ ਨਾਲੋਂ ਨਾਰਾਜ਼ ਹੋ ਗਿਆ। ਚੇਤ ਦਾ ਮਹੀਨਾ ਸੀ ਅਤੇ ਪੰਡਿਤ ਜੀ ਕਥਾ ਕਰਨ ਨਹੀਂ ਆਏ ਅਤੇ ਗੁਰੂ ਜੀ ਮਹਾਰਾਜ ਕਹਿਣ ਲੱਗੇ ਭਾਈ ਆਏ ਨਹੀਂ ਪੰਡਿਤ ਜੀ, ਕੋਸ਼ਿਸ਼ ਕੀਤੀ ਨਹੀਂ ਆਇਆ। ਪੁੱਛਿਆ ਕਿਉਂ ਨਹੀਂ ਜਾਣਾ, ਤੂੰ ਕਹਿੰਦਾ ਲੈ ਮੱਥਾ ਤੁਸੀਂ ਟੇਕਦੇ ਹੋ ਗੁਰੂ ਅਰਜਨ ਦੇਵ ਜੀ ਨੂੰ, ਗੁਰੂ ਮੰਨਦੇ ਤੁਸੀਂ ਗੁਰੂ ਅਰਜਨ ਦੇਵ ਜੀ ਨੂੰ ਅਤੇ ਕਥਾ ਮੇਰੇ ਤੋਂ ਸੁਣਦੇ ਹੋ, ਕਿਉਂਕਿ ਇਹਨਾਂ ਨੂੰ ਇਹ ਮਨ 'ਚ ਖਿਆਲ ਸੀ ਕਿ ਬਾਹਮਣ ਗੁਰੂ ਹੈ ਜਗਤ ਕਾ, ਕਿ ਅਸੀਂ ਜਗਤ ਦੇ ਗੁਰੂ ਹਾਂ। ਕਬੀਰ ਜੀ ਕਹਿੰਦੇ ਭਗਤਨ ਕਾ ਗੁਰੂ ਨਾਏ, ਇਹ ਭਗਤਾਂ ਦਾ ਗੁਰੂ ਨਹੀਂ, ਇਹ ਲੋਕਾਂ ਦਾ ਗੁਰੂ ਹੋਏਗਾ। ਪਰ ਉਹ ਵਿਚਾਰ ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਰ ਕਿਰਪਾ ਦੀਓ ਮੋਹੇ ਨਾਮਾ ਬੰਧਨ 'ਤੇ ਛੁਟਕਾਏ। ਸੱਚੇ ਪਾਤਸ਼ਾਹ ਤੁਸੀਂ ਬੜੀ ਕਿਰਪਾ ਕੀਤੀ ਹੈ, ਨਾਮ ਦੀ ਦਾਤ ਦੇ ਕੇ ਸਾਨੂੰ ਬੰਧਨਾਂ ਤੋਂ ਛੁਡਾਇਆ ਅਤੇ ਮਾਰੇ ਕਿਰਪਾ ਕਰੋ, ਇਸ ਜਾਲ ਵਿੱਚੋਂ ਸਾਨੂੰ ਕੱਢੋ। ਅੱਜ ਵੀ ਬਜ਼ੁਰਗ ਮਾਤਾਵਾਂ ਕਿਤੇ ਖਿਆਲ ਕਰਨਾ, ਉਹ ਮਹੀਨੇ ਦਾ ਨਾਮ ਨਹੀਂ ਦਿੰਦੀਆਂ ਜਿੰਨਾ ਚਿਰ ਕਿਸੇ ਸਿਆਣੇ ਤੋਂ ਨਾਂ ਸੁਣ ਲੈਣਾ। ਸਾਡੇ ਨਾਲ ਵੀ ਇੱਦਾਂ ਹੁੰਦੀ ਹੈ ਵੀ ਬਜ਼ੁਰਗ ਮਾਵਾਂ ਆਉਂਦੀਆਂ, ਬਾਬਾ ਜੀ ਅੱਜ ਮਹੀਨਾ ਕਿਹੜਾ, ਫਿਰ ਸੁਣਾਈਦਾ ਅਤੇ ਫਿਰ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੋਲਣੀ ਹੈ। ਇੱਦਾਂ ਹੀ ਇਹ ਖਿਆਲ ਸੀ ਕਿ ਜੇ ਪੰਡਿਤ ਮਹੀਨਾ ਸੁਣਾਵੇ ਤਾਂ ਮਹੀਨਾ ਜਿਹੜਾ ਹੈ ਇਹ ਸੁੱਖ ਸ਼ਾਂਤੀ ਨਾਲ ਲੰਘ ਜਾਂਦਾ, ਪੰਡਿਤਾਂ ਦਾ ਕੰਮ ਚੱਲੀ ਜਾਂਦਾ ਸੀ। ਬੇਨਤੀ ਕੀਤੀ ਮਹਾਰਾਜ ਕਿ ਇਹਨਾਂ ਦੇ ਚੁਗਲ 'ਚੋਂ ਸਾਨੂੰ ਕੱਢੋ, ਬ੍ਰਾਹਮਣਾਂ ਦੇ ਜੂੜੇ ਹੇਠੋਂ ਸਾਨੂੰ ਕੱਢੋ। ਅਤੇ ਮਹਾਰਾਜ ਕੋਈ ਬਾਣੀ ਵਿਚਾਰੋ, ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ, ਪਹਿਲਾਂ ਬੇਨਤੀ ਕੀਤੀ ਹੈ ਤੁਖਾਰੀ ਰਾਗ ਵਿੱਚ, ਪਹਿਲਾ ਹੀ ਸ਼ਬਦ 1107 ਅੰਗ 'ਤੇ ਪੜ੍ਹ ਲਿਆ ਕਰੋ ਮਹਾਰਾਜ, ਉਹ ਮਹਿੰਗੀ ਬੜੀ ਬਾਣੀ ਹੈ, ਉਹ 'ਚ ਰੂਪਕ ਅਲੰਕਾਰ ਬੜੇ ਨੇ, ਸਾਨੂੰ ਸਮਝ ਨਹੀਂ ਲੱਗਦੀ, ਕੋਈ ਸੁਖੈਨ ਬਾਣੀ ਵਿਚਾਰੋ। ਤਾਂ ਗੁਰੂ ਅਰਜਨ ਦੇਵ ਜੀ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਮ੍ਰਿਤਸਰ ਸਾਹਿਬ ਜਾਓ, ਅਤੇ ਪਹਿਲਾਂ ਵੀ ਬੇਨਤੀ ਕੀਤੀ ਸੀ ਉੱਥੇ ਫੋਟੋਆਂ ਖਿਚਵਾ ਕੇ ਤੁਰ ਫਿਰ ਕੇ ਆ ਨਹੀਂ ਜਾਈਦਾ, ਉੱਥੋਂ ਕੋਈ ਸਿੱਖਿਆ ਲੈ ਕੇ ਆਈ ਦੀ ਹੈ। ਉੱਥੇ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ, ਜਦੋਂ ਅਸੀਂ ਸਰਾਵਾਂ ਵਾਲੇ ਪਾਸਿਓਂ ਤੇਜਾ ਸਿੰਘ ਸਮੁੰਦਰੀ ਹਾਲ ਜਾਂ ਗੁਰੂ ਰਾਮਦਾਸ ਸਰਾਂ ਵਾਲੇ ਪਾਸਿਓਂ ਆਉਂਦੇ ਹਾਂ ਜਾਂ ਬਾਬਾ ਅਟਲ ਰਾਏ ਜੀ ਵਾਲੇ ਪਾਸਿਓਂ ਆਉਂਦੇ ਹਾਂ, ਅਤੇ ਜਦੋਂ ਅਸੀਂ ਚਰਨ ਧੋਣ ਲੱਗਦੇ ਹਾਂ ਅੰਦਰ ਦਰਬਾਰ ਸਾਹਿਬ ਦੇ ਪ੍ਰਕਰਮਾਂ 'ਚ ਪ੍ਰਵੇਸ਼ ਹੋਣ ਲੱਗੇ ਹਾਂ, ਅਤੇ ਉੱਥੇ ਛੋਟਾ ਜਿਹਾ ਇੱਕ ਸਥਾਨ ਬਣਿਆ ਹੈ ਮੰਜੀ ਸਾਹਿਬ, ਛੋਟਾ ਜਿਹਾ ਜਿੰਨਾ ਕੁ ਇਹ ਪਵਿੱਤਰ ਮੰਜੀ ਸਾਹਿਬ ਹੈ ਪਾਲਕੀ ਹੈ, ਉੱਥੇ ਬੈਠ ਕੇ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਬਾਣੀ ਉਚਾਰਨ ਕੀਤੀ ਹੈ। ਬਾਅਦ ਵਿੱਚ ਉੱਥੇ ਪੰਥ ਨੇ ਦੀਵਾਨ ਸਜਾਉਣ ਲਈ ਇੱਕ ਦੀਵਾਨ ਹਾਲ ਬਣਾ ਤਾ, ਬਾਬਾ ਬਿਸਨ ਸਿੰਘ ਜੀ ਗੁਰਮੁਖ ਪਿਆਰੇ ਹੋਏ ਨੇ। ਇੱਕ ਤਾਂ ਬਾਬੇ ਬਕਾਲੇ ਵਾਲੇ ਬਾਬਾ ਬਿਸਨ ਸਿੰਘ ਜੀ ਸੀ, ਇਹ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਬਿਸਨ ਸਿੰਘ ਜੀ ਹੋਏ ਨੇ। ਤਿੰਨਾਂ ਨੇ ਜਿਹੜਾ ਇਹ ਮੰਜੀ ਹਾਲ ਦੀਵਾਨ ਹਾਲ ਬਣਾਇਆ ਸੀ, ਬਹੁਤ ਵਿਸ਼ਾਲ, ਇਹਦੇ ਵਿੱਚ ਕੋਈ ਪਿੰਦਰ ਨਹੀਂ, ਇੰਨਾ ਵੱਡਾ ਦੀਵਾਨ ਹਾਲ ਪਿਆਰਿਓ ਰੋ ਵਿਚਾਰ। ਉੱਥੇ ਹੁਣ ਅੱਜ ਕੱਲ੍ਹ ਜਿੰਨੇ ਦੀਵਾਨ ਲੱਗਦੇ ਨੇ, ਸਵੇਰੇ ਲਾਈਵ ਕਥਾ ਆਉਂਦੀ ਹੈ ਹੁਕਮਨਾਮੇ ਦੀ, ਇਹ ਮੰਜੀ ਹਾਲ ਸ੍ਰੀ ਦਰਬਾਰ ਸਾਹਿਬ ਤੋਂ ਦੀਵਾਨ ਹਾਲ ਤੋਂ ਆਉਂਦੀ ਹੈ। ਉੱਥੇ ਗੁਰੂ ਜੀ ਨੇ ਇਹ ਪਵਿੱਤਰ ਬਾਣੀ ਬਾਰਹ ਮਾਹ ਉਚਾਰੀ ਹੈ, ਬਾਰਹ ਦਾ ਅਰਥ ਬਾਰਾਂ ਅਤੇ ਮਾਹ ਦਾ ਅਰਥ ਮਹੀਨਾ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਪਵਿੱਤਰ ਵਿਚਾਰ ਆ ਰਹੀ ਹੈ, ਰਸਨਾ ਕਰਾਂਗੇ ਪਵਿੱਤਰ। ਪਿਆਰ ਨਾਲ ਸਾਰੀ ਸੰਗਤ ਬੋਲੋ ਜੀ, ਸਤਨਾਮ ਸ੍ਰੀ।

ਕਰਨ ਜਿਹੜਾ ਆਸਾੜ ਦਾ ਮਹੀਨਾ ਨਾ ਪਹਾੜ ਕਹਿ ਦਿੰਦੇ ਹਾਂ, ਇਹ ਤਪੰਦੇ ਤੋਂ ਲੈ ਕੇ ਅਤੇ ਸੁਹੰਦੇ ਤੱਕ ਹੈ। ਤਪੰਦਾ ਤਪਦਾ ਸੁਹੰਦਾ ਸੋਭਨੀਕ ਠੰਡਕ ਪਹੁੰਚਾਉਣ ਵਾਲਾ। ਪਹਿਲੀ ਪੰਗਤੀ ਵਿੱਚ ਗੁਰੂ ਜੀ ਨੇ ਕਿਹਾ ਆਸਾੜ ਤਪੰਦਾ, ਅਤੇ ਇਸੇ ਮਹੀਨੇ ਦੀ ਸਮਾਪਤੀ ਦੀ ਪੰਗਤੀ 'ਤੇ ਕਿਹਾ ਮਹਾਰਾਜ ਨੇ ਆਸਾੜ ਸੁਹੰਦਾ। ਖਿਆਲ ਕਰਿਓ, ਆਸਾੜ ਤਪੰਦਾ ਅਤੇ ਆਸਾੜ ਸੁਹੰਦਾ, ਮਤਲਬ ਇਸ ਮਹੀਨੇ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਡੀ ਜ਼ਿੰਦਗੀ ਵੀ ਹਾੜ ਦਾ ਮਹੀਨਾ ਹੀ ਹੈ। ਜਿਵੇਂ ਹਾੜ ਦਾ ਮਹੀਨਾ ਬੜਾ ਤਪਦਾ ਹੈ, ਇੱਦਾਂ ਜਿਹੜੀਆਂ ਜੀਵ ਆਤਮਾਵਾਂ ਵਾਹਿਗੁਰੂ ਤੋਂ ਪਰਮਾਤਮਾ ਤੋਂ ਵਿਛੜ ਗਈਆਂ ਨਾ ਸਤਸੰਗੀਓ, ਉਹ ਜੀਵ ਆਤਮਾਵਾਂ ਤਪਦੀਆਂ ਨੇ, ਤਪਦੀਆਂ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ। ਜਿਹੜੇ ਸਰੀਰ ਦੇ ਵਿੱਚੋਂ ਆਤਮਾ ਵਿੱਚੋਂ ਨਾਮ ਬਾਣੀ ਸਿਮਰਨ ਭੁੱਲ ਜਾਏ, ਉਹ ਜੀਵ ਆਤਮਾ ਤਪਦੀ ਹੈ, ਸੜਦੀ ਹੈ। ਜਿਹਦੇ ਅੰਦਰ ਨਾਮ ਵੱਸ ਜਾਂਦਾ ਹੈ ਉਹ ਜੀਵ ਆਤਮਾ ਸੁਹੰਦੀ ਹੈ, ਸੋਭਨੀਕ ਹੈ, ਠੰਡਕ ਉਹਨੂੰ ਮਿਲਦੀ ਪਿਆਰਿਓ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਆਸਾੜ ਤਪੰਦਾ ਤਿਸ ਲੱਗੈ, ਪਰ ਜਿਹੜਾ ਆਸਾੜ ਦਾ ਮਹੀਨਾ ਹੈ ਬਹੁਤ ਹੀ ਤਪਸ਼ ਵਾਲਾ, ਉਸ ਵਿਅਕਤੀ ਨੂੰ ਲੱਗਦਾ ਹੈ, ਉਹਨੂੰ ਤਪਸ਼ ਲੱਗਦੀ ਹੈ, ਉਹਨੂੰ ਸੇਕ ਲੱਗਦਾ, ਹਰ ਨਾ ਹੋ ਨਾ ਜਿੰਨਾ ਪਾਸ, ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ। ਹਰ ਰੋਜ਼ ਆਪਾਂ ਨਿਤਨੇਮ ਕਰਦੇ ਹਾਂ, ਗੁਰੂ ਦੇ ਸਿੱਖ ਨਿਤਨੇਮ ਹੀ ਨਿਤਨੇਮ ਕਰਦੇ ਨੇ। ਸਾਡਾ ਜਿਹੜਾ ਤਪਸ਼ ਦੇ ਨਾਲ ਵਾਸਤਾ ਹੈ ਇਹ ਮਾਂ ਦੇ ਉਦਰ ਵਿੱਚ ਹੀ ਪੈ ਜਾਂਦਾ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਜਿਹੋ ਜੀ ਅੱਗ ਸੀ ਮਾਂ ਦੇ ਉਦਰ ਵਿੱਚ ਉਹੋ ਜੀ ਅੱਗ ਹੈ ਸੰਸਾਰ ਦੇ ਵਿੱਚ। ਮਾਇਆ ਅਗਨ ਸਭ ਇੱਕੋ ਜਿਹੇ, ਕਰਤਾ ਖੇਲ ਰਚਾਇਆ ਜਾਤ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਜਦੋਂ ਜੰਮਿਆ ਦੇ ਪਰਿਵਾਰ ਨੂੰ ਬੜੀ ਖੁਸ਼ੀ ਹੋਈ, ਪਰ ਜਿਹੜਾ ਬੱਚਾ ਰੋਂਦਾ, ਅਸੀਂ ਸੋਚਦੇ ਹਾਂ ਕਿ ਜਨਮ ਦੀ ਪੀੜ ਕਾਰਨ ਰੋਂਦਾ, ਪਰ ਉਹ ਰੱਬ ਨਾਲ ਵਿਛੜ ਕੇ ਰੋਂਦਾ। ਉਹਦੀ ਲਿਵ ਲੱਗੀ ਸੀ ਵਾਹਿਗੁਰੂ ਨਾਲ, ਲਿਵ ਟੁੱਟ ਗਈ, ਲਿਵ ਛੁੜਕੀ, ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਬੇਨਤੀ ਕੀਤੀ ਸੀ ਕੁਝ ਦਿਨ ਪਹਿਲਾਂ, ਜਿਹੜਾ ਅਮਰ ਅੱਖਰ ਹੈ ਨਾ ਪਿਆਰੇ, ਅਮਰ, ਜੇ ਤਾਂ ਇਹ ਸੰਸਕ੍ਰਿਤ ਦਾ ਅਤੇ ਇਹਦਾ ਅੱਖਰ ਇਹਦਾ ਅਰਥ ਬਣਦਾ ਜਿਹੜਾ ਮਰੇ ਨਾ, ਅਮਰ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਅਤੇ ਜੇ ਇਹੀ ਸ਼ਬਦ ਪਰਸ਼ੀਅਨ ਦਾ, ਫਾਰਸੀ ਦਾ, ਜੇ ਤਾਂ ਉਹਦੇ ਅਰਥ ਬਣ ਜਾਂਦੇ ਹਨ ਹੁਕਮ, ਜਿਵੇਂ ਆਪਾਂ ਜਪਜੀ ਸਾਹਿਬ 'ਚ ਪੜ੍ਹਦੇ ਸਤਸੰਗੀਓ ਕਿ ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਹੀ ਜੀਵ ਐਸੇ ਨੇ ਜਿਹੜੇ ਦੁਨੀਆਂ 'ਤੇ ਆਉਂਦੇ ਨੇ ਹੁਕਮ ਕਰਕੇ, ਹੁਕਮ ਚਲਾ ਕੇ, ਧੱਕਾ ਕਰਕੇ ਲੋਕਾਂ 'ਤੇ ਪਾਪ ਕਮਾ ਕੇ ਚਲੇ ਜਾਂਦੇ ਨੇ। ਇਸ ਲਈ ਜਿਹੜਾ ਅਮਰ ਅੱਖਰ ਹੈ, ਲਿਵ ਛੁੜਕੀ, ਲਿਵ ਜਿਹੜੀ ਸੀ ਟੁੱਟ ਗਈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਤ੍ਰਿਸ਼ਨਾ ਲੱਗ ਗਈ ਜੀਵ ਨੂੰ, ਤ੍ਰਿਸ਼ਨਾ ਦੀ ਅੱਗ, ਮਾਇਆ ਅਗਨ ਵਰਤਾਇਆ, ਜਿਹੜਾ ਮਾਇਆ ਸੀ ਅਮਰ ਵਰਤਾਇਆ। ਦੂਜੀ ਬੇਨਤੀ, ਮੁੱਖ ਤਲੈ ਪੈਰ ਉੱਪਰੇ ਵਸੰਦੋ ਕੋਥੜੈ ਥਾਏ, ਗੁਰੂ ਅਰਜਨ ਦੇਵ ਜੀ ਦੇ ਬਚਨ ਜੈਤ ਸ੍ਰੀ ਦੀ ਵਾਰ ਵਿੱਚ, ਕਿ ਜਿਹੜਾ ਜੀਵ ਸੀ ਜਦੋਂ ਮਾਂ ਦੇ ਉਧਰ ਵਿੱਚ ਹੁੰਦਾ, ਮੁੱਖ ਤਲੇ ਮੂੰਹ ਥੱਲੇ ਨੂੰ, ਪੈਰ ਉੱਪਰੇ ਉੱਪਰ ਨੂੰ ਪੈਰ, ਵਸੰਦੋ ਕੋਥੜੈ ਥਾਏ, ਇਹ ਖਿਆਲ ਕਰਨਾ ਪਾਠ ਹੈ, ਕੋਥੜੈ ਕੋਹਥੜੈ ਨਹੀਂ, ਕੋਥੜੇ ਦਾ ਅਰਥ ਬੜੀ ਕੋਝੀ ਥਾਂ ਹੈ ਉੱਥੇ ਜਗ੍ਹਾ। ਮਾਇਆ ਮਾਂ ਦਾ ਖਾਧਾ ਭੋਜਨ ਪਚ ਕੇ ਵੇਸਟ ਬਣ ਕੇ ਗੰਦਗੀ ਬਣ ਕੇ ਬੱਚੇ ਦੇ ਮੂੰਹ ਦੇ ਲਾਗ ਦੀ ਲੰਘਦਾ, ਬੜੀ ਭਿਆਨਕ ਥਾਂ 'ਤੇ ਬੱਚਾ ਉੱਥੇ ਬੇਨਤੀਆਂ ਕਰਦਾ ਵਾਹਿਗੁਰੂ ਨੂੰ ਕੱਢ ਲੈ। ਸਾਸ ਸਾਸ ਅਰਾਧੇ ਸੋਈ, ਉੱਥੇ ਖਸਮ ਛਡਾਏ ਲਿਆ, ਸਵਾਸ ਸਵਾਸ ਪਰਮਾਤਮਾ ਨੂੰ ਯਾਦ ਕਰਦਾ, ਕਿਉਂਕਿ ਉੱਥੇ ਉਹਨੂੰ ਕਈ ਜਨਮਾਂ ਦਾ ਗਿਆਨ ਹੁੰਦਾ, ਕਈ ਜਨਮਾਂ ਦਾ, ਕਿ ਮੈਂ ਪਿਛਲੇ ਜਨਮ 'ਚ ਆਹ ਬਣਿਆ ਸੀ, ਪਿਛਲੇ 'ਚ ਆਹ ਬਣਿਆ ਸੀ, ਅੱਗੇ ਉਹਨੂੰ ਪਤਾ ਨਹੀਂ ਮੈਂ ਕਿਹੜੀ ਜੂਨ 'ਚ ਜਾਣਾ, ਮੈਂ ਕਿੱਥੇ ਜਾਣਾ, ਮੈਂ ਕਿਸ ਮਾਂ ਦੇ ਉਦਰ 'ਚ, ਪਸ਼ੂ ਦੀ ਜੂਨ 'ਚ ਹਾਂ, ਪੰਛੀ ਦੀ ਜੂਨ 'ਚ ਕੀ ਹਾਂ। ਉਹਦੀ ਸੁਰਤ ਵਾਹਿਗੁਰੂ ਨੂੰ ਲੱਗੀ, ਵਾਹਿਗੁਰੂ ਕਿਰਪਾ ਕਰ ਮੇਰੇ 'ਤੇ, ਮੈਨੂੰ ਬਚਾ ਲੈ। ਗੁਰਬਾਣੀ 'ਚ ਇੱਕ ਬਚਨ ਹੈ, ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ ਸੇ ਪਾਇਨ ਮੋਖ ਦੁਆਰ। ਜਿਹੜੇ ਗੁਰਮੁਖ ਨੇ, ਕਰਾਂ ਦਾ ਅਰਥ ਹੈ ਇਕਰਾਰ, ਜਿਹੜਾ ਮਾਂ ਦੇ ਉਧਰ ਵਿੱਚ ਜੀਵ ਨੇ ਇਕਰਾਰ ਕੀਤਾ ਸੀ ਵਾਹਿਗੁਰੂ ਮੈਨੂੰ ਕੱਢ ਲਾ ਇੱਥੋਂ, ਮੈਂ ਤੇਰਾ ਸਵਾਸ ਸਵਾਸ ਨਾਮ ਜਪਾਂਗਾ। ਅਸੀਂ ਜੀਵ ਭੁੱਲ ਜਾਂਦੇ ਹਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਚੇਤੇ ਰੱਖਦੇ ਨੇ,
ਉਹ ਰੱਬ ਨੂੰ ਯਾਦ ਰੱਖਦੇ ਨੇ, ਆਪਣਾ ਜਨਮ ਸਫਲ ਕਰ ਜਾਂਦੇ ਨੇ। ਇਸ ਲਈ ਅੱਗ ਦਾ ਵਾਸਤਾ ਸਾਡਾ ਪੈ ਜਾਂਦਾ ਮਾਂ ਦੇ ਉਧਰ ਤੋਂ ਹੀ। ਫਿਰ ਬਾਹਰ ਜਨਮ ਲਿਆ ਅਤੇ ਫਿਰ ਅੱਗਾਂ ਪੰਚ ਅਗਨ ਤਿੱਤ ਲਾਗ ਰਹੀ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿੱਤ ਲਾਗ ਰਹੀ। ਪੰਜ ਅੱਗਾਂ ਨੇ ਕਾਮ ਕ੍ਰੋਧ ਲੋਭ ਮੋਹ, ਅਹੰਕਾਰ ਦੀ ਅੱਗ, ਤ੍ਰਿਸ਼ਨਾ ਦੀ ਅੱਗ, ਈਰਖਾ ਦੀ ਅੱਗ, ਸਾੜੇ ਦੀ ਅੱਗ। ਸਾਰੀ ਜ਼ਿੰਦਗੀ ਅੱਗ ਨਾਲ ਜੀਵ ਦਾ ਵਾਸਤਾ ਰਹਿੰਦਾ। ਅਤੇ ਬੇਨਤੀ ਕਰਦੇ ਹਾਂ ਕਿ ਇਹ ਤੋਂ ਬਚਾਅ ਹੁੰਦਾ ਜੇ ਸਿਮਰਨ ਕਰੀਏ, ਜੇ ਵਾਹਿਗੁਰੂ ਦਾ ਨਾਮ ਜਪੀਏ। ਮਾਂ ਦੇ ਉਹਦੇ ਵਿੱਚ ਅਸੀਂ ਬਚੇ ਸੀ ਜੇ ਅੱਗ ਤੋਂ, ਅਤੇ ਬਚੇ ਸੀ ਸਿਮਰਨ ਕਰਕੇ। ਸਾਸ ਸਾਸ ਸੰਭਾਲੇ ਸੋਈ, ਉੱਥੇ ਖਸਮ ਛਡਾਏ ਲਿਆ, ਪਰਮਾਤਮਾ ਨੇ ਮਿਹਰ ਕੀਤੀ ਛਡਾ ਲਿਆ। ਅਤੇ ਗੁਰੂ ਜੀ ਕਹਿੰਦੇ ਨੇ ਕਿ ਆਸਾੜ ਤਪੰਦਾ ਤਿਸ ਲੱਗਾ, ਭਾਈ ਹਾੜ ਦਾ ਮਹੀਨਾ ਉਹਨਾਂ ਨੂੰ ਸੜਦਾ ਬਲਦਾ ਤਪਸ਼ਦਾ ਲੱਗਦਾ ਹੈ। ਹਰ ਨਾ ਹੋਣਾ ਜਿੰਨਾ ਪਾਸ, ਨਾਹ ਦਾ ਅਰਥ ਨਾਹ, ਨਾਹ ਦਾ ਅਰਥ ਮਾਲਕ ਪਰਮੇਸ਼ਰ। ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਨਹੀਂ, ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਉਹਨਾਂ ਲਈ ਇਹ ਮਹੀਨਾ ਬੜਾ ਦੁੱਖਦਾਈ, ਉਹਨਾਂ ਵਾਸਤੇ ਮਨੁੱਖਾ ਜਨਮ ਵੀ ਦੁੱਖਦਾਈ। ਜਗ ਜੀਵਨ ਪੁਰਖ ਤਿਆਗ ਕੈ, ਜਗ ਜੀਵਨ ਦਾ ਅਰਥ ਜਗਤ ਨੂੰ ਜੀਵਨ ਦੇਣ ਵਾਲਾ ਵਾਹਿਗੁਰੂ। ਪੁਰਖ ਦਾ ਅਰਥ ਹੈ ਪਰਿਪੂਰਨ ਪਰਮਾਤਮਾ, ਜਾਂ ਏਕਾ ਪੁਰਖ ਸਬਾਈ ਨਾਰ। ਇੱਕ ਪਰਮਾਤਮਾ ਮਰਦ ਹੈ, ਬਾਕੀ ਆਪਾਂ ਸਾਰੇ ਜੀਵ ਇਸਤਰੀਆਂ ਹਾਂ। ਇਸ ਲਈ ਪੁਰਖ ਦਾ ਅਰਥ ਹੈ ਮਰਦ। ਉਸ ਜਗਤ

ਸਦਾ ਉੱਥੇ ਆਸ ਲਾ ਲਈ। ਪਵਿੱਤਰ ਬਾਣੀ ਸੁਖਮਨੀ ਸਾਹਿਬ ਪੜ੍ਹਦਿਆਂ ਹੋਇਆਂ ਵੀ ਆਪਾਂ ਪੜ੍ਹਦੇ, ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸਕੇ ਦੀਏ ਰਹੇ ਅਘਾਏ, ਬਹੁਰ ਨਾ ਤ੍ਰਿਸ਼ਨਾ ਲਾਗੇ ਆਏ। ਬੰਦੇ ਦੀ ਆਸ ਨਹੀਂ ਲਾਉਣੀ ਚਾਹੀਦੀ ਪਿਆਰਿਓ। ਮਾਨਸ ਕੀ ਯਾਦ, ਜਿਹੜੀ ਮਨੁੱਖ ਦੀ ਆਸ ਹੈ ਨਾ, ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਬਿਰਥ ਜਾਣੋ। ਜਿਸ ਗੁਰੂ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਸੀ ਬਾਬਾ ਪ੍ਰਿਥੀ ਚੰਦ ਜੀ, ਉਹਨਾਂ ਗੁਰੂ ਦੀ ਆਸ ਛੱਡ ਕੇ ਅਤੇ ਬੰਦਿਆਂ ਦੀ ਆਸ ਲਾ ਲਈ। ਕਦੀ ਸਰਕਾਰੇ, ਕਦੀ ਦਰਬਾਰੇ, ਕਦੀ ਲਾਹੌਰ, ਕਦੇ ਦਿੱਲੀ, ਕਦੇ ਕਿਸੇ ਬਾਦਸ਼ਾਹ ਕੋਲ, ਕਦੇ ਕਿਸੇ ਨਵਾਬ ਦੇ ਕੋਲ ਜਾ ਕੇ ਤਰਲੇ ਲਈ ਜਾਣੇ, ਮੇਰਾ ਨਿਆਂ ਕਰੋ। ਬੰਦਿਆਂ ਦੀ ਆਸ ਲਾ ਲਈ ਪਿਆਰੇ, ਬੰਦਿਆਂ ਦੀ। ਗੁਰੂ ਦਾ ਆਸਰਾ ਛੱਡ ਦਿੱਤਾ, ਨਿਰੰਕਾਰ ਦੀ ਓਟ ਛੱਡ ਦਿੱਤੀ। ਨਿਥਾਵਿਆਂ ਦੇ ਥਾਮ, ਨਿਮਾਣਿਆਂ ਦੇ ਮਾਣ ਗੁਰੂ ਨੇ, ਗੁਰੂ ਨਾਨਾ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਲੱਖਾਂ ਜੀਆਂ ਦਾ ਭਲਾ ਕਰਦੇ ਨੇ ਸੱਚੇ ਪਾਤਸ਼ਾਹ, ਉਹਨਾਂ ਦੀ ਆਸ ਛੱਡ ਦਿੱਤੀ। ਸੋਢੀ ਸੁਲਤਾਨ ਨੇ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਅੱਜ ਵੀ ਉਹਨਾਂ ਦਾ ਨਾਮ ਲਓ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਕਾਰਜ ਰਾਸ ਹੁੰਦੇ ਨੇ। ਪਰ ਪ੍ਰਿਥੀ ਚੰਦ ਨੂੰ ਆਪਣੇ ਪਿਤਾ ਉੱਤੇ ਭਰੋਸਾ ਨਹੀਂ, ਉਹ ਬੰਦਿਆਂ ਦੀ ਆਸ ਲਾਈ ਛੱਡੀ ਅਤੇ ਅੰਤ ਤੱਕ ਪਿਆਰੇ ਦੁਖੀ ਰਿਹਾ, ਤਪਦਾ ਹੀ ਰਿਹਾ, ਸੜਦਾ ਹੀ ਰਿਹਾ, ਸੜਦਾ ਹੀ। ਅੰਤਮ ਸਮਾਂ ਆ ਗਿਆ ਪ੍ਰਿਥੀ ਚੰਦ ਦਾ ਅਤੇ ਲਾਹੌਰ ਨੂੰ ਜਾ ਰਿਹਾ ਸੀ ਸ਼ਿਕਾਇਤ ਕਰਨ ਗੁਰੂ ਅਰਜਨ ਦੇਵ ਜੀ ਦੀ। ਸਹੁਰੇ ਪਿੰਡ ਸੀ ਹੇਹਰ, ਲਾਹੌਰ ਦੇ ਨੇੜੇ, ਸਹੁਰਿਆਂ ਦੇ ਘਰ ਰਾਤ ਕੱਟਣ ਵਾਸਤੇ ਉੱਥੇ ਠਹਿਰ ਗਿਆ। ਕਹਿੰਦਾ ਤਿੰਨ ਕੁ ਦਿਨ ਇੱਥੇ ਰਹਿੰਦੇ ਹਾਂ। ਸਹੁਰਿਆਂ ਨੇ ਪਦਾਰਥ ਬਣਾਏ, ਸਾਗ ਬਣਾਇਆ, ਚਾਵਲ ਬਣਾਏ, ਖਾ ਗਿਆ ਜ਼ਿਆਦੇ, ਰਾਤ ਨੂੰ ਹੋ ਗਈ ਗੈਂਸ, ਹਈਆ ਹੋ ਗਿਆ, ਤੜਫਿਆ ਅਤੇ ਮਰਨ ਲੱਗਾ। ਅਤੇ ਸਤਸੰਗੀਓ ਆਪਣੇ ਚੇਲਿਆਂ ਨੂੰ ਕਹਿੰਦਾ ਕਿ ਮੈਂ ਸਾਰੀ ਜ਼ਿੰਦਗੀ ਯਤਨ ਕੀਤੇ ਨੇ ਕਿ ਮੈਂ ਗੁਰੂ ਬਣ ਜਾਵਾਂ, ਆਪਣੇ ਪ੍ਰਭਾਵ ਨੂੰ ਮਰਾਉਣ ਵਾਸਤੇ ਯਤਨ ਕੀਤੇ ਨੇ। ਮੇਰੇ ਪੁੱਤ ਮਿਹਰਬਾਨ ਨੂੰ ਸੁਨੇਹਾ ਦੇ ਦਿਓ ਕਿ ਤੂੰ ਵੀ ਯਤਨ ਕਰਦਾ ਰਹੀ, ਇਹ ਨਹੀਂ ਅਕਲ ਆਈ ਅਤੇ ਮੈਂ ਹੁਣ ਮਰਨ ਲੱਗਾ ਅਤੇ ਹੁਣ ਹੀ ਕਦੇ ਭਲਾ ਸੋਚਣਾ ਨਹੀਂ। ਕਹਿੰਦਾ ਮੇਰੇ ਪੁੱਤ ਨੂੰ ਸੁਨੇਹਾ ਦੇ ਦਿਓ ਕਿ ਆਪਣੇ ਭਰਾ ਭਾਵ ਕੇ ਆਪਣੇ ਚਾਚੇ ਦੇ ਪੁੱਤਰ ਗੁਰੂ ਹਰਗੋਬਿੰਦ ਸਿੰਘ ਨੂੰ ਮਾਰ ਕੇ ਅਤੇ ਗੁਰੂ ਬਣਨ ਦੇ ਯਤਨ ਕਰਦਾ ਰਹੇ। ਪ੍ਰਿਥੀ ਚੰਦ ਮਰ ਗਿਆ ਸਤਸੰਗ, ਤੜਫ ਤੜਫ ਕੇ ਬੁਰੀ ਬੁਰੀ ਮੌਤ ਮਰਿਆ। ਮਤਲਬ ਸਾਰੀ ਜ਼ਿੰਦਗੀ ਈਰਖਾ ਵਿੱਚ ਕੱਢੀ ਅਤੇ ਅੰਤ ਨੂੰ ਭਾਈ ਫਿਰ ਜਿਹੜਾ ਸੀ ਦੁੱਖਾਂ ਦੇ ਵਿੱਚ ਹੀ ਪੈ ਗਿਆ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਜਗਤ ਦੇ ਜੀਵਨ ਪਰਮਾਤਮਾ ਨੂੰ ਵਿਸਾਰ ਕੇ ਭੁੱਲ ਕੇ ਬੰਦਿਆਂ ਦੀ ਆਸ ਲਾ ਲਈ। ਦੋਇਆ ਭਾਏ ਵਿਗੁੱਚੀ ਹੈ, ਇਹ ਪਾਠ ਦੱਦੇ ਨੂੰ ਔਂਕੜ ਅਤੇ ਯਈਏ ਦਲਾਵਾਂ, ਇਹਦਾ ਉਚਾਰਨ ਦੱਦੇ ਔਂਕੜ ਈੜੀ ਨੂੰ ਸਿਆਰੀ ਅਤੇ ਐੜੇ ਦਲਾਵਾਂ। ਦੋਇਆ ਭਾਏ, ਦੋਇਆ ਭਾਏ ਦਾ ਅਰਥ ਹੈ ਹੋਰ ਨਾਲ ਪ੍ਰੇਮ ਕਰਨਾ, ਇੱਕ ਵਾਹਿਗੁਰੂ ਤੋਂ ਬਿਨਾਂ ਦੋਏ ਦੂਜੇ ਬੰਨੇ ਪ੍ਰੇਮ ਕਰਨਾ, ਭਾਏ ਦਾ ਅਰਥ ਪ੍ਰੇਮ, ਇੱਕ ਪਰਮਾਤਮਾ ਨੂੰ ਛੱਡ ਕੇ ਅਤੇ ਹੋਰ ਬੰਨੇ ਪ੍ਰੇਮ ਕਰਨਾ। ਬਈ ਗੁੱਚੀ ਹੈ, ਖਰਾਬ ਹੋਈ ਦਾ ਪਿਆਰਿਓ। ਗੱਲ ਪਈ ਸਜਮ ਕੀ ਫਾਸ, ਗੜਦੇ 'ਚ ਜਮਾਂ ਦੀ ਫਾਹੀ ਪੈ ਜਾਂਦੀ ਹੈ, ਜਮਾਂ ਦਾ ਫਾਹ ਪੈ ਜਾਂਦਾ। ਛੇਵੇਂ ਪਾਤਸ਼ਾਹ ਦੇ ਘਰ ਪੋਤਰੇ ਨੇ ਜਨਮ ਲਿਆ ਜੀ, ਬਾਬਾ ਗੁਰਦਿੱਤਾ ਜੀ ਦੇ ਘਰ ਵਧਾਈ ਵੱਜੀ, ਪਹਿਲਾ ਪੋਤਰਾ ਆਇਆ ਛੇਵੇਂ ਪਾਤਸ਼ਾਹ ਦੇ ਘਰ। ਅਤੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਦਰਬਾਰ ਸਾਹਿਬ ਸੰਗਤ ਨੂੰ ਦਰਸ਼ਨ ਦੇ ਰਹੇ ਸੀ। ਸੇਵਾਦਾਰ ਨੇ ਕਿਹਾ ਮਹਾਰਾਜ ਸੇਵਾਦਾਰਨੀ ਆਈ ਹੈ, ਕਹਿੰਦੀ ਕਿ ਤੁਹਾਡੇ ਘਰ ਪੋਤਰਾ ਆਇਆ। ਹੱਸ ਪਏ, ਮਹਾਰਾਜ ਹੱਸੇ ਹੋ? ਕਹਿੰਦੇ ਹੱਸੇ ਤਾਂ ਵਾ, ਸਾਡੇ ਤਾਇਆ ਜੀ ਬਾਬਾ ਪ੍ਰਿਥੀ ਚੰਦ ਜੀ ਗੁਰੂ ਗੁਰੂ ਗੁਰੂ ਬਣਨਾ ਜਪਦਿਆਂ ਜਪਦਿਆਂ ਮਰ ਗਏ। ਜਿੱਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ, ਮਰਨ ਲੱਗਿਆਂ ਜਿੱਧਰ ਸੁਰਤ ਚੱਲ ਜੇ ਬੰਦਾ ਉੱਧਰ ਚਲਾ ਜਾਂਦਾ, ਉਹਦੀ ਸੁਰਤੀ ਚਲੀ ਗਈ। ਮੈਂ ਗੁਰੂ ਬਣਨਾ ਸੀ, ਗੁਰੂ ਬਣਨਾ ਸੀ, ਨਹੀਂ ਬਣ ਸਕਿਆ, ਮਰਿਆ ਅਤੇ ਸਾਡੇ ਘਰ ਪੋਤਰਾ ਬਣ ਕੇ ਆ ਗਿਆ। ਉਹਦਾ ਨਾਮ ਰੱਖਿਆ ਜੀ ਧੀਰਮੱਲ। ਉਹਨੇ ਫਿਰ ਉਹ ਕੰਮ ਸ਼ੁਰੂ ਕਰਤਾ, ਜਦੋਂ ਸੁਰਤ ਸੰਭਾਲੀ ਫਿਰ ਉਹ ਮੱਥੇ ਟਿਕਾਉਣ ਲੱਗ ਪਿਆ, ਚੌਰ ਚਲਾਉਣ ਲੱਗ ਪਿਆ। ਇਹਦੇ ਛੇਵੇਂ ਪਾਤਸ਼ਾਹ ਜੀ ਨੇ ਪ੍ਰੀਖਿਆ ਲਈ ਅਤੇ ਮਹਾਰਾਜ ਕਹਿੰਦੇ ਭਾਈ ਵਿਧੀ ਚੰਦ ਨੂੰ, ਵਿਧੀ ਚੰਦ ਅਸੀਂ ਸਿਮਰਨ ਦੇ 'ਚ ਬਹਿਣ ਲੱਗੇ 7 ਦਿਨ, ਅਤੇ ਤੂੰ ਬਾਹਰ ਸਾਰੀ ਸੰਗਤ ਨੂੰ ਜਿਹੜਾ ਹੈ ਇਹ ਸੁਚੇਤ ਕਰ ਦੇਣਾ ਵੀ 7 ਦਿਨ ਗੁਰੂ ਜੀ ਦਰਸ਼ਨ ਨਹੀਂ ਦੇਣਗੇ। 2 ਕੁ ਦਿਨ ਲੰਘੇ ਅਤੇ ਧੀਰਮੱਲ ਨੇ ਸੋਚਿਆ ਕਿ ਮੇਰਾ ਦਾਦਾ ਮਰ ਗਿਆ, ਇਹ ਦੱਸ ਨਹੀਂ ਰਹੇ। ਉਹਨੇ ਮੰਜਾ ਡਾਹ ਲਿਆ ਚੌਂਕ 'ਚ, ਪਲੰਘ ਡਾਹ ਲਿਆ ਚੌਰ ਸਿਰ ਦੇ ਉੱਤੇ ਚੜਾਉਣ ਲੱਗ ਪਿਆ, ਸਿਰ 'ਤੇ ਚੰਦੋਆ ਲਾ ਲਿਆ,
ਭੁੱਲੀਆਂ ਪੜ ਗਈਆਂ ਸੰਗਤਾਂ ਮੱਥੇ ਟੇਕਣ ਲੱਗ ਪਈਆਂ। ਭਾਈ ਵਿਧੀ ਚੰਦ ਨੇ ਦੱਸਿਆ ਜਾ ਕੇ ਮਾਰੋ ਇਹ ਤਾਂ ਪਖੰਡ ਸ਼ੁਰੂ ਕਰਤਾ, ਕਹਿੰਦੇ ਦੋ ਚਾਰ ਚਪੇੜਾ ਮਾਰੋ, ਚੌਰ ਖੋਲੋ, ਭਜਾਓ ਉਹਨੂੰ, ਪਖੰਡ ਸ਼ੁਰੂ ਤੋਂ ਹੀ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ 'ਤੇ ਗੋਲੀ ਚਲਾ ਤੀ ਕਿ ਇਹਨੂੰ ਮਾਰਦਿਆਂ ਅਤੇ ਮੈਂ ਗੁਰੂ ਬਣ ਜਾ। ਚਾਚਾ ਜੀ ਲੱਗਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੀਰਮੱਲ ਦੇ, ਉਹਨੇ ਸੋਚਿਆ ਚਾਚੇ ਨੂੰ ਮਾਰਦਿਆਂ ਅਤੇ ਮੈਂ ਗੁਰੂ ਬਣ ਜਾ। ਇੰਨਾ ਯਤਨ ਕੀਤੇ ਉਹਨੇ ਪਿਆਰੇ, ਪਰ ਗੱਲ ਨਹੀਂ ਬਣੀ ਫਿਰ ਵੀ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਦੋਇਆ ਭਾਏ ਵਿਗੁਚੀਏ ਗੱਲ ਪਈ ਸੋ ਜੰਮ ਕੀ ਫਾਸ। ਜਿਹੜਾ ਰੱਬ ਨੂੰ ਗੁਰੂ ਨੂੰ ਛੱਡ ਕੇ ਹੋਰ ਬੰਨੇ ਲੱਗ ਜਾਂਦਾ ਨਾ, ਫਾਹੀ ਗਲਾਂ ਦੀ ਜਮਾਂ ਦੀ ਗਲ 'ਚ ਪੈ ਗਈ। ਜੇ ਹਾ ਬੀਜੈ ਸੋ ਲੁਣੈ ਮੱਥੈ ਜੋ ਲਖਿਆਸ। ਭਾਈ ਜਿਹੋ ਜਿਹਾ ਬੀਜ ਬੀਜਾਂਗੇ, ਸੋ ਲੁਣੇ ਦਾ ਅਰਥ ਹੈ ਉਹੋ ਜਿਹਾ ਵੱਢ ਲਾਂਗੇ। ਮੱਥੈ ਜੋ ਲਖਿਆਸ, ਜੋ ਮੱਥੇ 'ਚ ਲਿਖਿਆ ਨਾ ਲੇਖ ਕਰਮਾਂ ਦਾ, ਉਹਦੇ ਅਨੁਸਾਰ ਫਿਰ ਫਲ ਭੋਗਾਂਗੇ। ਰਹਿਣ ਬਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ। ਜਿਹੜੀ ਜੀਵ ਇਸਤਰੀ ਵਾਹਿਗੁਰੂ

ਭਾਈ ਜਿਸ ਨੂੰ ਗੁਰੂ ਸਾਧੂ ਮਿਲ ਜਾਂਦਾ ਹੈ, ਭੇਟੀਏ ਦਾ ਪਾਪ ਮਿਲ ਜਾਂਦਾ ਹੈ। ਸੋ ਦਰਗਾਹ ਹੋਏ ਖਲਾਸ, ਉਹ ਵਾਹਿਗੁਰੂ ਦੀ ਦਰਗਾਹ ਵਿੱਚ ਸੁਰਖਰੂ ਹੋ ਜਾਂਦੇ ਨੇ। ਬੰਦ ਖਲਾਸੀ ਭਾਣੇ ਹੋਏ, ਖਲਾਸ ਹੋਣਾ, ਸੁਰਖਰੂ ਹੋ ਜਾਣਾ, 84 ਲੱਖ ਦੇ ਗੇੜੇ 'ਚੋਂ ਨਿਕਲ ਜਾਣਾ। ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਉਹ ਵਾਹਿਗੁਰੂ ਦੇ ਪਿਆਰੇ ਦਰਗਾਹ ਦੇ ਵਿੱਚ ਸੁਰਖਰੂ ਹੋ ਗਏ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਮਿਹਰ ਕਰਦੇ, ਭਾਈ ਬੇਨਤੀ ਕਰੋ ਵਾਹਿਗੁਰੂ ਅੱਗੇ, ਕਰ ਕਿਰਪਾ ਪ੍ਰਭ ਆਪਣੀ, ਹੇ ਵਾਹਿਗੁਰੂ ਆਪਣੀ ਕਿਰਪਾ ਕਰ, ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨਾਂ ਦੀ ਸਾਡੇ ਅੰਦਰ ਪਿਆਸ ਪੈਦਾ ਹੋ ਜਾਏ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੇ ਸਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹੋ ਘੋਲੀ ਜੀਓ ਘੋਲ ਕੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਇਸ ਲਈ ਹੇ ਵਾਹਿਗੁਰੂ ਕਿਰਪਾ ਕਰ, ਕਰ ਕਿਰਪਾ ਪ੍ਰਭ ਆਪਣੀ, ਹੇ ਵਾਹਿਗੁਰੂ ਆਪਣੀ ਕਿਰਪਾ ਕਰ, ਤੇਰੇ ਦਰਸ਼ਨ ਹੋਏ ਪਿਆਸ, ਸਾਡੇ ਅੰਦਰ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਏ। ਪੰਕਤੀ ਧਿਆਨ ਸੁਣਿਓ, ਮਿਲੋ ਪਿਆਰੇ ਜੀਆ, ਪ੍ਰਭ ਕੀਆ ਤੁਮਾਰਾ ਥੀਆ, ਅਨਕ ਜਨਮ ਬਹੁ ਜੋਨੀ ਭਰਮਿਆ, ਬਹੁਰ ਬਹੁਰ ਦੁੱਖ ਪਾਇਆ, ਤੁਮਰੀ ਕਿਰਪਾ ਤੇ ਮਾਂ ਨੁੱਖ ਦੇ ਪਾਈ ਹੈ, ਦੇਹੋ ਦਰਸ ਹਰ ਰਾਇਆ। ਇਹ ਬੇਨਤੀ ਰੋਜ਼ ਕਰਿਆ ਕਰੋ, ਹੇ ਵਾਹਿਗੁਰੂ ਤੇਰੀ ਕਿਰਪਾ ਨਾਲ ਮਾਨਸ ਜਨਮ ਮਿਲਿਆ, 84 ਲੱਖ ਦੇ ਗੇੜੇ 'ਚੋਂ ਨਿਕਲ ਕੇ ਆਏ ਹਾਂ, ਇਸੇ ਜਨਮ ਦੇ ਵਿੱਚ ਸਾਡੇ 'ਤੇ ਮਿਹਰ ਕਰਦੇ, ਸਾਨੂੰ ਦਰਸ਼ਨ ਦੇ ਦੇ। ਮਾਨਸ ਜਨਮ ਮਿਲਿਆ ਤੇਰੀ ਕਿਰਪਾ ਨਾਲ, ਇਸੇ ਜਨਮ ਵਿੱਚ ਮਿਹਰ ਕਰਦੇ। ਪ੍ਰਭ ਤੁਧ ਬਿਨ ਦੂ ਜਾ ਕੋ ਨਹੀਂ, ਬੇਨਤੀ ਕਰੀਏ ਵਾਹਿਗੁਰੂ, ਤੁਧ ਬਿਨ, ਤੇਰੇ ਤੋਂ ਬਿਨਾਂ ਦੂਜਾ ਕੋ ਨਹੀਂ, ਹੋਰ ਕੋਈ ਵੀ ਮਦਦਗਾਰ ਨਹੀਂ, ਹੋਰ ਕੋਈ ਵੀ ਸਹਾਇਤਾ ਨਹੀਂ ਕਰ ਸਕਦਾ, ਕੋਈ ਦੇਵੀ, ਕੋਈ ਦੇਵਤਾ, ਕੋਈ ਪੀਰ, ਕੋਈ ਪੈਗੰਬਰ, ਕੋਈ ਬਾਂਹ ਨਹੀਂ ਫੜ ਸਕਦਾ। ਨਾਨਕ ਕੀ ਅਰਦਾਸ, ਹੇ ਵਾਹਿਗੁਰੂ ਮੇਰੀ ਦਾਸ ਨਾਨਕ ਦੀ ਆਵੀ ਦੇ ਚਰਨਾਂ 'ਚ ਇਹੀ ਅਰਦਾਸ ਹੈ ਕਿ ਮੇਰੇ 'ਤੇ ਮਿਹਰ ਕਰ ਦਿਓ, ਆਪਣੇ ਦਰਸ਼ਨ ਬਖਸ਼ ਦਿਓ, ਮਾਨਸ ਜਨਮ ਸਫਲ ਕਰ ਦਿਓ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਪਹਿਲਾਂ ਬੇਨਤੀ ਕੀਤੀ ਸੀ, ਪਹਿਲੀ ਪੰਕਤੀ ਵਿੱਚ ਆਸਾੜ ਤਪੰਦਾ ਅਤੇ ਲਾਸਟ ਦੀ ਪੰਕਤੀ ਵਿੱਚ ਆਸਾੜ ਸੁਹੰਦਾ ਲਿਖਿਆ ਹੈ ਕਿ ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਪਿਆਸ ਲੱਗ ਗਈ, ਜਿਹੜੇ ਵਾਹਿਗੁਰੂ ਅੱਗੇ ਅਰਦਾਸਾਂ ਕਰਦੇ ਨੇ, ਪਰਮਾਤਮਾ ਅੱਗੇ ਬੇਨਤੀਆਂ ਕਰਦੇ, ਵਾਹਿਗੁਰੂ ਕਿਰਪਾ ਕਰਦੇ, ਉਹਨਾਂ ਦਾ ਆਸਾੜ ਸੁਹੰਦਾ ਹੈ। ਉਹਨਾਂ ਵਾਸਤੇ ਜਿਹੜਾ ਹਾੜ ਦਾ ਮਹੀਨਾ ਸ਼ੋਭਨੀਕ ਹੈ, ਆਨੰਦਦਾਇਕ ਹੈ, ਸ਼ਾਂਤੀ ਵਾਲਾ ਹੈ, ਦਇਆ ਕਰਨ ਵਾਲਾ ਹੈ, ਤੱਤੀਆਂ ਤਵੀਆਂ ਉੱਤੇ ਬੈਠ ਕੇ ਵੀ ਆਨੰਦ ਲੈਂਦੇ ਨੇ ਉਹ। ਤੇਰਾ ਕੀਆ ਮਿੱਠਾ ਲੱਗੈ, ਹਰਨਾਮ ਪਦਾਰਥ ਨਾਨਕ ਮੰਗੈ। ਉਹ ਪਰਮਾਤਮਾ ਦੀ ਰਜਾ ਵਿੱਚ ਰਹਿੰਦੇ ਨੇ। ਉਲਾਹਨੋ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ, ਮਿੱਠਾ ਕਰਕੇ ਭਾਣੇ ਨੂੰ ਮੰਨਦੇ ਨੇ। ਇਸ ਲਈ ਉਹਨਾਂ ਨੂੰ ਇਹ ਮਾਨਸ ਮਨੁੱਖਾ ਜਨਮ ਰੂਪੀ ਹਾੜ ਦਾ ਮਹੀਨਾ ਸੋਭਨੀਕ ਹੈ। ਆਸਾੜ ਸੁਹੰਦਾ ਤਿਸ ਲੱਗੈ, ਤਿਸ ਦਾ ਭਾਵ ਉਸ ਗੁਰਮੁਖ ਨੂੰ, ਹਾੜ ਦਾ ਮਹੀਨਾ ਸੋਭਨੀਕ ਲੱਗਦਾ ਹੈ, ਆਨੰਦਦਾਇਕ ਲੱਗਦਾ ਹੈ, ਠੰਡਕ ਵਾਲਾ ਲੱਗਦਾ ਹੈ। ਕਿਹਨਾਂ ਨੂੰ? ਜਿਸ ਮਨ ਹਰ ਚਰਨ ਨਿਵਾਸ, ਜਿਸ ਦਾ ਭਾਵ ਜਿਸ ਗੁਰਮੁਖ ਦੇ ਮਨ ਨੰਨੇ ਸਾਰੀ ਲੱਗੀ ਹੈ ਮਨ ਦੇ ਵਿੱਚ, ਹਰ ਚਰਨ ਨਿਵਾਸ ਵਾਹਿਗੁਰੂ ਜੀ ਦੇ ਚਰਨਾਂ ਦਾ ਨਿਵਾਸ ਹੋ ਗਿਆ, ਵਾਹਿਗੁਰੂ ਦੇ ਚਰਨ ਵੱਸ ਗਏ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਮ ਰੂਪੀ ਚਰਨ ਵੱਸ ਗਏ, ਭਾਈ ਉਹਨਾਂ ਵਾਸਤੇ ਜਿਹੜਾ ਹਾੜ ਦਾ ਮਹੀਨਾ ਆਨੰਦਦਾਇਕ ਹੈ, ਰਸਦਾਇਕ ਹੈ, ਸੁਹਾਵਣਾ ਹੈ। ਸੋ ਗੁਰੂ ਮਿਹਰ ਕਰਨ, ਭਾਈ ਹਾੜ ਦੇ ਮਹੀਨੇ ਦੀ ਕਥਾ ਵਿਚਾਰ ਕਰਦੇ ਹਾਂ, ਅਨੇਕ ਭੁੱਲਾਂ ਹੋਈਆਂ, ਸਿੱਖਿਆ ਮਿਲਦੀ ਹੈ ਕਿ ਭਾਈ ਜਿਹੜਾ ਹਾੜ ਦਾ ਮਹੀਨਾ ਹੈ, ਜੇ ਤਾਂ ਰੱਬ ਤੋਂ, ਵਾਹਿਗੁਰੂ ਤੋਂ, ਬਾਣੀ ਤੋਂ, ਸੰਗਤ ਤੋਂ, ਸਿਮਰਨ ਤੋਂ, ਸੇਵਾ ਤੋਂ ਟੁੱਟੇ ਰਹਾਂਗੇ, ਇਹ ਦੁੱਖਦਾਈ ਹੈ। ਅਤੇ ਜੇ ਅਸੀਂ ਗੁਰੂ ਚਰਨਾਂ ਨਾਲ, ਬਾਣੀ ਦੇ ਨਾਲ ਜੁੜ ਜਾਵਾਂਗੇ, ਸਿਮਰਨ ਦੇ ਨਾਲ ਜੁੜ ਜਾਵਾਂਗੇ, ਸੋ ਪਰਮਾਤਮਾ ਦੀ ਬਾਣੀ ਠੰਡਕ ਪਹੁੰਚਾਉਣ ਵਾਲੀ ਹੈ, ਆਨੰਦਦਾਇਕ ਹੈ। ਉਹਨਾਂ ਦਾ ਮਹੀਨਾ ਜਿਹੜਾ ਹਾੜ ਦਾ, ਔਰ ਮਨੁੱਖਾ ਜਨਮ ਰੂਪੀ ਹਾੜ ਦਾ ਮਹੀਨਾ ਸੋਭਨੀਕ ਹੈ, ਆਨੰਦਦਾਇਕ ਹੈ। ਸੱਚੇ ਪਾਤਸ਼ਾਹ ਮਿਹਰ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ, ਔਰ ਆਪਣੇ

ਨਾਲ ਸੱਚੇ ਪਾਤਸ਼ਾਹ ਜੋੜ ਕੇ ਰੱਖਣ, ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਸਦਕ ਭਰੋਸਾ ਨਾਮ ਦਾਨ ਬਖਸ਼ਣ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਤਿਸੰਗੀ ਸਮਾਪਤੀ ਦੀਆਂ ਪੰਕਤੀਆਂ ਗਾਵਾਂਗੇ ਔਰ ਫਤਿਹ ਬੁਲਾਵਾਂਗੇ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਿੰਘ ਜੀ, ਆਪ ਜੀ ਨੂੰ ਪਵਿੱਤਰ ਬਾਣੀ ਸ਼ਬਦ ਵਿਚਾਰ ਅੱਜ ਦੇ ਵਿਸ਼ੇਸ਼ ਦਿਹਾੜੇ ਆਸਾੜ ਦੇ ਮਿਹਨਤ ਦੇ ਪ੍ਰਾਰੰਭਤਾ ਦੇ ਸੰਬੰਧ ਵਿੱਚ ਹੀ ਆਪ ਜੀ ਨੂੰ ਸ਼ਬਦ ਰਾਹੀਂ ਕਥਾ ਰਾਹੀਂ ਜੋੜ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ, ਦਮਦਮੀ ਟਕਸਾਲ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹਨ। ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਹਜ਼ੂਰਿਆਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲੇ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਨਾ ਪਾਸੋਂ ਪਿਆਰ ਸਾਹਿਬ ਸਰਨ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਕੱਲ੍ਹ ਦੇ ਰੋਜ਼ ਆ ਰਹੇ ਹਨ। ਇਸ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ। ਕੱਲ੍ਹ ਸ਼ਾਮ ਨੂੰ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਕੀਰਤਨ ਦਰਬਾਰ ਸਜਣਗੇ। ਆਪ ਜੀ ਨੇ ਹਾਜ਼ਰੀ ਭਰਨੀ ਆ ਜੀ। ਆਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਆਏ ਘਰ ਨਾਉ ਨਿਧਾਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਗ ਚਲਾਈ ਦੇਗ ਵਾਹੀ ਦੇਗ ਐਂਡਿਡ ਕੀਤਾ ਦਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖੋ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰਸ਼ਿਆ ਰਿਆਏ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ

ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪਾਂਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਲ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੋਏ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਮਿਰਾਮ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜ ਦੀਵਾਨ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਬੜੀ ਆਨੰਦ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਨੇ ਇੱਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਤੁਸੀਂ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਲਈ ਆਪ ਜੀ ਦੇ ਹੁਕਮ ਵਿੱਚ ਅਸਾੜ ਦਾ ਮਹੀਨਾ ਪ੍ਰਾਰੰਭ ਹੋਇਆ ਹੈ ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਨਤ ਪਰਾਤਮ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹੀ ਦੀਆਂ ਦਾਤਾਂ ਬਖਸ਼ਣੀਆਂ ਨਵ ਵੀਰ ਸਿੰਘ ਪੰਗਲ ਵੱਲੋਂ ਗ੍ਰੈਜੂਏਸ਼ਨ ਪਾਸ ਕਰ ਸ਼ੁਕਰਾਨਾ ਕਰਦੇ ਅਰਦਾਸ ਬੇਨਤੀ ਕਰਦੇ ਹਨ ਸਹਿਜਦੀਪ ਕੋਹਲੀ ਇਮਤਿਹਾਨ ਦੀ ਸਫਲਤਾ ਵਾਸਤੇ ਤੰਦਰੁਸਤੀ ਚੜ੍ਹਦੀ ਵਾਸਤੇ ਅਰਦਾਸ ਬੇਨਤੀ ਕਰਨ ਪਰਿਵਾਰਾਂ ਦੀ ਬੇਨਤੀਆਂ ਗੁਰਮੁਸਾਰ ਕੁਰਬਾਨ ਕਰਨੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲਾਂ ਜਮੰਦ ਪਿਆਰੇ ਗੁਰਸਿੱਖਾਂ ਦਰਿਆ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਕ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਗ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

0: ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਹੁਕਮ ਵਿੱਚ ਆਸਾੜ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਗੁਰੂ ਮਹਾਰਾਜ ਜੀ ਕਿਰਪਾ ਕਰਨ ਆਉਣ ਵਾਲਾ ਸਮਾਂ ਗੁਰੂ ਪਾਤਸ਼ਾਹ ਨਾਮ ਜੋੜਨਾ ਨਾਮ ਬਾਣੀਆਂ ਜੋੜਦਿਆਂ ਬਤੀਤ ਕਰਾਉਣ, ਪਰਿਵਾਰਾਂ ਦੇ ਸਿਰ 'ਤੇ ਮਿਹਰ ਪਾ ਚੜ੍ਹਦੀ ਕਲਾ ਦਾਤਾ ਬਖਸ਼ਣ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਦਿਹਾੜੇ ਕੱਲ੍ਹ ਦੇ ਰੋਜ਼ ਆ ਰਹੇ ਹਨ। ਸ੍ਰੀ ਅਖੰਡ ਸਾਹਿਬ ਪ੍ਰਾਰੰਭ ਹਨ। ਕੱਲ੍ਹ ਸ਼ਾਮ ਨੂੰ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਪਹਿਲਾਂ ਸੰਪੂਰਨਤਾਵਾਂ ਇਸੇ ਦਵੰਦਵਾਨ ਸਜਣੇ ਹਨ। ਆਪ ਜੀ ਨੇ ਹਾਜ਼ਰੀ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹਿਲਾ ਪੰਚਵਾ, ਤਾਤੀ ਵਾਵ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭੇ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹਿਲਾ ਪੰਜਵਾ, ਮਨ ਮਹਿ ਚਿਤਵ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹਿਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੋ ਸੋਹਿਲਾ, ਸਿਵਰਿਹੋ ਸਿਰਜਣਹਾਰ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਕਾ ਦੇਵਣਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੈ ਕਮਣ ਸੰਭਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੋ ਤੇਲ। ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇਧੇ ਆਵਨ। ਰਾਗ

ਰਹਾਉ ਵਿਸ ਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਇੱਕ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਝਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਣਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਂ ਮੈਂ ਕੰਡਾ ਹੈ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਚਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾ ਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ

ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਆਇ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਮ ਨਿਧਿਆਵੇ ਧਾਏ ਸਭਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਇਹ ਨਿਮਾਣਿਆਂ ਦੀਵਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਲ ਬਖਸ਼ਾਂ ਕੀਤੀਆਂ ਅੰਮ੍ਰਿਤ ਵਰਤ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ ਇਸ ਵੇਲੇ ਆਪ ਜੀ ਦੀ ਹਜ਼ੂਰ ਸੰਤਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨ ਹੋਏ ਸੋਹਿਲਾ ਬਾਣੀ ਦੇ ਜਾਪ ਇਸ ਮੱਛੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫੀ ਬਖਸ਼ੋ ਅਗਾਂਹ ਵਾਸਤੇ ਸੁਮਤ ਬਖਸ਼ਣੀ ਆਪ ਜੀ ਦੇ ਭਾਣ ਵਿਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹੋਣਾ ਵਿਚਾਲ ਕੇ ਵਿਰਾਜ ਮਨੁ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਜਾਗਰਤਾ ਬਖਸ਼ੇ ਦਰਸ਼ਨਦਾਰੇ ਬਖਸ਼ਣੇ

ਸਫਲ ਅੰਮ੍ਰਿਤਾ ਮਨ ਲੋਚੇ ਹੁਣ ਮਿਲਣ ਕਿਉਂ ਕਿਉਂ ਵੰਜੇ ਕਿਤਾ ਵਰਨਾ ਚਹਿਨਾ ਬਾਹਰਾ ਉਹ ਅਗਮ ਅਜਤਾ ਉਹ ਪਿਆਰਾ ਜੀ ਕਾ ਜੋ ਖੋਲੇ ਪਿਤਾ ਸੇਵਾ ਕਰੀ ਤਸਾੜੀਆ ਮੈਂ ਦੱਸੋ ਮਿੱਤਾ ਕਰਬਾਉਣੀ ਵੰਜਾ ਵਾਰਨ ਬੱਲੇ ਬੱਲ ਕਿਤਾ ਦੱਸਣ ਸੰਤ ਪਿਆਰਿਆ ਸੁਣੋ ਲਾਏ ਚਿਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤ ਗੁਰ ਦਿੱਤਾ ਸਲੋਕ ਮਹੱਲਾ ਪੰਜਵਾ ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ ਧਰਤੀ ਭਾਰ ਨਾ ਵਿਆਪਿਓਨ ਕੋ ਲਾਹੂ ਲਾਹੇ ਮਹੱਲਾ ਪੰਜਵਾ ਕਬੀਰ ਚਾਵਲ ਕਾਰਨੇ ਤੋ ਕੋ ਮੋਹਲੀ ਲਾਹੇ ਸੰਗ ਕੁਸੰਗੀ ਬਹਿਤੇ ਤਾ ਪੂਛੇ ਧਰਮ ਰਾਏ ਪੌੜੀ ਆਪੇ ਹੀ ਵੱਡ ਪਰਿਵਾਰ ਆਪੇ ਕਾਤੀਆ ਆਪਣੀ ਕੀਮਤ ਆਪੇ ਹੀ ਜਾਤੀਆ ਸਭ ਕਿਸ ਆਪੇ ਆਪ ਆਪ ਪੰਨਿਆ ਆਪਣਾ ਕੀਤਾ ਆਪ ਆਪ ਵਰਨਿਆ ਧਨ ਤੇਰਾ ਥਾਨ ਜਿੱਥੇ ਤੂੰ ਬਿਠਾ ਧਨ ਸੋ ਤੇਰੇ ਭਗਤ ਜਿਨੀ ਸੱਚ ਤੂੰ ਡਿਠਾ ਜਿਸਨੂੰ ਤੇਰੀ ਦਇਆ ਸਲਾਹੇ ਸੋਏ ਤੁਧ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧ ਸਲੋਕ ਮੁਹੱਲਾ ਪੰਜਵਾ ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ ਜੋ ਨਰ ਪੀਰ ਨੇ ਵਾਜਿਆ ਤਿੰਨਾ ਅੰਚਨ ਲਾਗ ਮੁਹੱਲਾ ਪੰਜਵਾ ਫਰੀਦਾ ਉਮਰ ਸਹਾਵੜੀ ਸੰਘ ਸਵਨੜੀ ਦੇਹ ਵਿਰਲੇ ਕਈ ਭਾਈਨ ਜਿਨ੍ਹਾਂ ਪਿਆਰੇ ਨੇਹ ਪੌੜੀ ਜਪਤਾ ਸੰਜਮ ਦਇਆ ਧਰਮ ਜਿਸ ਤੇ ਸੋ ਪਾਏ ਜਿਸ ਭਜਾਏ ਅਗਨਾਪ ਸੋ ਨਾਮ ਧਿਆਏ ਅੰਤਰ ਜਾਮੇ ਅਗਮ ਪੁਰਖ ਇੱਕ ਦ੍ਰਿੜ ਦਿਖਾਏ ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਏ ਔਗਣ ਕੱਟ ਮੁਖ ਉਜਲਾ ਹਰ ਨਾਮ ਤਰਾਏ ਜਨ ਮਰਨ ਭਉ ਕਟਿਓਨ ਫਿਰ ਜਿਉਨ ਨਾ ਪਾਏ ਅੰਧ ਕੂਪ ਤੇ ਕਾਢੀਨ ਲੜ ਆਪ ਪੜਾਏ ਨਾਨਕ ਭਗਤ ਮਲਾਈਨ ਰੱਖੇ ਗੱਲ ਲਾਏ ਸਲੋਕ ਮੁਹੱਲਾ ਪੰਜਵਾ ਮੁਹੱਬਤ ਜਿਸ ਖਦਾਏ ਦੀ ਰੱਤਾ ਰੰਗ ਚਲੂਲ ਨਾਨਕ ਵਿਰਲੇ ਪਾਈ ਹੈ ਤਿਸ ਜਨ ਕੀਮ ਨਾ ਮੂਲ ਮੁਹੱਲਾ ਪੰਜਵਾ ਅੰਦਰ ਵਿਦਾ ਸੱਚ ਨਾਏ ਬਾਹਰ ਪੀ ਸੱਚ ਨਿਠੋਮ ਨਾਨਕ ਰਵੇ ਆਹ ਬਥਾਏ ਵਾਣ ਤ੍ਰਿਣ ਤ੍ਰੈ ਬਹੁਣ ਰੋਮ ਪੌੜੀ ਆਪੇ ਕੀਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇੱਕ ਆਪੇ ਬਪਤਿਆ ਆਪੇ ਸਭਨਾ ਮਾਂਝ ਆਪੇ ਬਾਹਰ ਆਪੇ ਜਾਣੇ ਦੂਰ ਆਪੇ ਹੀ ਜਾਹਰਾ ਆਪੇ ਹੋਵੇ ਗਉਤੇ ਆਪੇ ਪਰ ਘਟੀਏ ਕੀਮਤ ਕਿਸੇ ਨਾ ਪਾਏ ਤੇਰੀ ਤਟੀਏ ਗੈਰ ਗੰਭੀਰ ਅਥਾ ਅਪਾਰ ਅਗਣਤ ਤੂੰ ਨਾਨਕ ਵਰਤੇ ਇੱਕ ਇੱਕੋ ਇੱਕ ਤੂੰ ਸੁਧ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੇ ਜੋ ਕੀ ਵਿਦੈ ਦੇ ਗੁਣਾ ਸਤ ਭੈਣ ਭਰਾਵ ਹੈ ਪਰ ਰੰਗਤ ਦਾਨ ਪੜੀ ਵਿਦੈ ਨਾਨਕ ਰਾਜ ਚਲਾਇਆ ਸੱਚ ਕੋਟ ਸਧਾਣੀ ਨੀਵਦੈ ਲਹਿਣੇ ਧਰਿਓਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪੁਰਾ ਕੋਏ ਜੀਵਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿੱਕਾ ਦੇ ਤੋਸ ਜੀਵਦੈ ਲਹਿਣੇ ਦੀ ਫਿਰ ਆਈਏ ਨਾਨਕਾ ਦੋਹੀ ਖਟੀਏ ਜੋ ਤੋਹਾ ਜੁਗਤ ਸਾਹਿ ਸਹਿ ਕਾਇਆ ਫੇਰ ਪਲਟੀਏ ਝੁੱਲੇ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀਐ ਕਰੇ ਜੇ ਗੁਰ ਪਰਮਾਇਆ ਸਿਲ ਯੋਗ ਅਲੂਣੀ ਚੱਟੀਏ ਲੰਗਰ ਚੱਲੇ ਗੁਰ ਸ਼ਬਦ ਹਰ ਤੋਟਨ ਆਵੀ ਖੱਟੀਏ ਖਰਚੇ ਤਿੱਤ ਖਸਾਮਦੀ ਆਪ ਖਹਿਦੀ ਖੈਰ ਦਬੱਟੀਐ ਹੋਵੇ ਸਿਵਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀਐ ਤਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਚ ਜੇ ਗੁਰ ਫਰਮਾਇਆ ਕਿਉਂ ਏਦੂ ਬੋਲੋਂ ਹੱਟੀਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮਰੁੱਟੀਏ ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚੈਨ ਛੱਟੀਐ ਜਿਨ ਆਕੀ ਸੋਈ ਕਰੇ ਜਿਨ ਕੀਤੀ ਤਿੰਨ ਥੱਟੀਐ ਕੌਣ ਹਾਰੇ ਕਿਨ ਉਵਟੀਐ ਜਿਨ ਕੀਤੀ ਸੋ ਮਰਨਾ ਕੋ ਸਾਲ ਜਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰ ਆਖੇ ਸੱਚਾ ਕਰੇ ਸਭ ਬਾਤ ਹੋਵੇ ਦਰ ਹਾਰ ਲਈ ਗੁਰ ਅੰਗਦ ਦੀ ਦੋਸ਼ੀ ਫਿਰੀ ਸੱਚ ਕਰਤਾ ਬੰਦ ਬਹਾਲੀ ਨਾਨਕ ਕਾਇਆ ਪਾਲਟ ਕਰ ਮਲ ਤਖਤ ਬੈਠਾ ਸਹਿ ਡਾਲੀ ਦਰ ਸੇਵੇ ਉਮਤ ਖੜੀ ਮਸਕਲੇ ਹੋਏ ਜੰਗਾਲੀ ਦਰ ਦਰ ਵੇਸ ਕਸਮ ਦੈ ਨਾ

ਸੱਚੈ ਬਾਣੀ ਲਾਲੀ ਬਲਵੰਡ ਕੀਵੀ ਨੇਕ ਜਨ ਜਸ ਬਹੁਤੀ ਛਾਉ ਪਤਰਾਲੀ ਲੰਗਲ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਕੀਰ ਕਿਆਲੀ ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਕਤੀਏ ਪਰਾਲੀ ਪੈ ਕਬੂਲ ਕਸਾਮ ਨਾਲ ਜਾਂ ਘਾਲ ਮਰਦੀ ਘਾਲੀ ਮਾਤਾ ਕੀਵੀ ਸੋ ਸੋਏ ਜਨ ਗੋਏ ਅਠਾਲੀ ਹੋਰਿਓ ਗੰਗ ਵਿਹਾਈਏ ਦੁਨਿਆਈ ਆਖੇ ਕਿ ਕਿਉਂ ਨਾ ਨਾਨਕੀ ਸਰ ਜਗਨਨਾਥ ਉਚੋਦੀ ਵੈਣ ਵਿਰ ਕਿਉਂ ਮਧਾਣਾ ਪਰਬਤ ਕਰ ਨੇਤਰ ਬਾਸਕ ਸਬਦ ਰਿੜ ਕਿਉਂ ਚੌਦਹ ਰਤਨ ਕਾਲੀਅਨ ਕਰ ਆਵਾ ਗੌਣ ਚਿਲ ਕਿਉਂ ਕੁਦਰਤ ਐਵੇ ਖਾਲੀਅਨ ਜਣ ਐਵਡ ਪਿੰਡ ਠਣ ਕਿਉਂ ਲੈਣੇ ਧਰਿਉਨ ਛਤਰ ਸਰ ਅਸਮਾਨ ਕਿਹੜਾ ਛਿ ਕਿਉਂ ਜੋਤ ਸਮਾਣੀ ਜੋਤ ਮਾਏ ਆਪ ਆਪੈ ਸੇ ਤਿਮ ਕਿਉਂ ਸਿੱਖਾਂ ਪੁੱਤਰਾਂ ਘੂਕ ਕਹਿ ਸਭ ਉਮਤਾ ਵੇਖੋ ਜੇ ਕਿਉਂ ਜਸ ਦੋ ਤਾਂ ਲੈਣਾ ਟਿਕਿਉਂ ਫਿਰ ਵਸਾਇਆ ਪੇਰਨ ਸਤਿਗੁਰ ਖਡੂਰ ਜਾਪਦਾ ਸੰਜਮ ਨਾਲ ਤੁਧ ਹੋਰ ਮੁਚ ਗੁਰੂ ਲੱਭ ਬਣਾਹੇ ਮਾਨਸਾ ਜੋ ਪਾਣੀ ਬੂਰ ਵਰਿਆ ਦਰਗੈ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਥਨ ਲੱਭੀ ਤੂੰ ਉਹ ਠਰੂਰ ਨੌਨਿਤ ਨਾਮ ਨਧਾਨੇ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਜੇ ਚੂਰ ਨੇੜੇ ਦਿਸੇ ਮਾਤ ਲੋਕ ਤੁਧ ਸੁਜੇ ਦੂਰ ਫਿਰ ਵਸਾਇਆ ਫੇਰਨ ਸਤਿਗੁਰ ਖਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਪਿਓ ਦਾਦੇ ਜੇਹਿਆ ਪੋਤਾ ਪਰਵਾਨ ਜਨ ਬਾਸਕ ਨੇਤਰ ਘੱਤਿਆ ਕਰਨੇ ਹੀ ਤਾਣ ਜਨ ਸਮੁੰਦਰ ਵਰੋਲਿਆ ਕਰ ਮੇਰ ਮਧਾਨ ਚੌਦਹ ਰਤਨ ਕਾਲੀਅਨ ਕੀ ਤੋਨ ਚਨਾਣ ਘੋੜਾ ਕੀ ਤੋ ਸਹਿਜ ਦਾ ਸਤ ਕੀਓ ਪਲਾਣ ਜਤ ਕੀਓ ਪਲਾਣ ਧਨਕ ਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰੈ ਚੜਿਆ ਰੈ ਭਾਣ ਸਤੋ ਖੇਤ ਜਮਾਇਓ ਸਤੋ ਸ਼ਾਵਾਣ ਨੇਤਰ ਸੋਈ ਤੇਰੀਏ ਘਿਓ ਮੈਦਾ ਖਾਣ ਚਾਰੇ ਕੁੰਡਾਂ ਸੁਜੀਓ ਸਭ ਮਨ ਮੈਂ ਸ਼ਬਦ ਪਰਵਾਨ ਆਵਾ ਗੁਣ ਨਿਵਾਰਿਓ ਕਰ ਨਦਰ ਨਿਸਾਨ ਉਤਰਿਆ ਉਤਾਰ ਲੈ ਸੋ ਪੁਰਖ ਸਜਾਣ ਚੱਕੜਵਾਓ ਨਾ ਡੋਲੀ ਪਰਬਤ ਮੇਰਾਣ ਜਾਣੇ ਬਿਰਤਾ ਜੀ ਕੀ ਜਾਣੀ ਹੂੰ ਜਾਣ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੋਂ ਸੁਗੜ ਸੁਜਾਣ ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਪਿਓ ਦਾਦੇ ਜੇ ਹੋਇਆ ਪੋਤਰਾ ਪਰਵਾਨ ਧਨ ਧਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾ ਮਾਤਾ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਟਲ ਅਥਾ ਅਤੋ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਫਰ ਵਾਰਿਆ ਧਨ ਸੋ ਤੇਰਾ ਥਨ ਹੈ ਸੱਚ ਤੇਰਾ ਪੈ ਸਕਾਰਿਆ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਟਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚੌ ਜੁਗੇ ਪੰਚਾਇਣ ਆਪੇ ਹੋਇਆ ਹੋਵਾ ਆਪੀ ਨੇ ਆਪਸਾ ਜਿਉਨ ਆਪੇ ਥੰਮ ਖਲੋਵਾ ਆਪੇ ਪੱਟੀ ਕਲਮਾ ਭਾਵ ਲਿਖਣ ਹਾਰਾ ਹੋਵਾ ਸੋ ਭਗਮਤ ਆਵਣ ਜਾਵਣੀ ਆਪੇ ਹੀ ਨਵਾਂ ਨਿਰੋਵਾ ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦੋਵਾ ਅਗੁਣੋ ਤੇ ਅਥਵਣੋ ਕਚੌਕੀ ਚੱਕੀ ਕੀਨ ਲੋਵਾ ਜਿਨੀ ਗੁਰੂ ਨ ਸੇਵੇ ਮਨ ਮੁਖਾ ਪਿਆ ਮੋਵਾ ਦੂਣੀ ਚੋਣੀ ਕਰ ਮਦ ਸੱਚੇ ਕਾ ਸੱਚਾ ਢੋਵਾ ਚਾਰੇ ਜਾਗੇ ਚੋ ਜੁਗੀ ਪੰਚਾਇਣ ਆਪੇ ਹੋਆ ਰਾਮ ਕਲੀ ਬਾਣੀ ਭਗਤਾਂ ਕੀ ਕਬੀਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕਲਾਲਨ ਲਾਹਨ ਮਿਲੋ ਗੁਰ ਕਾ ਸ਼ਬਦ ਗੁੜ ਕੀਨ ਰੇ ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤ ਸਰ ਕਾਟ ਕਾਟ ਕਾ ਦੀਨ ਰੇ ਕੋਈ ਹੈ ਰੇ ਸੰਤ ਸਹਿ ਸੁਗਿਆਂਤਰ ਜਾਖੋ ਜਪ ਤਵ ਦਿਓ ਦਲਾਲੀ ਰੇ ਏਕ ਬੂੰਦ ਭਰ ਤਨ ਮਨ ਦੇਵੋ ਜੋ ਮਧੇ ਕਲਾਲੀ ਰੇ ਰਹਾਉ ਭਵਨ ਚਤਰਦਾਸ ਭਾਟੀ ਕਿਨੇ ਬ੍ਰਹਮ ਅਗਨ ਤਨ ਜਾਰੀ ਰੇ ਮੁੰਦਰਾ ਮਧਿਕ ਸਹਿ ਤੁਨ ਲਾਗੇ ਸੁਖ ਮਨ ਭੋਜਨ ਹਾਰੀ ਰੇ ਤੀਰਥ ਬਰਤ ਨੇ ਸਤ ਸੰਜਮ ਰਵ ਸਤ ਦਹਿ ਗਹਿਣੇ ਦੇਵੋ ਰੇ ਸਵਰਤ ਪਿਆਲ ਸੁਧਾ ਰਸ ਅਮਰਤ ਹੋ ਮਹਾਰਸ ਪੇ ਓ ਰੇ ਨਿਜਰ ਤਾਰ ਚੁਵਿਤ ਨਿਰਮਲ ਏ ਰਸ ਮਨਵਾ ਰਾ ਤੁਰੇ ਕਹਿ ਕਬੀਰ ਸਗਲੇ ਮਧ ਸ਼ੁਸ਼ੇ ਹੇ ਮਹਾਰਾਜ ਸਾਚੋ ਰੇ ਗੁੜ ਕਰ ਗਿਆਨ ਧਿਆਨ ਕਰ ਮੋਹਾ ਭਉ ਭਾਟੀ ਮਨ ਧਾਰਾ ਸੁਖ ਮਨ ਨਾਰੀ ਸਹਿ ਸਮਨੇ ਪੀਵੇ ਪੀਵਨ ਹਾਰਾ ਉਦੂ ਮੇਰਾ ਮਾਤ ਮਨ ਮਤਵਾਰਾ ਉਨਮਤ ਚੜਾ ਮਦਨ ਲਾ ਚਾਕਿਆ ਤਰੈ ਪਵਨ ਭਇਆ ਉਜੇਰਾ ਰਹਾਉ ਦੁਇਪੁਰ ਜੋ ਰਸਾਈ ਪਾਟੀ ਪਿਓ ਮਹਾਰਾਜ ਭਾਰੀ ਕਾਂਗਰੋ ਦੇ ਕੀ ਅਜਲੇ ਤਾਂ ਝੂਟ ਗਏ ਸੰਸਾਰੇ ਪ੍ਰਗਟ ਪ੍ਰਕਾਸ਼ ਗਿਆਨ ਗੁਰ ਕਮਲ ਸਤਿਗੁਰ ਦੇ ਸਤਪਾਏ ਦਾਸ ਕਬੀਰ ਦਾਸ ਮਨ ਮਾਤਾ ਉੱਚ ਨਕਬ ਉਚਕ ਨਕਬ ਹੁ ਜਾਈ ਤੂੰ ਮੇਰੋ ਮੇਰ ਪਰਤ ਸਮੇਂ ਉੱਟ ਗਈ ਮੈਂ ਤੇਰੀ ਦਾਂਤ ਮੰਡੋਲੋ ਨਾ ਹਮ ਗਿਰਤੇ ਰੱਖ ਲਈ ਨੀ ਹਰ ਮੇਰੀ ਆਬ ਤਵ ਜਾਬ ਕਵ ਤੂੰ ਹਮ ਤਵ ਪ੍ਰਸਾਦ ਸੁਖੀ ਸਾਧ ਹੀ ਰਾਹ ਤੋਰੇ ਭਰੋਸੇ ਮਗਰ ਬਸੋ ਮੇਰੇ ਮਤਨ ਕੀ ਤਪਤ ਬਜਾਏ ਪਹਿਲੇ ਦਰਸ਼ਨ ਮਗਰ ਪਾਇਓ ਪਨਕਾਸੀ ਬਸੇ ਆਈ ਜੈਸਾ ਮਗਰ ਤੈਸੇ ਕਾਸੇ ਹਮ ਇੱਕ ਕਰ ਜਾਣੇ ਹਮ ਨਿਰਤਨ ਜੋ ਏਤਨ ਪਾਇਆ ਮਰਤੇ ਫੂਟ ਘੁਮਾਨੀ ਕਰੇ ਘੁਮਾਨ ਚੁਬੇ ਤੈ ਸੂਲਾ ਕੋਪੜ ਨੂੰ ਕੋ ਨਾਹੀ ਅਜਸੋ ਚੁਬ ਕੋ ਬਿਲ ਬਲਾਤੇ ਨਰਕੇ ਘੋਰ ਪਜਾਏ ਕਵਨ ਨਰਕਿਆ ਸੁਰਗ ਵਿਚਾਰਾ ਸੰਤਨ
ਸਾਧੇ ਹਮ ਕਾਹੁ ਕੀ ਕੌਣ ਨ ਕਰਤੇ ਆਪਣੇ ਗੁਰ ਪ੍ਰਸਾਦੇ ਅਬ ਤੋਂ ਜਾਏ ਚੜੇ ਸਿੰਘਾਨ ਸਿੰਘਾਸਨ ਮਿਲੇ ਹੈ ਸਾਰੰਗ ਪਾਨੇ ਰਾਮ ਕਬੀਰਾ ਇੱਕ ਪੈਸੇ ਕੋਈ ਨ ਸਕੇ ਪਛਾਣੇ ਸੰਤਾ ਮਨ ਦੂਤਾ ਡਾਲੋ ਇਹ ਪਟਵਾਰੀ ਮੇਰੇ ਦੇਵਸਰਿਆਂ ਤੇਰੇ ਪਾਪ ਲੋਸੋ ਕੇ ਚਵਰ ਕਰ ਫਿਰੇ ਹਮ ਕੂਕਰ ਤੇਰੇ ਦਰਬਾਰ ਭੋਕੇ ਆਗੇ ਬਦਨ ਪਸਾਲ ਰਹਾਓ ਪੂਰਬ ਹਾਂ ਜਨਮ ਹਮ ਤੁਮਰੇ ਸਿਵਗਾਵ ਤੋਂ ਮਿਟਿਆ ਨਾ ਜਾਏ ਤੇਰੇ ਦੁਆਰੇ ਤੁਨ ਸਜ ਕੀ ਮਾਤੇ ਮੇਰੇ ਦਗਾਏ ਦਾਗੇ ਹੋਏ ਸੁਰਨ ਮੈਂ ਜੂਜੇ ਬਹਿਣ ਤਾਗੇ ਭਗ ਜਾਗੇ ਭਗ ਜਾਏ ਸਾਧੂ ਹੋਏ ਤੋਂ ਭਗਤ ਪਛਾਣੇ ਹਰ ਲੈ ਕੇ ਜਾਣੇ ਪਾਈ ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ ਗੁਰ ਦੀਨੀ ਬਤ ਕਬੀਰ ਕੋ ਲਿਓ ਬਤ ਸਮਾਰ ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਾਤਕ ਭਾਗ ਅੰਮ੍ਰਿਤ ਰਾਜਨ ਪਾਇਆ ਤੇਰਾ ਤਾਪਾ ਸੁਹਾਗ ਜੈ ਮੁਖ ਭੇਦ ਭਾਈ ਕਾਤਰੀ ਨਿਕ ਸਹਿ ਸੋਕ ਬ੍ਰਹਮਣ ਵਸਨ ਕਰੇ ਜਾ ਕੇ ਪਾਏ ਜਗ ਸਭ ਲਾਗੇ ਸੋ ਕੇ ਪੰਡ ਹਾਰ ਨਾ ਕਹੇ ਵਾਏ ਮੇਰੇ ਬਾਹਨ ਪੜਹਾਰ ਨਾ ਕਹੇ ਰਾਮ ਨਾ ਬੋਲੇ ਪਾਂਡੇ ਦੋ ਜਗ ਭਰੇ ਰਹਾ ਹੋ ਆਪ ਨੂੰ ਜਨੀਜ ਕਰ ਭੋਜਨ ਹਟੇ ਕਰਮ ਕਰ ਉਦਲ ਪਰੇ ਚੌਦਾਂ ਸਮਾਸ ਰਚਲਾ ਚ ਮੰਗੇ ਕਰ ਲਿਆ ਕਰ ਦੀਪ ਲਖੂ ਪਰੇ ਤੂੰ ਬ੍ਰਹਮਣ ਮੈਂ ਕਾਸਿਕ ਜੁਲਾ ਮੋਹਿਤ ਹੋਏ ਬਰਾਬਰੀ ਕੈਸੇ ਕਿ ਬਣੇ ਹੋਏ ਰਾਮ ਨਾ ਕਹੇ ਬੜੇ ਰਾਮ ਵੇਦ ਭਰੋਸੇ ਪਾਂਡੇ ਡੂਬ ਮਰੇ ਤਰਾ ਵਰੇਕ ਆਨੰਦ ਡਰ ਸਕਾ ਪਾਓ ਪਤਲ ਪਰਿਆ ਅੰਮ੍ਰਿਤ ਕੀ ਬਾੜੀ ਹੈ ਤੈਨ ਹਰ ਪੂਰੇ ਕਰਿਆ ਜਾਨੀ ਜਾਨੀ ਰੇ ਰਾਜਾ ਰਾਮ ਕੀ ਹੰਜ ਕਹਾਣੀ ਅੰਤਰ ਜੋਤ ਰਾਮ ਪ੍ਰਗਾਸਾ ਤਿੰਨ ਹਰ ਪੂਰੇ ਤਿੰਨ ਹਰ ਪੂਰੀ ਕਰੀਏ ਜਾਨੀ ਜਾਨੇ ਰਾਜਾ ਰਾਮ ਕੀ ਹਨੀ ਅੰਤਰ ਜੋਤ ਰਾਮ ਪ੍ਰਗਾਸਾ ਵਿਰਲੇ ਕਾਹ ਗੁਰਮੁਖ ਵਿਰਲੇ ਜਾਨੀ ਰਹਾਉ ਭੌਰੇ ਕਪੋ ਪ੍ਰਸ ਪੀਤਾ ਪਾਰਲੇ ਔਰ ਤਰਿਆ ਸੋਹਰਾ ਮਦੇ ਪਵਨ ਚੁਰਿਆ ਕਾਸੇ ਫਰ ਭਰਿਆ ਸਹਿ ਸੁਨੇ ਬਿਰਵਾ ਪੂਜਾ ਧਰਤੀ ਜਲ ਹਰ ਸੋ ਕਿਆ ਕਹੇ ਕਬੀਰ ਹੋਤਾ ਕਸੇ ਕੋ ਜਨਮ ਬਿਰਵਾ ਦੇਖਿਆ ਮੁਦਰਾ ਮੁਨ ਦਇਆ ਕਰ ਚੁਲੀ ਪਦਰ ਕਾ ਕਰੋ ਵਿਚਾਰ ਰੇ ਕਿੰਤਾ ਤਮ ਸੀ ਆਪਣਾ ਨਾਮ ਕਰੋ ਉਧਾਰੇ ਐਸਾ ਜੋ ਕਮਾਓ ਜੋ ਕਿ ਜਗਦਾ ਸੁਣ ਗੁਰਮੁਖ ਭੋਗੀ ਰਹਾਉ ਬੁੱਧ ਪੂਜ ਰਾਓ ਆਪਣੇ ਸਿੰਘੀ ਸੁਰਤ ਮਲਾਈ ਕਰ ਬਿਰਾਗ ਫਿਰ ਤਾਂ ਨਗਰੀ ਮੰਨ ਕੇ ਕਿੰਗਰੀ ਬਿਜਾਈ ਪਾਂਚ ਪਦਲ ਹਿੰਦੇ ਰਾਖੋ ਤੇ ਰਹੇ ਰਲਮ ਤਾੜੀ ਕੈਦ ਵੀਰ ਸੁਣ ਰਸਾਂ ਦੇ ਧਰਮ ਦਇਆ ਕਰ ਬਾੜੀ ਕਵਨ ਕਾ ਸਰਜੇ ਜਗ ਪੀਤਰ ਕਾਂ ਜਾਨੂ ਕਵਨ ਫਲ ਪਾਇਆ ਭਵਨੇ ਤਰਨ ਤਾਰਨ ਚਿੰਤਾ ਮਨ ਇੱਕ ਨਿਮਕ ਨਹੀਂ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਨ ਪ੍ਰਭ ਜੀਵ ਪਿੰਡ ਥਾ ਦੀਆ ਤੇ ਤੈਸ ਕੀ ਭਾਉ ਭਾਉ ਨੇ ਸਾਦੀ ਰਾਹ ਫਲ ਤਨ ਪਰ ਸ੍ਰੀ ਨਿੰਦਾ ਕਾ ਪਰ ਵਾਦ ਨਾ ਛੁੱਟੇ ਆਪ ਗੁਣ ਹੋ ਤੈ ਪਰ ਬਨ ਇਹ ਪ੍ਰਸੰਗ ਨੇ ਤੂਟੇ ਜੈ ਕਰ ਕਥਾ ਹੋ ਤਰ ਸੰਤ ਇੱਕ ਨਿਮਕ ਨਾ ਕਿਨੋ ਮੈਂ ਫੇਰ ਆ ਲਾਂਪੜ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਦ ਹਰੇ ਸੰਪੇ ਮੁਮਾਹੀ ਦਇਆ ਤਰ ਮਰ ਗੁਰ ਕੀ ਸੇਵਾ ਏਕ ਸਭਨੰਤਰ ਨਾਹੀ ਦੀਨ ਦਿਆਲ ਕਿਰਪਾਲ ਦਮੁੰਦਰ ਭਗਤ ਵਜਲ ਭੈ ਹਰੀ ਕੈਦ ਕਬੀਰ ਭੀਰ ਜਨ ਰੱਖੋ ਹਰ ਸੇਵਾ ਕਰੋ ਤੁਮਾਰੀ ਜੈ ਸਿਮਨ ਹੋਏ ਮੁਖ ਦੁਆਰ ਜੈ ਭਗਵਨ ਨੇ ਸੰਸਾਰ ਨਿਰਭਉ ਕਹਿ ਕਰ ਬਜਾਵੇ ਤੂਰ ਅਨਹਦ ਬਜੇ ਸਦਾ ਭਰਪੂਰ ਹੈ ਸਤ ਸਿਮਨ ਕਰ ਮਨ ਮਾਹਿ ਬਿਨ ਸਿਮਨ ਮੁਕਤ ਕਰ ਨਾਹਿ ਰਹਾਉ ਹਰ ਸਿੰਘ ਜੈ ਸਿਮਨ ਨਾਹਿ ਨਨਕਾਰ ਮੁਕਤ ਕਰੇ ਉਤਰੇ ਗੋਪਾਲ ਨਮਸਕਾਰ ਕਰ ਹਿਰਦੇ ਮਾਹਿ ਬਿਰ ਫਿਰ ਤੇਰਾ ਅਮਨ ਨਾਹਿ ਜੈ ਸਿਮਨ ਕਰੇ ਤੂੰ ਗੇਰ ਦੀਪ ਭਗਵਾਨ ਧਰਿਉ ਬਨ ਤੇਲ ਸੋ ਦੀਪ ਕੁਮਾਰ ਕੇ ਸੰਸਾਰ ਕਾਮ ਕ੍ਰੋਧ ਬੇਕਾੜੀ ਲੈ ਮਾਰ ਜੈ ਸਿਮਨ ਤੇਰੀ ਗਾਤ ਹੋਏ ਸੋ ਸਿਮਨ ਦਾ ਕੰਡ ਪ੍ਰਵੇ ਸੋ ਸਿਮਨ ਨਹੀਂ ਕਰ ਨਹੀਂ ਰੱਖ ਉਤਾਰ ਗੁਰਪ੍ਰਸਾਦ ਉਤਰੇ ਪਾਰ ਜੈ ਸਿਮਨ ਨਾਹੀ ਤੇ ਕੰਨ ਮੰਦਰ ਸੋ ਇੱਕ ਟੰਬਰ ਤਾਨ ਸੇਸ ਗਲੀ ਭਗਤੇ ਜੀਓ ਸੋ ਸਿਮਨ ਤੋਂ ਅੰਦਰ ਪੀਓ ਜੈ ਸਿਮਨ ਤੇਰੀ ਜਾਇ ਬੁਲਾਏ ਜੈ ਸਿਮਨ ਤਜ ਪੈਣ ਮਾਏ ਸਿਮਰ ਹਰ ਮਨ ਗਾਈਏ ਇਹੋ ਸਿਮਰਨ ਸਤਿਗੁਰ ਤੇ ਪਾਈਏ ਸਦਾ ਸਦਾ ਸਿਮਰ ਤੇਰਾ ਰਾਤ ਉੱਠ ਬੈਠ ਸਾਸ ਗਰਾਜ ਜਗ ਸੋ ਸਿਮਨ ਰਸ ਭੋਗ ਹਰ ਸਿਮਨ ਪਾਈਏ ਸੰਯੋਗ ਜੈ ਸਿਮਨ ਨਾਹੀ ਤਜ ਪਾਲ ਸੋ ਸਿਮਨ ਰਾਮ ਨਾਮ ਉਧਾਰ ਕਹਿ ਕਬੀਰ ਜਾ ਕਰ ਨਹੀਂ ਆਂ ਤੈ ਤਿਸਕੇ ਆਗੇ ਤਾਂ ਤੰਨਾ ਮਨ ਤੇ ਰਾਮ ਕਲੀ ਘਰ ਦੂਜਾ ਬਾਣੀ ਕਬੀਰ ਜੀ ਕੀ ਏਕ ਓਂਕਾਰ ਸਤਿਗੁਰ ਪ੍ਰਸਾਦ ਬੰਦੇ ਚ ਬੰਧਨ ਪਾਇਆ ਮੁਕਤੇ ਗੁਰ ਅਨਲ ਬਜਾਇ ਜਬ ਨਕਸੇ ਕੇ ਮਨ ਚੀਨਾ ਤਾ ਮੰਤਰ ਮਚਨ ਕਿਨਾ ਪਰਮ ਪਵਨ ਪਦਾ ਮਨ ਰਹਿਣ ਕਰਾ ਨਹੀਂ ਮਿਰਤਨਾ ਜਨਮ ਜਰਾ ਰਹਾ ਉਲਟੀ ਰੇ ਸੰਸਾਰ ਬੇਸਰੇ ਗਗਰ ਮਝਾਰੰ ਬੇਦੀ ਲੈ ਜਗਰ ਭੰਗਾ ਤੇ ਭੇਟੀ ਲੈ ਰਾਜ ਸੰਘਾ ਚੂਕੇ ਲੈ ਮੋਹ ਮਿਆ ਸਾ ਸਸਕੀਨੋ ਸੂਰ ਗ੍ਰਾਸਾ ਜਗ ਕੁੰਭਕ ਪਰ ਪੁਲਣਾ ਤੇ ਬਾਜਰ ਹੰਤ ਬਿਨਾ ਬਖਤੇ ਬਖ ਸਭ ਦਸਨਾਇਆ ਸੁਮਤੇ ਸਨ ਮਨ ਸਾਹ ਕਰ ਕਰਤਾ ਉਤਰ ਸਪਾਰੰ ਕਹਿ ਕਬੀਰਾ ਸਾਰੰ ਚੰਦ ਸੂਰਜ ਦੋਏ ਜੋਤ ਸਰੂਪ ਜੋਤੀ ਅੰਦਰ ਬ੍ਰਹਮ ਅਨੂਪ ਕਰ ਰਹੇ ਗਿਆਨੀ ਬ੍ਰਹਮਚਾਰ ਜੋਤੀ ਅੰਦਰ ਧਰੈ ਵਸਾ ਰਹਾਉ ਹੀਰਾ ਜੀ ਫੀਰੀ ਕਰੋ ਦੇ ਕਹਿ ਕਬੀਰ ਨਿਰੰਜਨ ਅਲੇਖ ਦੁਨੀਆਂ ਹਸਿਆਰ ਬੇਦਾਰ ਜਾਗਤ ਮੂਸੇ ਦੋਹਰੇ ਪਾਏ ਨੇਗੋ ਹਸਿਆਰ ਪੈਰਵਾ ਜਾ ਦੇਖ ਜਮਲਾ ਜਾਈ ਰਹਾਉ ਨੀ ਪਿਵਾ ਮਾ ਪਿਓ ਨੀ ਬਾਕੇ ਲਾਪਾਕਾ ਚਾਰ ਨਾਲੀ ਅਰ ਫਲ ਸੇ ਪ੍ਰਪਾਕਾ ਮੂਰਖ ਮੋਤ ਬਾਰ ਹਰ ਪਿਓ ਖਣ ਰੇਤ ਮੈਂ ਵਿਖਲੇ ਚਾਹ ਤੇ ਚੁਣਿਓ ਨਾ ਜਾਈ ਕਹਿ ਕਮੀਰ ਕੁਲ ਜਾਤ ਪਾਉਂ ਤਾਂ ਚੀਟੀ ਹੋਏ ਚੁਨ ਕਾਈ ਬਾਣੀ ਨਾਮ ਦਿਓ ਜੀਓ ਕੀ ਗ੍ਰਾਮ ਖਲੀ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਨਿਲੇ ਕਾਹਦ ਕਾਟੀਲੇ ਗੁੱਡੀ ਕਾਸਮ ਦੇ ਭਰਮੀਲੇ ਪੰਜ ਜਿਨਾਂ ਸਿਵ ਬਾਤ ਬਤਵਾ ਜੀ ਸੋ ਡੋਰੀ ਰਾਖੀਲੇ ਰਮਨ ਰਾਮ ਨਾਮਾ ਬੀਤੀਲੇ ਜੈਸੇ ਕਨਕਲਾ ਜਦ ਮਾਂਡੀਲੇ ਰਹਾਓ ਅਨਿਲੇ ਕੁੰਭਰਾ ਲਿਓ ਭਰਾਈਲੇ ਉਦਕ ਰਾਜਕੁਮਾਰ ਪਰੰਦਰੀਏ ਭਾਤ ਵਿਨੋਦ ਪਿਆਰ ਕਰਦੇ ਹੈ ਵਿਚੀ ਸੋ ਗਾਗਰ ਰਾਖੀਲੇ ਮੰਦਰੇ ਦੁਆਰ ਦਰ ਜਾ ਕੇ ਗਊਚਰਾ ਉਨਚਾੜੀਲੇ ਪਾਂਚ ਕੋਸ ਪਰ ਗਊਚਰਾਓ ਦੇ ਚੀਤ ਚ ਬਸਰਾ ਰਾਸ਼ ਰਾਖੀਲੇ ਕੈਤਨਾ ਦੇ ਸੁਣੋ ਤਲੋਚਨ ਬਾਲਕ ਪਾਲਣ ਪੌੜੀ ਅੰਤਰਬਾਜ ਕਾਰ ਵਿਰੋਧੀ ਚੀਜ਼ ਤੋਂ ਬਾਰਕ ਰਾਖੀ ਲੈ ਵੇ ਵੇਦ ਪ੍ਰਾਂ ਸਾਧਾਰਨ ਦਾ ਗੀਤ ਕਵਿਤਨਾ ਗਾਵੋ ਗੋ ਖੰਡ ਮੰਡਲ ਨਿਰੰਕਾਰ ਮੈਂ ਅਨਹਦ ਬੇਨ ਬਜਾਵੋ ਗੋ ਬਿਰਾਗੀ ਰਾਮ ਮੈਂ ਗਾਵੋ ਗੋ ਸਬਦ ਤੇ ਨਾਦ ਰਾਤਾ ਕੋਲ ਕਹਿ ਕਰ ਜਾਓ ਗੋ ਰਹਾਓ ਜਿਹੜਾ ਪਿੰਗਲਾ ਹੋ ਸਕੋ ਨਾ ਪਾਉਣੇ ਬੰਦ ਰਹਾਓ ਗੋ ਚੰਦ ਸੂਰੀ ਦੇ ਸਾਮ ਕਰ ਆਪੋ ਬ੍ਰਹਮ ਜੋਤ ਮਿਲ ਜਾਓ ਗੋ ਤੀਰ ਦੇਖਣਾ ਜਲ ਮੈਂ ਪੈਸੋ ਜੀ ਚੰਦਨਾ ਤਾਵੋ ਗੋ ਅੱਠ ਸਰ ਤੀਰਥ ਗੁਰੂ ਦਾ ਘਾਟੀ ਪੀਤਰ ਨਹਾਓ ਗੋ ਪੰਚ ਸਾਹਿਬ ਜਿਨ ਕਿਸੇ ਵਾਪਲੋ ਕਰੋ ਨਾ ਕਹਾਓ ਗੋ ਨਾਮਾ ਕੋ ਚਦਾਰ ਸੁਰਾਤਾ ਸੁਣ ਤਮਾਤ ਸਮਾਓ ਗੋ
ਮਾਇ ਨਵਤੀ ਬਾਪ ਨਵਤਾ ਕਰਮ ਨਵਤੀ ਕਾਇਆ ਹਮਨੀ ਉਹਦੇ ਤੁਮਨੀ ਉਹਦੇ ਕਮਨ ਕਹਾਂ ਤੇ ਆਇਆ ਰਾਮ ਕੋਈ ਨਾ ਕੈਸੀ ਫਿਰ ਜੈਸੇ ਥਰਵਰ ਪੰਖ ਬਸੇਰਾ ਰਾਹੋ ਚੰਦ ਨਾ ਹੋਤਾ ਸੂਰ ਨਾ ਹੋਤਾ ਪਾਣੀ ਪਵਨ ਮਲਾ ਸਾਥ ਨਾ ਹੋਤਾ ਵੇਦ ਨਾ ਹੋਤਾ ਕਰਮ ਕਹਾਂ ਤੇ ਆਇਆ ਕੇਚਰ ਪੁਜਲ ਤੁਲਸੀ ਤੁਲਸੀ ਮਾਲਾ ਗੁਰ ਪ੍ਰਸਾਦੀ ਪਾਇਆ ਨਾਮ ਪਰਮਣੇ ਪਰਮ ਦਾਤਾ ਸਤਿਗੁਰ ਹੋਏ ਲਿਖਾਇਆ ਰਾਮ ਕਲੀ ਘਰ ਦੂਜਾ ਮਿਲਾ ਸੀ ਤਪ ਕਰੇ ਉਲ ਤੀਰਥ ਮਰੇ ਅਵਨ ਦਾਇਕ ਆਇਆ ਕਲਪ ਕੀਜੇ ਆਸਮੇ ਜਗ ਕੀਜੇ ਸੋਨਾ ਕਰ ਵਿਧਾਨ ਦੀਜੇ ਰਾਮ ਨਾਮ ਸਰ ਤਉ ਨਾ ਪੂਜੈ ਛੋੜ ਛੋੜ ਰੇ ਪਖੰਡੀ ਮਨ ਕਾਪਟ ਨਾ ਕੀਜੇ ਹਰਕਾ ਨਾਮ ਨਿਤ ਨਿਤ ਲੀਜੇ ਅਰਹਾਓ ਗੰਗਾ ਜੋਗੇਦਾਰ ਜੇ ਕੁੰਭ ਜੋਗੇਦਾਰ ਨਾਇਏ ਗਟਾ ਨਾਈਏ ਕੁੰਭਤੀ ਸਹਿਤ ਗੋਦਨ ਕੀਜੇ ਕੋੜ ਜੋ ਤੀਰਥ ਘਟੇ ਤਰਨ ਤਨ ਜੋ ਹਵਾਲੀ ਕਰੇ ਰਾਮ ਨਾਮ ਸਰ ਤਉ ਨਾ ਪੂਜੇ ਅਸਦਨ ਕਾਇਦਨ ਸਹਿਜਾ ਨਾਰੀ ਭੂਮਦਾਨ ਤੈਸੋਦਨ ਨਿਤ ਨਿਤ ਕੀਜੇ ਆਤਮ ਜੋ ਨਿਰਮਲ ਕੀਜੇ ਆਪ ਬਰਾਬਰ ਕੰਚਨ ਦੀਜੇ ਰਾਮ ਨਾਮ ਸਰ ਤਉ ਨਾ ਪੂਜੇ ਮੰਨੇ ਨਾ ਕੀਜੇ ਰੋਜ਼ ਜਮੁਨਾ ਜੀ ਦੇ ਦੀਜੇ ਦੋਸ ਨਿਰਮਲ ਨਿਰਵਾਣ ਪਦ ਚੀਨ ਲਿਜੇ ਜਸਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ ਪਰਮੇ ਨਾਮਾ ਤਾਤਲ ਸਮਰਥ ਕੀਜੇ ਰਾਮ ਕੁਲੀ ਬਾਣੀ ਰਵਿਦਾਸ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੜੀਏ ਗੁਣੇ ਨਾਮ ਸਭ ਸੁਣੀ ਅਨੁਭਵ ਭਾਉ ਨਾ ਦਰਸ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰ ਸਹਿਨਾ ਪਰਸੇ ਦੇਵ ਸੰਸੇ ਗਾਂਠ ਨ ਝੂਠੇ ਕਾਂਕਲੁਦ ਮਾਇਆ ਮਦ ਮਤਸਰ ਐਨ ਪੰਚਲ ਪੰਚੋ ਮਿਲ ਲੂਟੇ ਰਹੋ ਜਬ ਅੰਬਟ ਕਪਕਲੀ ਨਾਮ ਪੰਡਿਤ ਅੰਬ ਗੁੰਜੋ ਕਿ ਸੰਨਿਆਸੀ ਗਿਆਨੀ ਗੁਣੀ ਸੂਰਮ ਦਾ ਤੇ ਬਦ ਕਵਿ ਨਨਾਸੀ ਕਹੋ ਕਹੋ ਰਵਿਦਾਸ ਆਪੇ ਸਭੇ ਨੇ ਸਮਝੇ ਭੁੱਲ ਭਰੇ ਜੈਸੇ ਬੋਰੇ ਮੋਹੇ ਧਾਰ ਨਾਮ ਨਾਰਾਇਣ ਜੀਵਨ ਪ੍ਰਾਣ ਧਨ ਮੋਰੇ ਰਾਮ ਕਲੀ ਬਾਣੀ ਬੀਣੀ ਜੀਓ ਕੇ ਕੋਕਾਰ ਸਤਿਗੁਰ ਪ੍ਰਸਾਦ ਹੀੜਾ ਪਿੰਗਲਾ ਔਰ ਸੁਖਮਨਾ ਤੀਨ ਬਸੇ ਗਠਾਈ ਬੇਣੇ ਸੰਗਮ ਤੈ ਪ੍ਰਾਗਮਨ ਮਜਨ ਕਰੇ ਤਥਾਏ ਸੰਤ ਤਾਹਨ ਰੰਜਨ ਰਾਮ ਹੈ ਗੁਰੂ ਗਮ ਚੀਨੇ ਬਿਰਲਾ ਕੋਈ ਤਾਹਨ ਰੰਜਨ ਮਯਾਰ ਹੋਇਆ ਹੋ ਦੇਵ ਤਨ ਕਰਨ ਸਣੇ ਤੈ ਬਾਜ ਸਮਦ ਅਨਾਹਦ ਬਾਣੀ ਚੈ ਤਾਂ ਤੈ ਚਾਂਦਨ ਸੂਰਜ ਪਉਣ ਨ ਪਰਨੇ ਸਾਖੀ ਜਾਗੀ ਗੁਰਮੁਖ ਜਾਣੇ ਉਪਜੇ ਗਿਆਨ ਗੁਰਮਤਿ ਸੀਜੇ ਅੰਮ੍ਰਿਤ ਰਾਸ ਗਿਓ ਗੁਰਨਾਂਤਰ ਪੀਜੇ ਇਸ ਕਲਾ ਜੋਲਾ ਜਾਣੇ ਕੋ ਬੇਟੇ ਦਾਸ ਪਰਮ ਗੁਰ ਦੇਹੋ ਦਹਨ ਦੁਆਰਾ ਗੁੰਪਾਲਾ ਪਰਮ ਪਾਪੀ ਘਾਟੀ ਉਪਰ ਹਾੜ ਹਾੜ ਪਰਾਲਾ ਆਲ ਕੇ ਦਰਥਾ ਤੇ ਜਾਗਤ ਰਹੇ ਸੋ ਕਬੂ ਨ ਸੋਵੇ ਤੀਨ ਤਲੋਕ ਸਮਾਧ ਪਲੋਵੈ ਬੀਜ ਮੰਤਰ ਲੈ ਹਿਰਦੇ ਰਹਿ ਉਲਟ ਮਨਵਾ ਉਲਟ ਸੁਣ ਮਹਿੰਗਾ ਹੈ ਜਾਗਤ ਰਹੇ ਨ ਅਲੀਆ ਭਾ ਕੇ ਪਾਂਚੋ ਇੰਦਰੀ ਬਾਸ ਕਰ ਰੱਖੈ ਗੁਰ ਕੀ ਸਾਖੀ ਰੱਖੈ ਚੀਤ ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ ਕਰ ਪੱਲਵ ਸਾਕਾ ਵਿਚਾਰੇ ਆਪਣਾ ਜਨਮ ਨ ਜੂਏ ਹਾਰੇ ਅਸਰ ਨਦੀ ਕਾ ਬੰਦੇ ਮੂਲ ਪਛਮ ਫੇਰ ਚੜਾਵੇ ਸੂਰ ਅਜਰ ਜਹਰੈ ਸੋ ਨਿਜਰ ਜਹਰੈ ਜਗਨਾਸ ਗੋਇਟ ਕਰੇ ਚੌਮਕ ਦੀਵਾ ਜੋਤ ਦੁਆਰ ਪੱਲੂ ਅਨੰਤ ਮੂਲ ਵਿਚਕਾਰ ਸਰਬ ਕਲਾਲੇ ਆਪੇ ਰਹਿ ਮਨ ਮਾਣਕ ਰਤਨਾ ਮੈਂ ਗੋਹੇ ਪਤ ਮਸਤਕ ਪਦਮ ਦੁਆਲੇ ਮਣੀ ਮਾਹੇ ਨਿਰੰਜਨ ਤ੍ਰੈ ਬਵਣ ਤਣੀ ਪੰਜ ਸ਼ਬਦ ਨਿਰਮਾਇਲ ਬਾਜੇ ਢੁਲਕੇ ਚਵਰ ਸੰਖ ਘਨ ਗਾਜੇ ਦਲਮਲ ਦੇ ਤੋ ਗੁਰਮੁਖ ਗਿਆਨ ਬੇਣੀ ਜਾਚੈ ਤੇਰਾ ਨਾਮ ਰਾਗ ਨਟ ਨਰਾਇਣ ਮਹੱਲਾ ਚੌਥਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰ ਪ੍ਰਸਾਦ ਮੇਰੇ ਮਨ ਜਪ ਐਨਸ ਨਾਮ ਹਰੇ ਕੋਟ ਕੋਟ ਦੋਖ ਬਹੁ ਕਿਨੇ ਸਭ ਪਰ ਹਰ ਪਾਸ ਧਰੇ ਰਹਾਉ ਹਰ ਹਰ ਨਾਮ ਜਪੇ ਆਰਾਧੈ ਸੇਵਕ ਭਾਏ ਖਰੇ ਕਿਲਵਿਖ ਦੋਖ ਗੈ ਸਭ ਨਿਕਰ ਜੋ ਪਾਨੀ ਮੈਲ ਹਰੇ ਖਿਨ ਖਿਨ ਨਰ ਨਰਾਇਣ ਗਾਵੈ ਮੁਖ ਬੋਲੇ ਨਰ ਨਰ ਹਰੇ ਪੰਜ ਦੋਖ ਅਸਾਧ ਨਗਰ ਮੈਂ ਇੱਕ ਖਿਨ ਪਲ ਦੂਰ ਕਰੇ ਵਡਭਾਗੀ ਹਰ ਨਾਮ ਧਿਆਵੇ ਹਰ ਕੇ ਭਗਤ ਹਰੇ ਤਿਨਕੀ ਸੰਗ ਦੇਹ ਪ੍ਰਭ ਜਾਚੋ ਮੈਂ ਮੂੜ ਮੁਗਧ ਨਿਸਤਰੇ ਕਿਰਪਾ ਕਿਰਪਾ ਧਾਰ ਜਗ ਜੀਵਨ ਰਖ ਲੇਵੋ ਸਰਨ ਪਰੇ ਨਾਨਕ ਜਨ ਤੁਮਰੀ ਸਰਨਾਈ ਹਰ ਰਾਖੋ ਲਾਜ ਹਰੇ ਨਟ ਮਹੱਲਾ ਚੌਥਾ ਰਾਮ ਜਪ ਜਨ ਰਾਮੇ ਨਾਮ ਅਰਲੇ ਰਾਮ ਨਾਮ ਜਪਿਓ ਗੁਰਬਚਨੀ ਹਰ ਧਾਰੀ ਹਰ ਕਿਰਪਲੇ ਰਹਾਉ ਹਰ ਹਰ ਅਗਮ ਅਗੋਚਰ ਸਵਾਮੀ ਜਨ ਜਪ ਮਿਲ ਸਰਲ ਸਰਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੈ ਬਲ ਬਲਲੇ ਪ੍ਰਖੋਤਮ ਹਰ ਨਾਮ ਜਨ ਗਾਇਓ ਸਭ ਦਾਲਦ ਦੁੱਖ ਦਰਲੇ ਵਿੱਚ ਦੇਹੀ ਦੋਖ ਅਸਾਧ ਪੰਚ ਧਾਤੂ ਹਰ ਕੀਏ ਖੈਨ ਪਰਲੇ ਹਰ ਕੇ ਸੰਤ ਮਨ ਪ੍ਰੀਤ ਲਗਾਈ ਜਿਉ ਦੇਖੇ ਸਾਸ ਕਮਲੇ ਉਨਵੇਂ ਘਨ ਕਨ ਘਨ ਹਰ ਗਰਜੈ ਮਨ ਬਿਕਸੈ ਮੋਰ ਮੁਰਲੇ ਹਮਰੇ ਸਵਾਮੀ ਲੋਚ ਹਮ ਲਾਈ ਹਮ ਜੀਵੇ ਦੇਖ ਹਰ ਮਿਲੇ ਜਨ ਨਾਨਕ ਹਰ ਅਮਲ ਹਰ ਲਾਈ ਹਰ ਮੇਲੋ ਆਨੰਦ ਭਲੇ ਹਰ ਮੇਲੋ ਆਨੰਦ ਭਲੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਸਕੇ ਗੁਰ ਪ੍ਰਸਾਦੀ ਹਰ ਨਾਮ ਧਿਆਇਓ ਹਮ ਸਤਿਗੁਰ ਚਰਨ ਪਖੇ ਰਹਾਉ ਊਤਮ ਜਗਨਾਥ ਜਗਦੀਸਰ ਹਮ ਪਾਪੀ ਸਰਨ ਰੱਖੇ ਤੋਂ ਵਡ ਪੁਰਖ ਦੀਨ ਦੁਖ ਭੰਜਨ ਹਰ ਦੀਓ ਨਾਮ ਮੁਖੇ ਹਰ ਗੁਣ ਊਚ ਨੀਚ ਹਮ ਗਾਏ ਗੁਰ ਸਤਿਗੁਰ ਸੰਗ ਸਖੇ ਜਿਉ ਚੰਦਨ ਚੰਦਨ ਸੰਗ ਬਸੇ ਨੇ ਬਿਰਖਾ ਗੁਣ ਚੰਦਨ ਕੇ ਬਸਖੇ ਹਮਰੇ ਅਵਗਨ ਬਿਖਿਆ ਬਿਖੇ ਕਹਿ ਬਿਖੈ ਕੇ ਬਹੁ ਬਾਰ ਭਾਰ ਨਿਮਕੇ ਅਵਗਨ ਯਾਰੇ ਪਾਥਰ ਭਾਰੇ ਹਰ ਤਾਰੇ ਸੰਗ ਜਨਖੇ
जिन को तुम हर राखो स्वामी सब तिन के पाप करिखे जिन नानक के दयाल प्रभु स्वामी तुम दुष्ट तारे हरन के नट मोहल्ला चौथा मेरे मन जप हर हर राम रंगे हर हर कृपा करी जगदीसर हर त्यायो जन पग लगे रहाओ जन्म जन्म के भूल चूक हम अब आए प्रभु सरन गे तुम शरणागत प्रतपालक स्वामी हम राखो वड पाप गे तुमरी संगत हर को न उदरियो प्रभु किए पातत पाव गे गुण गावत शिपा दुष्टार्यो प्रभु राखी पैज जन गे जो तुमरे गुण गावे स्वामी हो बल बल बल तिन गे पवन पवन पवित्र सब किए जय धूर परी जन पगे तुमरे गुण प्रभु कह न सके हम तुम वड वड पुरख वड गे जन नानक दया प्रभु धारो हम सेवह तुम जन पगे नट मोहल्ला चौथा मेरे मन जप हर हर नाम ने जगन्नाथ कृपा प्रभु धारी मत गुरमत नाम बने रहाओ हर जन हर जस हर हर गायो उपदेश गुरु गुर सुने किलविक पाप नाम हर काटे जिव खेत किरसान लुने तुमरी उपमा तुम ही प्रभु जानो हम कह न सके हर गुने जैसे तुम तैसे प्रभु तुम ही गुण जानो प्रभु अपने माया फास बंद बो बंदे हर जप्यो खुल खुलने जो जल कुंचर तंदवे बांधे हो हर चेत्यो मोक मुख ने स्वामी पार ब्रह्म परमेसर तुम को जो जोग जुग ने तुमरी था पाई नहीं पावे जन नानके प्रभ वडने नट मोहल्ला चौथा मेरे मन कल कीर्त हर परवणे हर हर दयाल दया प्रभ तारी लग सतगुर हर जपने रहाओ हर तुम वड अगम अगोचर स्वामी हर सब त्यावे हर रुड़ने जिनको तुमरे वड कटाक है ते गुरमुखर सिमरने इहो परपंच किया प्रभ स्वामी सब जग जीवन जुगने जो सरले सरल उठे बोल लहरी मिल सरले सरल समणे जो प्रभु किया सो तुम ही जानो हम नह जानी हर गहने हम बार कौर द्योत धारो हम करह प्रभु सिमरणे तुम जलनिद हर मान सरोवर जो सेवे सब फलणे जन नानक हर हर हर हर बंश हर देवो कर किरपणे नट नारायण मोहल्ला चौथा पड़ताल एक ओंकार सतगुर प्रसाद मेरे मन सेव सफल हर काल ले गुर पग रे निरवाल सब दाल पंज दुख दाल हर हो नदर निहाल रहाओ हर का ग्रह हर आप सवार्यो हर रंग रंग महल बेअंत लाल लाल हर लाल हर अपनी कृपा करी आप ग्रह आयो हम हर की गुर की है बसीठी हम हर देखे पई निहाल निहाल निहाल निहाल हर आवते की खबर गुर पाई मन तन आनंदो आनंद पै हर आवते सुने मेरे लाल हर लाल जन नानक हर हर मिले पै गलतान हाल निहाल निहाल नट मोहल्ला चौथा मन मिल संत संगत शुभवंती सुन अकात कथा सुखवंती सब किलविख पाप लहंती हर हो लिखत लिखंती रहाओ हर कीरत कलयुग विच उदम मत गुरमत कथा भजंती जिन जिन सुनी मनी है जिन जान तह जन के हो कुरबानंती हर अकात कथा का जिन रस चाख्या तह जन सब भूख लहंती नानक जन हर कथा सुन त्रिवते जप हर हर हर हो वंती नट मोहल्ला चौथा कोई अनस नावे हर की हर गाल तिसको हो बल बल बाल सो हर जन है पल पाल हर हो मेल निहाल रहाओ हर काम हर गुर संत बतायो गुर चाल दिखाई हर चाल अंतर कपट चकावो मेरे गुर सिखो निह कपट कमावो हर की हर काल निहाल निहाल निहाल ते गुर के सिख मेरे हर प्रभ पाए जिन हर प्रभ जान्यो मेरा नाल जन नानक मत हर प्रभ दीनी हर देख निकट हदूर निहाल निहाल निहाल निहाल राग नट नारायण मोहल्ला पांजवा एक ओंकार सतगुर प्रसाद राम हो क्या जाना क्या भावै मन प्यास बहुत दरसावे रहाओ सोई ज्ञानी सोई जन तेरा जिस ऊपर रोचे आवै कृपा करो जिस पुरख बधाते सो सदा सदा तुद त्यावै कवन जो कवन ज्ञान ध्याना कवन गुनीरी जावै सोई जन सोई निज भगता जिस ऊपर रंग लावे साई मत साई बुद्ध सियानप जित निमख न प्रभ बिसरावे संत संग लगल इहो सुख पायो हर गुण साध ही गावे
देखियो अचार्य महामंगल रूप किसान नहीं दिसटावै कहो नानक मोर्चा गुर लाहियो तै गर्भ जोन कह आवै नट नारायण मोहल्ला पांजवा दो पदे एक ओंकार सतगुर प्रसाद ओलाहनो मैं काहू ना दियो मन मीठ तहारो कियो रहाओ आग्या मान जान सुख पाया सुन सुन नाम तहारो जियो इहां उहां हर तुम ही ए गुर ते मंत्र दृढ़ियो जब ते जान भाई एह बाता तब कुशल खेम सब थियो साध संग नानक परगास्यो आन नाही रे बियो नट मोहल्ला पांजवा जाको भई तुम्हारी धीर जम की त्रास मिटी सुख पाया निकसी होमे पीर रहाओ तपत बजानी अमृत बानी त्रैपते ज्यो बारक खीर मात पिता साजन संत मेरे संत सहाय वीर खुले भरम पीत मिले गोपाला हीरे बेदे हीर बिसम पै नानक जस गावत ठाकर गुनी गहीर नट मोहल्ला पांजवा अपना जन आपे आप उधारियो आठ पैर जन कै संग बसियो मन ते नाहे बिसारियो रहाओ बारन चैन नाही किश पेखियो दास का कुल न बिचारियो कर कृपा नाम हर दियो सहज सुपाए सवारियो महाबिखम अगन का सागर तह ते पार उतारियो पेख पेख नानक बिगसानो पुने पुने बलहारियो नट मोहल्ला पांजवा हर हर मन मैं नाम कहियो कूट अपराध मिटे खिन भीतर ताका दुख न रहियो रहाओ खोजत खोजत भयो बैरागी साधु संग लहियो सगल त्याग एक लेव लागी हर हर चरण गहियो कहत मुक्त सुनते निस्तारे जो जो सरन पयो सिमर सिमर स्वामी प्रभ अपना को नानक नंद पिहो नट मोहल्ला पांजवा चरण कमल संग लागी डोरी सुख सागर कर परम गत मोरी रहाओ अंच लागहायो जन अपने को मन बीदो प्रेम की खोरी जस गावत भगत रस उपजियो माया की जाली तोरी पूर्ण पूर रहे कृपा निद आन न पेखो होरी नानक मिल लियो दास अपना प्रीत न कबू थोरी नट मोहल्ला पांजवा मेरे मन जप जप हर नारायण कबू न बिसरो मन मेरे ते आठ पहर गुण गायन रहाओ साधु तूर करो नित मजन सब किलविक पाप गवायण पूर्ण पूर रहे कृपा निद घट घट दिष्ट समायण जाप ताप कोट लख पूजा हर सिमरन तुल न लायण दुए कर जुड़ नानक दान मांगा तेरे दासन दास दसायण नट मोहल्ला पांजवा मेरे सरबस नाम निधान कर कृपा साधु संग मिलियो सतगुर दीनो दान रहाओ सुख दाता दुख भंजन हारा गाओ कीर्तन पूर्ण ज्ञान काम क्रोध लोभ खंड खंड कीने बिन स्यो मूड अभिमान क्या गुण तेरे आख वखाण प्रभ अंतर जामी जान चरण कमल सरन सुख सागर नानक साध कुरबान नट मोहल्ला पांजवा ओ वार वार जाओ गुर गोपाल रहाओ मोहि निर्गुण तुम पूर्ण दाते दीना नाथ दयाल उठत बैठत सोवत जागत जी प्राण धन माल दर्शन प्यास बहुत मन मेरा नानक दर्शन निहाल नट पड़ताल मोहल्ला पांजवा एक ओंकार सतगुर प्रसाद को है मेरो साजन मीत हर नाम सुनावै नीत बिनसे दुख विपरीत सब अर्प मन तन चीत रहाओ कोई विरला आपन कीत संग चरण कमल मन सीत कर कृपा हर जस दीत हर भज जन पदार्थ जीत कोट पतत होहे पनीत दा नानक दास बल बल कीत नट अष्टपदिया मोहल्ला चौथा एक ओंकार सतगुर प्रसाद राम मेरे मन तन नाम अधारे खिन पल रहना सको बिन सेवा मैं गुरमत नाम सम्हारे रहाओ हर हर हर हर हर मन त्यावो मैं हर हर नाम प्यारे दीन दयाल पै प्रभ ठाकर गुर कै शब्द सवारे मधसूदन जग जीवन माधो मेरे ठाकर अगम अपारे एक बिनो बेनती करो गोरे आ गए मैं साधु चरण पखारे
सहस नेत्र नेत्र है प्रभ को प्रभ एको पुरख निरारे सहस मूर्त एको प्रभ ठाकर प्रभ एको गुरमत तारे गुरमत नाम दमोदर पाया हर हर नाम और तारे हर हर कथा बनी अत मीठी जो गुंगा गटक सुमहारे रसना साध चख पाए दूजे अत फीके लोभ बिकारे जो गुरमुख साध चखे राम नामा सब अन रस साध बिसारे गुरमत राम नाम धन पाया सुन कह त्या पाप निवारे धर्म राय जम नेल ना आवै मेरे ठाकर के जन प्यारे सास सास सास है जेते मैं गुरमत नाम सुमहारे सास सास जाए नामे बैन सो बिरथा सास बिकारे कृपा कृपा कर दीन प्रभ सरणे मोको हर जन मेल प्यारे नानक दासन दास कहत है हम दासन के पनहारे नट महला चौथा राम हम पाथर निर्गुण यारे कृपा कृपा कर गुरु मिलाए हम पान शब्द गुर तारे रहाओ सतगुर नाम दृढ़ाए अत मीठा मै लागर मलगारे नामे सुरत वजी है दह दस हर मुस्की मुस्क गंधारे तेरी निर्गुण कथा कथा है मीठी गुरनी के बचन समारे गावत गावत हर गुण गाए गुण गावत गुर निस्तारे विवेक गुरु गुरु समदर्शी तिस मिलिए संक उतारे सतगुर मिले परम पद पाया हो सतगुर कै बलहारे पखंड पखंड कर कर परमे लो पखंड जग बुरियारे हल्द पल दुखदाई हो वै जमकाल खड़ा सिर मारे उगवे दिन सियाल जाल संभाले बिख माया के बेथारे आई रैन भया सुपनंतर बिख सुपने पी दुख सारे कलर खेत लै कूड़ जमाया सब कूड़े के खलवारे साकत नर सब भूख भुखाने दर ठाडे जम जंदारे मनमुख कर्ज चढ़िया बिख भारी उतरे शब्द विचारे जितने कर्ज कर्ज के मंगिए कर सेवक पाग लगवारे जगन्नाथ सब जंत्र अपाए नखीने सब नथ हारे नानक प्रभ खिंचे तव चलिए जो पावे राम प्यारे नट महला चौथा राम हर अमृत सरना वारे सतगुर ज्ञान मजन है नीको मिल कल मल पाप उतारे रहाओ संगत का गुण बहुत अधिकाई परसुआ कनक अधारे परसन परस पैक बिजा को लै बिकुंठ सधारे अजा मल प्रीत पुत्र प्रतकीनी करण रैन बुलारे मेरे ठाकर कह मन पाए भावनी जम कंकर मार बिदारे मन कथे कथ लोक सुनावै जो बोले सो ना बिचारे सत संगत मिले तां दृढ़ता आवै हर राम नाम निस्तारे जब लग जियो पिंड है साबद तब लग किश ना समारे जब कर मंदर आक लगाने कड़ कूब कड़े पनहारे साकत सिवमन मेल न करियो जिन हर हर नाम बिसारे साकत बचन बिछुआ जो डसिए तह साकत पर परारे लग लग प्रीत बो प्रीत लगाई लग साधु संग सवारे गुर कै बचन गुर के बचन सत सत कर माने मेरे ठाकर बहुत प्यारे पूर्व जन पर चून कमाए हर हर हर नाम प्यारे गुर प्रसाद अमृत रस पाया रस गावे रस विचारे हर हर रूप रंग सब तेरे मेरे लालन लाल गुलारे जैसा रंग दे सो होवे क्या नानक जंत विचारे नट महला चौथा राम गुर सरन प्रभु रखवारे जो कुंचर तदवे पकड़ चलायो कर ऊपर कढ़ निस्तारे रहाओ प्रभ के सेवक बहुत यत्नी के मन सरदा कर हर तारे मेरे प्रभ सरदा भगत मन पावे जनकी पैज सवारे हर हर सेवक सेवा लागे सब देखे ब्रह्म पसारे एक पुरख एक नदरी आवे सब एका नदर निहारे हर प्रभ ठाकर रव्या सब ठाई सब चेरी जगत सुमारे आप दयाल दया दाल देवे आप दयाल दया दान देवे वज पाथर कीरे कारे अंतरवास बहुत मुस्काई परम भूला मिर्ग सिंगारे बन बन ढूढ़ ढूढ़ फिर थाके गुर पूरे घर निस्तारे बाणी गुरु गुरु है बाणी विच बाणी अमृत सारे गुरबाणी कहे सेवक जन मन है परतख गुरु निस्तारे सब है ब्रह्म ब्रह्म है पसरिया मन बीजिया खावारे जो जन चंद्र हंस दुखिया त्रिष्ट बुद्धि अपना घर लूकी जारे प्रभ को जन अंतर रिद लोचे प्रभ जन के सास निहारे कृपा कृपा कर भक्त दृढ़ाए जन पीछे जग निस्तारे अपने आप प्रभ ठाकर प्रभ आपे श्रेष्ठ सवारे जन नानक आपे आप सवरत कर कृपा आप निस्तारे नट महला चौथा
राम कर कृपा लेहो उभारे जो पकड़ द्रौपदी दुष्टा आनी हर हर लाज निवारे रहाओ कर कृपा जाचक जन तेरे अक मांगो दान प्यारे सतगुर किन्नर सरदा लागी मोको हर गुर मेल सवारे सागत करम पाणी ज्यो मतिया नित पाणी झोल झुलारे मिल सतसंगत परम पद पाया कट माखन के गटकारे नित नित काया मजन किया नित मलमल दे सवारे मेरे सतगुर के मन बचन न पाए सा फोकट चार सिंगारे मटक मटक चल च सखी सहेली मेरे ठाकर के गुण सारे गुरमुख सेवा मेरे प्रभ भाई मैं सतगुर लख लखारे नारी पुरख पुरख सब नारी सब एको पुरख मरारे संत जिना की रेन मन भाई मिल हर जन हर निस्तारे ग्राम ग्राम नगर सब फिरिया फिर हृदय अंतर हर जन भारे सरदा सरदा पाए मिलाए मोको हर गुर गुर निस्तारे पवन सू सब नीका करिया सतगुर शब्द विचारे निज घर जाए अमृत रस पिया बिन नैना जगत निहारे तो गुण ईस बर नहीं साको तुम मंदिर हम निक कीरे नानक कृपा करो गुर मेलो मैं राम जपत मन धीरे नट महला चौथा मेरे मन भज ठाकरे अगम पारे हम पापी बहु निर्गुण यारे कर कृपा गुर निस्तारे रहाओ साधु पुरख साध जन पाए एक बिनो करो गुर प्यारे राम नाम तन पूंजी देवो सब तिसना भूख निवारे पचय पतंग मृग भृंग कुंचर मीन एक इंद्री पकर सघारे पंच भूत सबल है देही गुर सतगुर पारप निवारे सातर वेद सोध सो देखे मुन नारद बचन पुकारे राम नाम पढ़ो गत पावो सतसंगत गुर निस्तारे प्रीतम प्रीत लगी प्रभ के रिजव सूरज कमल निहारे मीर समीर मोर बहु नाचे जब उनमें कान कान हारे सागत को अमृत बहु सिंचो सब डाल फूल बिस्कारे जो जो निवे सागत नर सेती छेड़ छेड़ कडे बेख खारे संतन संत साध मिल रहिए गुण बोले पर उपकारे संते संत मिले मन बिगसे जो जल मिल कमल सवारे लोभ लहर सब स्वान हल्क है हल्क्यो सबे बिगारे मेरे ठाकर कह दीवान गप खबर हो गुर ज्ञान खड़क ल मारे राख राख राख प्रा मेरे मैं राखो कृपा तहारे नानक मैं तारे अवर न काही मैं सत गुर गुर निस्तारे छका एक राग माली गौड़ा महला चौथा एक ओंकार सतनाम करता पुरख निरभो निरवैर काल मूर्त अजूनी सह भंग गुर प्रसाद अनक जतन कर रहे हर अंत नाही पाया हर अगम अगम अगाध बोध आदेश हर प्रवराया रहाओ काम क्रोध लो मोरनित जगरते जगराया हम राख राख दीन तेरे हर सरन हर प्रभ आया शरणागति प्रभ पालते हर भगत वचरन आया प्रहलाद जन हर नाक पकड़िया हर राख लियो तराया हर चेतरे मन महल पावन सब दुख भंजन राया भोजन मरण निवार ठाकर हर गुरमति प्रभ पाया हर पतत पावन नाम स्वामी भौ भगत भंजन गाया हर हर हर और धारियो जन नानक नाम समाया माली गौड़ा महला चौथा जाप मन राम नाम सुखदाता सतसंगत मिल हर साध आया गुरमुख ब्रह्म पछाता रहाओ वड पागी गुर दर्शन पाया गुर मिले हर प्रव जाता दुरमत मिल गई सब ननीकर हर अमृत हर सरनाता धन धन साध जिनी हर प्रव पाया तिन पूछो हर की बाता पाई लगोनित करो जुदरिया हर मिलो कर्म विधाता ललाट लिगे पाया गुर साधु गुर बचनी मन तन राता हर प्रवाय मिले सुख पाया सब किलविख पाप गवाता राम रसायन जन गुरमत पाया तिनकी उत्तम बाता तिनकी पंग पाए वडभागी जन नानक चरण पराता माली गौड़ा महला चौथा सब सद साधक मुन जना मन भावनी हर त्यायो अपरंपरो पार ब्रह्म स्वामी हर अलख गुरु लखायो रहाओ हम नीच मध्यम कर्म किए नहीं चेत्यो हर रायो हर आन मिलो सतगुरु खन बंध मुक्त करायो प्रभ मस्तके तुर लिखिया गुरमति हर लिव लायो पंच शब्द दरगे बाजे हर मिलियो मंगल गायो पतत पावन नाम नर हर मंद भाग्य नहीं पायो ते गर्भ जोनी गालिय जो लोन जले गलायो मद दे हर प्रभ अगम ठाकर गुर चरण मन में लायो हर राम नामे रहो लागो जन नानक नाम समायो माली गौड़ा महला चौथा मेरा मन नाम राम नाम रस लागा कमल प्रगाद भया गुर पाया हर जप भरम पो भागा रहाओ भय भाए भगत लागो मेरा हीरा मन सोयो गुरमत जागा किलवे कीन भय सांताई हर और तारियो वड भागा
ਮਨ ਮੁਖ ਰੰਗ ਸੁੰਭ ਹੈ ਕਛੁਆ ਜੋ ਕੋ ਸਮਚਾਰ ਦਿਨ ਜਾਗਾ ਖਿਨ ਮੈਂ ਬਿਨ ਸਜਾਏ ਪ੍ਰਤਾਪੇ ਡੰਡ ਧਰਮ ਰਾਏ ਕਲ ਲਾਗਾ ਸਤ ਸੰਗਤ ਸਾਹ ਪ੍ਰੀਤ ਸਾਹ ਦਿਆਤ ਗੂੜੀ ਜਿਉ ਰੰਗ ਮੰਜੀਠ ਬਹੁ ਲਾਗਾ ਕਾਇਆ ਕਾਪਰ ਚੀਰ ਬਹੁ ਫਾਰੇ ਹਰ ਰੰਗ ਨਾ ਲਹੇ ਸੁਭਾਗਾ ਹਰ ਚਾਰਿਓ ਰੰਗ ਮਿਲੇ ਗੁਰ ਸੋਭਾ ਹਰ ਰੰਗ ਚਲੂਲੇ ਰੰਗਾ ਜਨ ਨਾਨਕ ਤਿਨ ਕੇ ਚਰਨ ਪਖਾਰ ਜੋ ਹਰ ਚਰਨੀ ਜਨ ਲਾਗਾ ਮਾਲੀ ਘੋੜਾ ਮੁਹੱਲਾ ਚੌਥਾ ਮੇਰੇ ਮਨ ਭੱਜ ਹਰ ਹਰ ਨਾਮ ਗੋਪਾਲਾ ਮੇਰਾ ਮਨ ਤਾਂ ਲੀਨ ਪਿਆ ਰਾਮ ਨਾਮ ਹੈ ਮਤ ਗੁਰਮਤ ਰਾਮ ਰਸਾਲਾ ਰਹਾਉ ਗੁਰਮਤ ਨਾਮ ਧਿਆਈਏ ਹਰ ਹਰ ਮਨ ਜਪੀ ਹਰ ਜਪ ਮਾਲਾ ਜਿਨ ਕੇ ਮਾਤਕ ਲਿਖਿਆ ਹਰ ਮਿਲਿਆ ਹਰ ਬਨ ਮਾਲਾ ਜਿਨ ਹਰ ਨਾਮ ਧਿਆਇਆ ਤਿਨ ਚੂਕੇ ਸਰਬ ਜੰਜਾਲਾ ਤਿਨ ਜਮ ਲੇੜ ਆਵੀ ਗੁਰ ਰਾਖੇ ਹਰ ਰਖਵਾਲਾ ਅੰਬਾਰ ਕਿਛੂ ਨਾ ਜਾਣ ਹੋ ਹਰ ਮਾਤ ਪਿਤਾ ਪ੍ਰਿਤ ਪਾਲਾ ਕਰ ਮਾਇਆ ਅਗਨ ਨਿਤ ਮੇਲ ਤੇ ਗੁਰ ਰਾਖੇ ਦੀਨ ਦਿਆਲਾ ਬਹੁ ਮੇਲੇ ਨਿਰਮਲ ਹੋਇਆ ਸਭ ਕਿਲ ਬਿਖ ਹਰ ਜਸ ਜਾਲਾ ਮਨ ਨੰਦ ਪਿਆ ਗੁਰ ਪਾਇਆ ਜਨ ਨਾਨਕ ਸ਼ਬਦ ਨਿਹਾਲਾ ਮਾਲੀ ਘੋੜਾ ਮੁਹੱਲਾ ਚੌਥਾ ਮੇਰੇ ਮਨ ਹਰ ਭੱਜ ਸਭ ਕਿਲ ਬਿਖ ਕਾਟ ਹਰ ਹਰ ਉਰਤ ਹਰਿਓ ਗੁਰ ਪੂਰੈ ਮੇਰਾ ਸੀਸ ਕੀ ਜੇ ਗੁਰ ਵਾਟ ਰਹਾਉ ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਣਾਵੈ ਤਿਸ ਮਨ ਦੇਵੋ ਘਟ ਕਾਂਟ ਹਰ ਸਾਜਨ ਮਿਲਿਓ ਗੁਰ ਪੂਰੈ ਗੁਰ ਬਚਨ ਬਿਕਾਨੋ ਹਟ ਹਾਟ ਮਕਰ ਪਰਾਗ ਦਾਨ ਬਹੁ ਕੀਆ ਸਰੀਰ ਦੀ ਅਧ ਕਾਟ ਬਿਨ ਹਰ ਨਾਮ ਕੋ ਮੁਕਤ ਨ ਪਾਵੈ ਬਹੁ ਕਾਂਚਨ ਦੀ ਜੇ ਕਾਟ ਕਾਟ ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੇ ਕਪਟ ਕਪਾਟ ਤ੍ਰਿਕੁਟੀ ਫੋਰ ਭਰਮ ਪਉ ਭਾਗਾ ਲਜਭਾਨੀ ਮਟਕੀ ਮਾਟ ਕਲਜੁਗ ਗੁਰ ਪੂਰਾ ਤੈਨ ਪਾਇਆ ਜਿਨ ਧੁਰ ਮਸਤਕ ਲਿਖੇ ਲਲਾਟ ਜਨ ਨਾਨਕ ਰਸ ਅੰਮ੍ਰਿਤ ਪੀਆ ਸਭ ਲਾਥੀ ਭੂਖ ਤੇ ਖਾਟ ਛੱਕਾ ਇੱਕ ਮਾਲੀ ਗੌੜਾ ਮੁਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੇ ਮਨ ਟਹਿਲ ਹਰ ਸੁਖ ਸਾਰ ਔਰ ਟਹਿਲਾਂ ਝੂਠੀਆਂ ਨਿਤ ਕਰੇ ਜਮ ਸਿਰ ਮਾਰ ਲਹਾਉ ਜਿਨ੍ਹਾਂ ਮਾਤਕ ਲਿਖਿਆ ਤੇ ਮਿਲੇ ਸੰਹਾਰ ਸੰਸਾਰ ਭਉ ਜਲ ਤਾਰਿਆ ਹਰ ਸੰਤ ਪੁਰਖ ਅਪਾਰ ਨਿਤ ਚਰਨ ਸੇਵੋ ਸਾਧ ਕੇ ਤਜ ਲੋਭ ਮੋਹ ਬਿਕਾਰ ਸਭ ਤਜੋ ਦੂਜੀ ਆਸੜੀ ਰਸ ਰੱਖ ਆਸ ਇੱਕ ਨਿਰੰਕਾਰ ਇੱਕ ਭਰਮ ਪੂਲੇ ਸਾਕਤਾ ਬਿਨ ਗੁਰ ਅੰਧ ਅੰਧਾਰ ਇੱਕ ਭਰਮ ਪੂਲੇ ਸਾਕਤਾ ਬਿਨ ਗੁਰ ਅੰਧ ਅੰਧਾਰ ਤੁਰ ਹੋਵ ਨਾ ਸੋ ਹੋਇਆ ਕੋ ਨਾ ਮੇਟਣ ਹਾਰ ਅਗਮ ਰੂਪ ਗੋਬਿੰਦ ਕਾ ਅਨਕ ਨਾਮ ਅਪਾਰ ਧਨ ਧਨ ਤੇ ਜਨ ਨਾਨਕਾ ਜਿਨ ਹਰ ਨਾਮ ਔਰਤ ਹਾਰ ਮਾਲੀ ਘੋੜਾ ਮੁਹੱਲਾ ਪੰਜਵਾ ਰਾਮ ਨਾਮ ਕੋ ਨਮਸਕਾਰ ਜਾਸ ਜਪਤ ਹੋਵਤ ਉਧਾਰ ਹਾਓ ਜਾ ਕੈ ਸਿਮਨ ਮਿਟੇ ਧੰਦ ਜਾ ਕੈ ਸਿਮਨ ਛੂਟੇ ਬੰਧ ਜਾ ਕੈ ਸਿਮਨ ਮੂਰਖ ਚਤਰ ਜਾ ਕੈ ਸਿਮਰਨ ਕੁਲੇ ਉਧਰ ਜਾ ਕੈ ਸਿਮਨ ਭਉ ਦੁੱਖ ਹਰੈ ਜਾ ਕੈ ਸਿਮਨ ਅਪਦਾ ਟਰੈ ਜਾ ਕੇ ਸਿਮਨ ਮੁਚਿਤ ਪਾਪ ਜਾ ਕੇ ਸਿਮਰਨ ਨਹੀਂ ਸੰਤਾਪ ਜਾ ਕੇ ਸਿਮਰਨ ਰਿਧ ਵਿਗਾਸ ਜਾ ਕੇ ਸਿਮਰਨ ਕਵਲਾ ਦਾਸ ਜਾ ਕੇ ਸਿਮਰਨ ਨਿਧ ਨਿਧਾਨ ਜਾ ਕੇ ਸਿਮਰਨ ਤਰੇ ਨਿਧਾਨ ਪਤਤ ਪਾਵਨ ਨਾਮ ਹਰੀ ਕੋਟ ਭਗਤ ਉਧਾਰ ਕਰੀ ਹਰ ਦਾਸ ਦਾਸਾਂ ਦੀਨ ਸਰਨ ਨਾਨਕ ਮਾਥਾ ਸੰਤ ਚਰਨ ਮਾਲੀ ਗੌੜਾ ਮੁਹੱਲਾ ਪੰਜਵਾ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਭਜ ਪੂਰਨ ਕਾਮ ਰਹਾਉ ਬੂੜਤ ਕੋ ਜੈਸੇ ਬੇੜੀ ਮਿਲਤ ਬੂਜ ਦੀਪਕ ਮਿਲਤ ਤਿਲਤ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖੇ ਖੀਰ ਜੈਸੇ ਰਣਮੇ ਸਖਾ ਭਰਾਤ ਜੈਸੇ ਭੂਖੇ ਭੋਜਨ ਮਾਤ ਜੈਸੇ ਕਿਰਖੇ ਬਰਸ ਮੇਘ ਜੈਸੇ ਪਾਲਨ ਸਰਨ ਸਿੰਘ ਗਰੁੜ ਮੁਖ ਨਹੀਂ ਸਰਪਤ ਰਾਸ ਸੂਆ ਪਿੰਜਰ ਨਹੀਂ ਖਾਏ ਬਿਲਾਸ ਜੈਸੋ ਆਂਡੋ ਹਿਰਦੇ ਮਾਹੇ ਜੈਸੋ ਦਾਨੋ ਚਕੀ ਦਰਾਹੇ ਬਹੁਤ ਉਪਮਾ ਥੋਰ ਕਹੀ ਹਰ ਅਗਮ ਅਗਮ ਅਗਾਧ ਤੁਹੀਂ ਊਚ ਮੂਚੋ ਬਹੁ ਅਪਾਰ ਸਿਮਰਤ ਨਾਨਕ ਤਰੇ ਸਾਰ ਮਾਲੀ ਘੋੜਾ ਮੁਹੱਲਾ ਪੰਜਵਾ ਇਹ ਹਮਾਰੇ ਸਫਲ ਕਾਜ ਆਪਣੇ ਦਾਸ ਕੋ ਲਿਹੋ ਨਿਵਾਜ ਰਹਾਓ ਚਰਨ ਸੰਤੇ ਮਾਥ ਮੋਰ ਨੈਣ ਦਰਸ ਪੇਖੋ ਨਿਸ ਭੂਰ ਹੱਥ ਹਮਰੇ ਸੰਤ ਟਹਿਲ ਪ੍ਰਾਨ ਮਨ ਤਨ ਸੰਤ ਬਹਿਲ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸੇ ਮੇਰੇ ਚੀਤ ਸੰਤ ਆਗਿਆ ਮਨੇ ਮੀਠ ਮੇਰਾ ਕਮਲ ਬਿਗਸੇ ਸੰਤ ਡੀਠ ਸੰਤ ਸੰਗ ਮੇਰਾ ਹੋਏ ਨਿਵਾਸ ਸੰਤ ਨੇ ਕੀ ਮੋਹੇ ਬਹੁਤ ਪਿਆਸ ਸੰਤ ਬਚਨ ਮੇਰੇ ਮਨੇ ਮੰਤ ਸੰਤ ਪ੍ਰਸਾਦ ਮੇਰੇ ਬਿਖੇ ਹੰਤ ਮੁਕਤ ਜੁਗਤ ਹੈ ਨਿਧਾਨ ਪ੍ਰਭ ਦਿਆਲ ਮੋਹੇ ਦੇਵੋ ਦਾਨ ਨਾਨਕੋ ਪ੍ਰਭ ਦਇਆ ਧਾਰ ਚਰਨ ਸੰਤਨ ਕੇ ਮੇਰੇ ਹਿਰਦੇ ਮਝਾਰ ਮਾਲੀ ਗੌੜਾ ਮੁਹੱਲਾ ਪੰਜਵਾ ਸਭ ਕੈ ਸੰਗੀ ਨਾਹੀ ਦੂਰ ਕਰਨ ਕਰਾਵਨ ਹਾਜਰਾ ਹਜੂਰ ਹਾਓ
ਸੁਨਤ ਜੀਉ ਜਾਸ ਨਾਮ, ਦੁੱਖ ਬਿਨਸੇ ਸੋਕੀਓ ਬਿਸਰਾਮ, ਸਗਲ ਨਿਧ ਹਰ ਹਰ ਹਰੇ, ਮੁਨ ਜਨਤਾ ਕੀ ਸੇਵ ਕਰੇ, ਜਾ ਕੇ ਕਰ ਸਗਲੇ ਸਮਾਹ, ਜਿਸ ਤੇ ਬਿਰਥਾ ਕੋਈ ਨਾਹੇ, ਜੀ ਜੰਤਰ ਕਰੇ ਪ੍ਰਿਤਪਾਲ, ਸਦਾ ਸਦਾ ਸੇਵੋ ਕਿਰਪਾਲ, ਸਦਾ ਧਰਮ ਜਾ ਕੈ ਦੀ ਬਾਣ, ਬੇਮੋਹਤਾਜ ਨਹੀਂ ਕਿਛ ਕਾਣ, ਸਭ ਕੁਛ ਕਰਨਾ ਆਪਣੇ ਆਪ, ਰੇ ਮਨ ਮੇਰੇ ਤੂੰ ਤਾ ਕੋ ਜਾਪ, ਸਾਧ ਸੰਗਤ ਕੋ ਹੋ ਬਲਹਾਰ, ਜਾਸ ਮਿਲ ਹੋਵੇ ਉਧਾਰ, ਨਾਮ ਸੰਗ ਮਨ ਤਨੇ ਰਾਤ, ਨਾਨਕ ਪ੍ਰਭ ਕਰੀ ਦਾਤ। ਮਾਲੀ ਗੌੜਾ ਮਹੱਲਾ ਪੰਜਵਾਂ, ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਸਮਰੱਥ ਕੀ ਸਰਨਾ, ਜੀਉ ਪਿੰਡ ਧਨ ਰਾਸ ਮੇਰੀ, ਪ੍ਰਭ ਏਕ ਕਾਰਨ ਕਰਨਾ ਰਹਾਉ, ਸਿਮਰ ਸਿਮਰ ਸਦਾ ਸੁਖ ਪਾਈਐ, ਜੀਵਨੇ ਕਾ ਮੂਲ, ਰਵ ਰਿਹਾ ਸਰਬਤ ਠਾਈ, ਸੁਖ ਮੋਸ ਥੂਲ, ਆਲ ਜਾਲ ਵਿਕਾਰ ਤਜ ਸਭ, ਹਰ ਗੁਨਾ ਨਿਤ ਗਾਓ, ਕਰ ਜੋੜ ਨਾਨਕ ਦਾਨ ਮੰਗੈ, ਦੇਹੋ ਆਪਣਾ ਨਾਓ। ਮਾਲੀ ਗੌੜਾ ਮਹੱਲਾ ਪੰਜਵਾਂ, ਪ੍ਰਭ ਸਮਰੱਥ ਦੇਵ ਅਪਾਰ, ਕੌਣ ਜਾਣੇ ਚਲਤ ਤੇਰੇ, ਕਿਸੇ ਅੰਤ ਨਾਹੀਂ ਪਾਰ, ਹਾਉ ਇੱਕ ਖਿਨੇ ਥਾਪੋ ਥਾਪਦਾ, ਘਾੜ ਭੰਨ ਕਰਨੇ ਹਾਰ, ਜੀਤ ਕੀਨ ਅਪਾਰ ਜਨਾ, ਪ੍ਰਭ ਦਾਨ ਦੇ ਦਤਾਰ, ਹਰ ਸਰ ਨਿਆਇਓ ਦਾਸ ਤੇਰਾ, ਪ੍ਰਭ ਊਚ ਗਮ ਮੁਰਾਰ, ਕੱਢ ਲਿਹੋ ਭਉ ਜਲ ਬਿਖਮ ਤੇ, ਜਨ ਨਾਨਕ ਸਦ ਬਲਹਾਰ। ਮਾਲੇ ਘੋੜਾ ਮਹੱਲਾ ਪੰਜਵਾਂ, ਮਨ ਤਨ ਬਸ ਰਹੇ ਗੋਪਾਲ, ਦੀਨ ਬੰਧਵ ਭਗਤ ਵਛਲ, ਸਦਾ ਸਦਾ ਕਿਰਪਾਲ, ਹਾਉ ਆਦਿਆਂ ਤੇ ਮਦ ਤੂੰ ਹੈ ਤਾਂ ਪ੍ਰਭ, ਬਿਨਾ ਨਾਹੀਂ ਕੋਏ, ਪੂ ਰਹਿਆ ਸਗਲ ਮੰਡਲ, ਏਕ ਸਵਾਮੀ ਸੋਏ, ਕਰਨ ਹਰ ਜਸ ਨੇਤਰ ਦਰਸ਼ਨ, ਰਸਨ ਹਰ ਗੁਣ ਗਾਓ, ਬਲਹਾਰ ਜਾਏ ਸਦਾ ਨਾਨਕ, ਦੇਹੋ ਆਪਣਾ ਨਾਓ। ਮਾਲੀ ਗੌੜਾ ਬਾਣੀ ਭਗਤ ਨਾਮ ਦੇਵ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਧਨ ਧਨ ਓ ਰਾਮ ਬਿਨ ਬਾਜੇ, ਮਦਰ ਮਦਰ ਧਨ ਅਨ ਹੱਥ ਗਾਜੈ ਰਹਾਓ, ਧਨ ਧਨ ਮੇਗਾ ਰੋ ਮਾਵਲੀ, ਧਨ ਧਨ ਕ੍ਰਿਸ਼ਨ ਓਡੇ ਕਾਂਬਲੀ, ਧਨ ਧਨ ਤੂੰ ਮਾਤਾ ਦੇਵਕੀ, ਜੇ ਗ੍ਰਹਿ ਰਮਈਆ ਕਵਲਾਪਤੀ, ਧਨ ਧਨ ਬੰਨ ਖੰਡ ਬਿੰਦ ਰਾਵਣਾ, ਜੈ ਖੇਲੇ ਸ੍ਰੀ ਨਾਰਾਇਣਾ, ਬਿਨ ਬਜਾਵੇ ਗੋਧਨ ਚਰਾ, ਨਾਮੇ ਕਾ ਸਵਾਮੀ ਆਨੰਦ ਕਰੈ, ਮੇਰੋ ਬਾਪ ਮਾਧੋ ਤੂੰ ਤਨ ਕੇਸੋ, ਸਾਂਭਲਿਓ ਬੀਠ ਲਾਏ ਰਹਾਓ, ਕਰ ਤਰੇ ਚੱਕਰ ਬਿਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਨ ਉਧਾਰੀ ਅਲੇ, ਦੋ ਸਾਸਨ ਕੇ ਸਭਾ ਦਰੋਪਤੀ, ਅੰਬਰਲੇ ਤੋ ਭਾਰੀ ਅਲੇ, ਗੋਤਮ ਨਾਰ ਹੱਲਿਆ ਤਾਰੀ, ਪਾਵਨ ਕੇ ਤਕ ਤਾਰੀ ਅਲੇ, ਐਸਾ ਆਦਮ ਅਜਾਤ ਨਾਮ ਦਿਓ, ਤੋ ਸਰਨਾਗ ਤੇ ਆਈ ਅਲੇ, ਸਭੈ

ਸਮਾ ਘਟ ਘਟ ਰਾਮ ਸਮਾਨਾ ਰੇ ਏਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾ ਰੇ ਪ੍ਰਾਹੁਣੇ ਨਾਮ ਪੈ ਨੇ ਕੰਮ ਕੋਠਾ ਕਰ ਕੋ ਦਾਸਾ ਰੇ ਰਾਗ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ ਨਾਨਕ ਸਰਨ ਤੁਹਾਰੀ ਆਪੇ ਕੋ ਸਦਾ ਹਜੂਰ ਸ਼ਬਦ ਪਿਛੋ ਰਾਤੇ ਸਦੜਾ ਨਾਮ ਖਸਮ ਕਰ ਲੇਹ ਖੇਮੇ ਛਤਰ ਸਰਾਏ ਚੇ ਦਿਸਨ ਰਥ ਪੀੜੇ ਜਿਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ ਬਾਬਾ ਮੈਂ ਕਰਮਹੀਨ ਕੁੜਿਆਰ ਨਾਮ ਨਾ ਪਾਇਆ ਤੇਰਾ ਅੰਧਾ ਭਰਮ ਭੁਲਾ ਮਨ ਮੇਰਾ ਰਹਾਉ ਸਾਧ ਕਿਤੇ ਦੁੱਖ ਪਰ ਫੁੜੇ ਪੂਰਬ ਲਿਖੇ ਮਾਏ ਸੁੱਖ ਥੋੜੇ ਦੁੱਖ ਅਗਲੇ ਦੁਖੇ ਦੁੱਖ ਵਿਹਾਏ ਵਿਛੜਿਆ ਕਾਕਿਆ ਵਿਛੜੈ ਮਿਲਿਆ ਕਾਕਿਆ ਮੇਲ ਸਹਿਬ ਸੋ ਸਲਾਹੀਐ ਜਿਨ ਕਰ ਦੇਖਿਆ ਖੇਲ ਸੰਜੋਗੀ ਮੇਲਾਵੜਾ ਇਨ ਤਨ ਕੀਤੇ ਭੋਗ ਵਜੋਗੀ ਮਿਲ ਵਿਛੜੇ ਨਾਨਕ ਪੀ ਸੰਜੋਗ ਮਾਰੂ ਮੁਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ ਤਿਨ ਕਰਤੇ ਲੇਖ ਲਿਖਾਇਆ ਲਿਖ ਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਨ ਕਾਹੇ ਕਰ ਸਹਿਮਾਣਾ ਉੱਠ ਚੱਲਣਾ ਕਸਮੇ ਭਾਣਾ ਰਹਾਓ ਤਾਂ ਸਾਧ ਸਹਿ ਸੁਖ ਹੋਈ ਕਰ ਛੱਡਣੇ ਰਹੇ ਨਾ ਕੋਈ ਕਿਛ ਖਾਜੈ ਕਿਛ ਧਰ ਜਾਈਏ ਜੇ ਬਹੁੜ ਦੁਨੀਆ ਆਈ ਹੈ ਸੱਜ ਕਾਇਆ ਪੱਟ ਹੰਡਾਏ ਫਰਮਾਇਸ਼ ਬਹੁਤ ਚਲਾਏ ਕਰ ਸੇਜ ਸਖਾਲੀ ਸੋਵੈ ਹੱਥੀ ਪਾਉਂਦੀ ਕਾਹੇ ਰੋਵੇ ਘਰ ਘੁੰਮਣ ਵਾਣੀ ਭਾਈ ਪਾਪ ਪੱਥਰ ਤਰਨ ਨਾ ਜਾਈ ਪਉ ਬੇੜਾ ਜੀਓ ਚੜਾਉ ਕੋ ਨਾਨਕ ਦੇਵੇ ਕਾਹੂ ਮਾਰੂ ਮੁਹੱਲਾ ਪਹਿਲਾ ਘਰ ਪਹਿਲਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੁਇ ਲਿਖ ਪੈ ਜੋ ਜੋ ਕਿਰਤ ਚਲਾਏ ਤੂੰ ਚਲੀਐ ਤੋਂ ਗੁਣ ਨਾਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਜਾਲੀ ਰਹਿਣ ਜਾਲ ਦਿਨ ਹੂਆ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੁਗ ਚੁਗੇ ਨਿਤ ਫਸੈ ਚੂੜ ਸਮੂੜੇ ਕਵਨ ਗੁਣੀ ਕਾਇਆ ਆਰਣ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗਰ ਹੀ ਕੋਇਲੇ ਭਾਵ ਪੜੇ ਤਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟ ਦੇਹਾ ਮਾਰੂ ਮੁਹੱਲਾ ਪਹਿਲਾ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਰਸ ਸੰਗਤ ਸੰਗ ਦੁੱਖ ਨਹੀਂ ਰੇ ਦਾਦਰ ਤੂੰ ਕਬੇ ਨਾ ਜਾਣਸ ਰੇ ਭਖਸ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖ ਸਰੇ ਰਹਾਓ ਬਸ ਜਲ ਨਿਤ ਨ ਵਹਤ ਅਲੀ ਅਲ ਮੇਰ ਚਚਾ ਗੁਣ ਰੇ ਚੰਦ ਕਮੁੰਦਨੀ ਦੂਰੋ ਨਿਵ ਸਸ ਅਨਪੋ ਕਾਰਨ ਰੇ ਅੰਮ੍ਰਿਤ ਖੰਡ ਦੂਧ ਮਦ ਸੰਚਸ ਤੂੰ ਬਨ ਚਾਤਰ ਰੇ ਆਪਣਾ ਆਪ ਤੂੰ ਕਬੂ ਨਾ ਛੋੜਸ ਪਿਸਨ ਪ੍ਰੀਤ ਜਿਉ ਰੇ ਪੰਡਿਤ ਸੰਗ ਵਸੇ ਜਨ ਮੂਰਖ ਆਗਮ ਸਾਸ ਸੁਨੇ ਆਪਣਾ ਆਪ ਤੂੰ ਕਬੂ ਨਾ ਛੋੜਸ ਸਵਾਨ ਪੂਛ ਜਿਉ ਰੇ ਇੱਕ ਪਖੰਡੀ ਨਾਮ ਨਾ ਰਾਚੈ ਇੱਕ ਹਰ ਹਰ ਚਰਣੀ ਰੇ ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪ ਰੇ ਮਾਰੂ ਮੁਹੱਲਾ ਪਹਿਲਾ ਸਲੋਕ ਪਤਤ ਪਨੀਤ ਅਸੰਖ ਹੋਏ ਹਰ ਚਰਨੀ ਮਨ ਲਾਗ ਅੜਸੜ ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਸ਼ਬਦ ਸਗੀ ਸਹੇਲੀ ਗਰਭ ਗਹੇਲੀ ਸੁਣ ਸਹਿਕੀ ਇੱਕ ਬਾਤ ਸਹੇਲੀ ਜੋ ਮੈਂ ਬੇਦਨ ਸਾ ਕਿਸ ਆਖਾਂ ਮਾਈ ਹਰ ਬਿਨ ਜੀਓ ਨਾ ਰਹੈ ਕੈਸੇ ਰਾਖਾਂ ਮਾਈ ਰਹਾਓ ਹੋ ਦੁਹਾਗਣ ਖਰੀ ਰੰਝਾਣੀ ਗਿਆ ਸੁਜੋਬਨ ਧਨ ਪਛਤਾਣੀ ਤੂੰ ਦਾਨਾ ਸਾਹਿਬ ਸਿਰ ਮੇਰਾ ਖਿਜਤ ਖਿਜਮਤ ਕਰੀ ਜਨ ਬੰਦਾ ਤੇਰਾ ਪੰਡਤ ਨਾਨਕ ਆਂਦੇ ਸਾ ਇਹੀ ਬਿਨ ਦਰਸ਼ਨ ਕੈਸੇ ਰਵੋ ਸੁਨੇਹੀ ਮਾਰੂ ਮੁਹੱਲਾ ਪਹਿਲਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ ਗੁਰ ਕੀ ਬਚਨੀ ਹਟ ਬਿਕਾਨਾ ਜਿਤ ਲਾਇਆ ਤਿਤ ਲਾਗਾ ਤੇਰੇ ਲਾਲੇ ਕਿਆ ਚਿਤਰ ਆਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹਾਓ
ਮਾਂ ਲਾਲੀ ਪਿਓ ਲਾਲਾ ਮੇਰਾ ਹੋ ਲਾਲੇ ਕਾ ਜਾਇਆ ਲਾਲੀ ਨੱਚੈ ਲਾਲਾ ਗਾਵੈ ਭਗਤ ਕਰੋ ਤੇਰੀ ਰਾਇਆ ਪੀਏ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਸਣ ਜਾਓ ਪੱਖਾ ਫੇਰੀ ਪੈਰ ਮਲੋਵਾ ਜਪਤ ਰਹਾਂ ਤੇਰਾ ਨਾਓ ਲੂਣ ਹਰਾਮੀ ਨਾਨਕ ਲਾਲਾ ਬਖਸੇ ਦੁੱਧ ਵਡਿਆਈ ਆਦਿ ਜਗਾ ਦਿਆ ਪਤ ਦਾਤਾ ਤੁੱਧ ਵਿਣ ਮੁਕਤ ਨਾ ਪਾਈ ਮਾਰੂ ਮੁਹੱਲਾ ਪਹਿਲਾ ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਪੈ ਦਵਾਨਾ ਸ਼ਾਹਕਾ ਨਾਨਕ ਬਹੁਰਾਨਾ ਹੋ ਹਰ ਬਿਨ ਅਵਰ ਨਾ ਜਾਨ ਨਾ ਰਹਾਓ ਤੋ ਦੀਵਾਨਾ ਜਾਣੀਐ ਜਾਂ ਭੈ ਦੀਵਾਨਾ ਹੋਏ ਇੱਕੀ ਸਾਹਿਬ ਬਾਹਰ ਆ ਦੂਜਾ ਔਰ ਨਾ ਜਾਣੇ ਕੋਏ ਤੋ ਦੀਵਾਨਾ ਜਾਣੀਐ ਜਾਂ ਏਕਾਕਾਰ ਕਮਾਏ ਹੁਕਮ ਪਛਾਣੇ ਖਸਮ ਕਾ ਦੂਜੀ ਔਰ ਸਿਆਣ ਪਕਾਏ ਤੋ ਦੀਵਾਨਾ ਜਾਣੀਐ ਜਾਂ ਸਾਹਿਬ ਧਰੇ ਪਿਆਰ ਮੰਦਾ ਜਾਣੇ ਆਪ ਕੋ ਔਰ ਭਲਾ ਸੰਸਾਰ ਮਾਰੂ ਮੁਹੱਲਾ ਪਹਿਲਾ ਇਹ ਤਨ ਸਰਬ ਰਹਿਆ ਭਰਪੂਰ ਮਨਮੁਖ ਫਿਰੇ ਸਜਾਣੇ ਦੂਰ ਸੋ ਤਨ ਵਖਰ ਨਾਮ ਹਿਰਦੈ ਹਮਾਰਾ ਜੇ ਤੂੰ ਦੇ ਤਿਸੇ ਨਿਸਤਾਰ ਰਹਾਓ ਨਾਹੋ ਤਨ ਜਲ ਨਾ ਤਸਕਰ ਲੈ ਜਾਏ ਨਾਹੋ ਤਨ ਡੂਬੇ ਨਾ ਧਨ ਕੋ ਮਿਲੇ ਸਜਾਏ ਇਹ ਧਨ ਕੀ ਦੇਖੋ ਵਡਿਆਈ ਸਹਿਜੇ ਮਾਤੇ ਅੰਨ ਦੇ ਜਾਈ ਇੱਕ ਬਾਤ ਅਨੂਪ ਸੁਣੋ ਨਰ ਭਾਈ ਇਸ ਧਨ ਬਿਨ ਕਹੋ ਕਿਨੇ ਪਰਮ ਗਤ ਪਾਈ ਪੰਡਤ ਨਾਨਕ ਕਤ ਕੀ ਕਥਾ ਸੁਣਾਏ ਸਤਿਗੁਰ ਮਿਲੇ ਤਾਂ ਇਹੋ ਧਨ ਪਾਏ ਮਾਰੂ ਮੁਹੱਲਾ ਪਹਿਲਾ ਸੂਰ ਸਰ ਸੋਸ ਲੈ ਸੋਮ ਸਰ ਪੋਖ ਲੈ ਸੋਮ ਸਰ ਪੋਖ ਲੈ ਜੁਗਤ ਕਰ ਮਰ ਸੋ ਸੰਬੰਧ ਕੀ ਜੈ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ ਉਡੇ ਨੇ ਹੰਸ ਨੇ ਕੰਧ ਛੀਜੈ ਮੂੜੇ ਕਾਚੇ ਪਰਮ ਪੁਲਾ ਨੇ ਚੀਨਿਆ ਪਰਮਾਨੰਦ ਬੈਰਾ ਗਿਰਾਓ ਅਜਰ ਗੋ ਜਾਰ ਲੈ ਅਮਰ ਗੋ ਮਾਰ ਲੈ ਪ੍ਰਾਤਾ ਛੁੜ ਤੋ ਅਪਿਓ ਪੀਜੈ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ ਉੜੇ ਨੇ ਹੰਸ ਨੇ ਕੰਧ ਛੀਜੈ ਪੰਡਤ ਨਾਨਕ ਜਨੋ ਰਵੈ ਜੇ ਹਰ ਮਨੋ ਮਨ ਪਵਨ ਸਿਓ ਅੰਮ੍ਰਿਤ ਪੀਜੈ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ ਉਡੇ ਨੇ ਹੰਸ ਨੇ ਕੰਧ ਛੀਜੇ ਮਾਰੂ ਮੁਹੱਲਾ ਪਹਿਲਾ ਮਾਇਆ ਮੂਈ ਨਾ ਮਨ ਮੁਆ ਸਰ ਲਹਿਰੀ ਮੈਂ ਮਤ ਬੋਇਥ ਜਲ ਸਿਰ ਤਰ ਟਿਕੈ ਸਾਚਾ ਵੱਖਰ ਜਿੱਤ ਮਾਣਕ ਮਨ ਮੈਂ ਮਨ ਮਾਰਸੀ ਸੱਚ ਲਾਗੈ ਕਤ ਰਾਜਾ ਤਖਤ ਟਿਕੇ ਗੁਣੀ ਪੈ ਪਹਿਚਾਣ ਰਤ ਬਾਬਾ ਸਾਚਾ ਸਾਹਿਬ ਦੂਰ ਨਾ ਦੇਖ ਸਰਬ ਜੋਤ ਜਗ ਜੀਵਨਾ ਸਿਰ ਸਰ ਸਾਚਾ ਲੇਖ ਰਹਾਓ ਬ੍ਰਹਮਾ ਬਿਸ਼ਨ ਰਿਖ ਰਿਖੀ ਮੁਨੀ ਸ਼ੰਕਰ ਇੰਦ ਤਪੇ ਪੇਖਾਰੀ ਮਾਨੇ ਹੁਕਮ ਸੋਹੇ ਦਰ ਸਾਚੈ ਆਕੀ ਮਰੇ ਅਫਾਰੀ ਜੰਗਮ ਜੋਧ ਜਦੀ ਸੰਨਿਆਸੀ ਗੁਰ ਪੂਰੇ ਵਿਚਾਰੀ ਬਿਨ ਸੇਵਾ ਫਲ ਕਬੂ ਨਾ ਪਾਵਸ ਸੇਵਾ ਕਰਨੀ ਸਾਰੀ ਨਿਧਨਿਆ ਧਨ ਨਿਗੁਰਿਆ ਗੁਰ ਨਿਮਾਣਿਆ ਤੂੰ ਮਾਣ ਅੰਦਲੇ ਮਾਣਕ ਗੁਰ ਪਕੜਿਆ ਨਿਤਾਣਿਆ ਤੂੰ ਤਾਣ ਹੋਮ ਜਪਾਨੇ ਜਾਣਿਆ ਗੁਰਮਤੀ ਸੱਚ ਪਛਾਣ ਨਾ ਬਿਨ ਨਾ ਹੀ ਦਰਟ ਹੋਈ ਝੂਠਾ ਆਵਣ ਜਾਣ ਸਾਚਾ ਨਾਮ ਸਲਾਈਏ ਸਾਚੇ ਤੇ ਤ੍ਰਿਪਤ ਹੋਏ ਗਿਆਨ ਰਤਨ ਮਨ ਮਾਂਜੀਐ ਬੋਹੜ ਨ ਮੈਲਾ ਹੋਏ ਜਬ ਲਗ ਸਹਿਬ ਮਨ ਵਸੈ ਤਬ ਲਗ ਬਿਗਨ ਨਾ ਹੋਏ ਨਾਨਕ ਸਿਰ ਦੇ ਛੁੱਟੀਐ ਮਨ ਤਨ ਸਾਚਾ ਸੋਏ ਮਾਰੂ ਮੁਹੱਲਾ ਪਹਿਲਾ ਜੋਗੀ ਜੁਗਤ ਨਾਮ ਨਿਰਮਾਇਲ ਤਾਂ ਕਹਿ ਮੈਲ ਨ ਰਾਤੀ ਪ੍ਰੀਤਮ ਨਾਥ ਸਦਾ ਸੱਚ ਸੰਗੇ ਜਨਮ ਮਰਨ ਗਤ ਬੀਤੀ ਗੁਸਾਈ ਤੀਰਾ ਕਹਾ ਨਾਮ ਕੈਸੇ ਜਾਤੀ ਜੋ ਤੋ ਪੀਤਰ ਮੈਲ ਬੁਲਾਵੈ ਪੂਛੋ ਬਾਤ ਨਿਰੰਤੀ ਰਹਾਓ ਬ੍ਰਹਮਣ ਬ੍ਰਹਮ ਗਿਆਨ ਇਸਨਾਨੀ ਹਰ ਗੁਣ ਪੂਜੇ ਪਾਤੀ ਏਕੋ ਨਾਮ ਏਕ ਨਰਾਇਣ ਤ੍ਰਿਭੁਵਨ ਏਕਾ ਜੋਤੀ ਜਿਹਵਾ ਡੰਡੀ ਇਹ ਕਟ ਛਾਬਾ ਤੋਲੋ ਨਾਮ ਅਜਾਤੀ ਏਕੋ ਹਾਟ ਸਾਹੋ ਸਭਨਾ ਸਿਰ ਵਣਜਾਰੇ ਇੱਕ ਭਾਤੀ ਦੋਵੇਂ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੇ ਜਿਸ ਏਕ ਲਿਵ ਲਾਗੀ ਜੀ ਉਹ ਰਹੇ ਨਿਬਰਾਤੀ ਸ਼ਬਦ ਵਸਾਏ ਭਰਮ ਚੁਕਾਏ ਸਦਾ ਸੇਵਕ ਦਿਨ ਰਾਤੀ ਉਪਰ ਗਗਨ ਗਗਨ ਪਰ ਗੋਰਖ ਤਾਕਾ ਅਗਮ ਗੁਰੂ ਪੁਨ ਵਾਸੇ ਗੁਰ ਬਚਨੀ ਗਾ ਬਾਹਰ ਕਰ ਏਕੋ ਨਾਨਕ ਭਇਆ ਉਦਾਸੀ ਰਾਗ ਮਾਰੂ ਮੁਹੱਲਾ ਪਹਿਲਾ ਘਰ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਨ ਸਜਾਗੈ ਨੀਂਦ ਨ ਸੋਵੈ ਸੋ ਜਾਣੇ ਜਿਸ ਵੇਦਨ ਹੋਵੈ ਪ੍ਰੇਮ ਕੇ ਕਾਨ ਲਗੇ ਤਨ ਭੀਤਰ ਵੈਦਕ ਜਾਣੇ ਕਾਰੀ ਜੀਓ
ਜਿਸਨੂੰ ਸਾਚਾ ਸਿਫਤੀ ਲਾਏ, ਗੁਰਮੁਖ ਵਿਰਲੇ ਕਿਸੇ ਬੁਝਾਏ, ਅੰਮ੍ਰਿਤ ਕੀ ਸਾਰ ਸੋਈ, ਜਾਣੇ ਜੇ ਅੰਮ੍ਰਿਤ ਕਾ ਵਾਪਾਰੀ, ਜੀਉ ਰਹਾਉ ਫਿਰ ਸੇਤੀ ਤਨ ਪ੍ਰੇਮ ਰਚਾਏ, ਗੁਰ ਕੈ ਸ਼ਬਦ ਤਥਾ ਚਿਤ ਲਾਏ, ਸਹਿ ਸੇਤੀ ਤਨ ਖਰੀ ਸੁਹੇਲੀ, ਤ੍ਰਿਸ਼ਨਾ ਤਿਖਾ ਨਿਵਾਰੀ, ਜੀਉ ਸਹਿਸਾ ਤੋੜੇ ਭਰਮ ਚੁਕਾਏ, ਸਹਿਜੇ ਸਿਫਤੀ ਧਨਖ ਚੜਾਏ, ਗੁਰ ਕੈ ਸ਼ਬਦ ਮਰੈ ਮਨ ਮਾਰੇ, ਸੁੰਦਰ ਜੋਗਾ ਧਾਰੀ, ਜੀਉ ਓਮੇ ਜਲਿਆ ਮਨੋ ਵਸਾਰੇ, ਜੰਪਰ ਵਜੇ ਖੜਕ ਕਰਾਰੇ, ਅਬਕੇ ਕਹਿਆ ਨਾਮ ਨ ਮਿਲੀ, ਤੂੰ ਸੋ ਜੀੜੇ ਭਾਰੀ, ਜੀਉ ਮਾਇਆ ਮਮਤਾ ਪਵੇ ਖਿਆਲੀ, ਜੰਪਰ ਫਾਸੇਗਾ ਜਮ ਜਾਲੀ, ਹੇਤ ਕੇ ਬੰਧਨ ਤੋੜ ਨਾ ਸਕੈ, ਤਾਂ ਜਮ ਕਰੇ ਖਵਾਰੀ, ਜੀਉ ਨਾ ਹੋ ਕਰਤਾ ਨਾ ਮੈਂ ਕੀਆ, ਅੰਮ੍ਰਿਤ ਨਾਮ ਸਤਿਗੁਰ ਦੀਆ, ਜੇ ਤੂੰ ਦੇ ਤਿਸੇ ਕਿਆ ਚਾਰਾ, ਨਾਨਕ ਸਰਨ ਤੁਮਾਰੀ, ਜੀਉ ਮਾਰੂ ਮੁਹੱਲਾ ਤੀਜਾ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜੈ ਵਿਸਾਲੇ ਤੈ ਬੈਸਾ ਸਵਾਮੀ, ਜੈ ਭੇਜੇ ਤੈ ਜਾਵਾ, ਸਭ ਨਗਰੀ ਮੈਂ ਏਕੋ ਰਾਜਾ, ਸਭੇ ਪਵਿੱਤ ਹੈ ਥਾਵਾ, ਬਾਬਾ ਦੇ ਵਸਾ ਸੱਚ ਗਾਵਾਂ, ਜਾਤੇ ਸਹਿਜੇ ਸਹਿਜ ਸਮਾਵਾ, ਰਹਾਓ ਬੁਰਾ ਭਲਾ ਕਿਛ ਆਪਸ ਤੇ ਜਾਣਿਆ, ਇਹੀ ਸਗਲ ਵਿਕਾਰਾ, ਇਹ ਫਰਮਾਇਆ ਖਸਮ ਕਾ ਹੋਵਾ, ਵਰਤੇ ਉਹ ਸੰਸਾਰਾ, ਇੰਦਰੀ ਧਾਲ ਸਬਲ ਕਹੀਏ ਤਹਿ, ਇੰਦਰੀ ਕਹਿਤੇ ਹੋਈ, ਆਪੇ ਖੇਲ ਕਰੇ ਸਭ ਕਰਤਾ, ਐਸਾ ਬੂਝੇ ਕੋਈ, ਗੁਰਪ੍ਰਸਾਦੀ ਏਕ ਲਿਵ ਲਾਗੀ, ਦੁਬਦਾ ਤਦੇ ਬਿਨਾਸੀ, ਜੋ ਤਿਸ ਭਾਣਾ ਸੋ ਸਤ ਕਰ ਮਾਨਿਆ, ਕਾਟੀ ਜਮ ਕੀ ਫਾਸੀ, ਪੰਡਤ ਨਾਨਕ ਲੇਖਾ ਮੰਗੇ ਕਵਨਾ, ਜਾ ਚੂਕਾ ਮਨ ਅਭਿਮਾਨਾ, ਤਾਸ ਤਾਸ ਧਰਮ ਰਾਏ ਜਪਤ ਹੈ, ਪੈ ਸੱਚੇ ਕੀ ਸਰਨਾ, ਮਾਰੂ ਮੁਹੱਲਾ ਤੀਜਾ, ਆਵਣ ਜਾਣਾ ਨਾ ਥੀਏ, ਨਿੱਜ ਘਰ ਵਾਸਾ ਹੋਏ, ਸੱਚ ਖਜ਼ਾਨਾ ਬਖਸਿਆ ਆਪੇ ਜਾਣੇ ਸੋਏ, ਇਹ ਮਨ ਹਰ ਜਿਉ ਚੇਤ ਤੂੰ ਮਨੋ ਤਜ ਵਿਕਾਰ, ਗੁਰ ਕੈ ਸ਼ਬਦ ਧਿਆਏ ਤੂੰ ਸੱਚ ਲਗੀ ਪਿਆਰ, ਹਾਓ ਇੱਥੇ ਨਾ ਵੋ ਭੁੱਲਿਆ ਫਿਰ ਹੱਥ

ਖੱਟਾਂ ਖਾਏ। ਨਾਨਕ ਸਭ ਕਛ ਆਪੇ ਆਪ ਹੈ, ਦੂਜਾ ਨਾਹੀਂ ਕੋਏ। ਭਗਤ ਖਜ਼ਾਨਾ ਬਖਸੀ ਹੋਣ, ਗੁਰਮੁਖਾਂ ਸੁੱਖ ਹੋਏ। ਮਾਰੂ ਮੁਹੱਲਾ ਤੀਜਾ, ਸੱਚ ਰਤੇ ਸੇ ਟੋਲੋ ਸੇ ਵਿਰਲੇ ਸੰਸਾਰ। ਤਿਨ ਮਿਲਿਆ ਮੁੱਖ ਉਜਲਾ, ਜਪ ਨਾਮ ਮੁਰਾਰ। ਬਾਬਾ ਸਾਚਾ ਸਾਹਿਬ ਹਿਰਦੈ ਸੰਭਾਲ, ਸਤਿਗੁਰ ਆਪਣਾ ਪੁੱਛ ਦੇਖ, ਲਿਹੋ ਵੱਖਰ ਭਾਲ ਰਹਾਓ। ਇੱਕ ਸੱਚਾ ਸਤ ਸੇਵ ਦੀ ਤੁਰ ਭਾਗ ਮਿਲਾਵਾ ਹੋਏ। ਗੁਰਮੁਖ ਮਿਲੇ ਸੇ ਨਾ ਵਿਛੜੇ, ਪਾਵੇ ਸੱਚ ਸੋਏ। ਇੱਕ ਭਗਤੀ ਸਾਰਨਾ ਜਾਣਨੀ, ਮਨਮੁਖ ਭਰਮ ਪਲਾਏ। ਉਹਨਾਂ ਵਿੱਚ ਆਪ ਵਰਤਦਾ, ਕਰਨਾ ਕਿਛੂ ਨਾ ਜਾਏ। ਜਿਸ ਨਾਲ ਜੋਰ ਨਾ ਚੱਲੀ, ਖਲੇ ਕੀਚੇ ਅਰਦਾਸ। ਨਾਨਕ ਗੁਰਮੁਖ ਨਾਮ ਮਨ ਵਸੈ, ਤਾਂ ਸੁਣ ਕਰੇ ਸਾਬਾਸ। ਮਾਰੂ ਮੁਹੱਲਾ ਤੀਜਾ, ਮਾਰੂ ਤੇ ਸੀਤਲ ਕਰੇ, ਮਨੂਰੋ ਕੰਚਨ ਹੋਏ। ਸੋ ਸਾਚਾ ਸਲਾਈਏ ਤੇ ਜੇਵੜ ਅਵਰ ਨ ਕੋਏ। ਮਨ ਮੇਰੇ ਮਨ ਅੰਦਰ ਨਾ ਧਿਆਏ ਹਰ ਨਾਓ, ਮੇਰੇ ਮਨ ਅੰਦਨ ਧਿਆਏ ਹਰ ਨਾਓ। ਸਤਿਗੁਰ ਕਹਿ ਬਚਨ ਅਰਾਧ, ਤੂੰ ਅੰਦਨ ਗੁਣ ਗਾਓ ਰਹਾਓ। ਗੁਰਮੁਖੇ ਕੋ ਜਾਣੀਏ ਜਾਂ ਸਤਿਗੁਰ ਦੇ ਬੁਝਾਏ। ਸੋ ਸਤਿਗੁਰ ਸਲਾਹੀਏ ਜਿਦੂਏ ਸੋਝੀ ਪਾਏ। ਸਤਿਗੁਰ ਛੋੜ ਦੂਜਾ ਲੱਗੇ, ਕਿਆ ਕਰਨ ਅੱਗੇ ਜਾਏ। ਜਮ ਪੁਰ ਬੱਧੇ ਮਾਰੀਏ, ਬਹੁਤੀ ਮਿਲੇ ਸਜਾਏ। ਮੀਰਾ ਪ੍ਰਭਵੇ ਪਰਵਾਹ ਹੈ, ਨਾ ਤੇ ਤਿਲ ਨਾ ਤਮਾਏ। ਨਾਨਕ ਤੇ ਸਰਨਾਗਤੀ, ਭੱਜ ਪਹੁ ਆਪੇ ਬਖਸ ਮਿਲਾਏ। ਮਾਰੂ ਮੁਹੱਲਾ ਚੌਥਾ, ਘਰ ਦੂਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਪਿਓ ਨਾਮ ਸੁਖ ਜਨਕ ਗੁਰ ਬਚਨੀ, ਹਰ ਹਰ ਸਰਨ ਪਰੇ। ਦਾਲਦ ਪੰਜ ਸਧਾਮੇ ਮਿਲਿਓ, ਭਗਤੀ ਭਾਏ ਤਰੇ। ਭਗਤ ਵਛਲ ਹਰ ਨਾਮ ਕਿਰਤਾਰਥ, ਗੁਰਮੁਖ ਕਿਰਪਾ ਕਰੇ। ਮੇਰੇ ਮਨ ਨਾਮ ਜਪਦੇ ਉਧਰੇ, ਧਰੂ ਪ੍ਰਹਿਲਾਦ ਬਿਦਰ ਦਾਸੀ ਸੁੱਤ। ਗੁਰਮੁਖ ਨਾਮ ਧਰੇ ਰਹਾਓ, ਕਲਯੁਗ ਨਾਮ ਪ੍ਰਧਾਨ ਪਦਾਰਥ। ਭਗਤ ਜਨਾ ਉਧਰੇ, ਨਾਮਾ ਜੈ ਦਿਓ ਕਬੀਰ ਤਰਲੋਚਨ। ਸਭ ਦੋਖ ਗਏ ਚਮਰੇ, ਗੁਰਮੁਖ ਨਾਮ ਲੱਗੇ ਸੇ ਉਧਰੇ। ਸਭ ਕਿਲ ਵਿਖ ਪਾਪ ਟਰੇ, ਜੋ ਜੋ ਨਾਮ ਜਪੇ ਅਪਰਾਧੀ। ਸਭ ਤਿਨਕੇ ਦੋਖ ਪਰ ਹਰੇ, ਬੇਸਵਾ ਰਵਤ ਅਜਾ ਮਲ ਉਧਰਿਓ। ਮੁਖ ਬੋਲੇ ਨਾਰਾਇਣ ਨਰ ਹਰੇ, ਨਾਮ ਜਪਤ ਉਗਰ ਸਹਿਣ ਗਤ ਪਾਈ। ਤੋੜ ਬੰਧਨ ਮੁਕਤ ਕਰੇ, ਜਨ ਕੋ ਆਪ ਅਨੁਗ੍ਰਹ ਕੀਆ। ਹਰ ਅੰਗੀਕਾਰ ਕਰੇ, ਸੇਵਕ ਪੈਜ ਰੱਖੇ ਮੇਰਾ ਗੋਬਿੰਦ। ਸਰਨ ਪਰੇ ਉਧਰੇ, ਜਨ ਨਾਨਕ ਹਰ ਕਿਰਪਾ ਤਾਰੀ, ਔਰ ਧਰਿਓ ਨਾਮ ਹਰੇ। ਮਾਰੂ ਮੁਹੱਲਾ ਚੌਥਾ, ਸਿੱਧ ਸਮਾਧ ਜਪਿਓ ਲਿਵ ਲਾਈ, ਸਾਧਕ ਮੁਨ ਜਪਿਆ। ਜਤੀ ਸਤੀ ਸੰਤੋਖੀ ਧਿਆਇਆ, ਮੌਕਿੰਦ ਰਾਧਕ ਰਵਿਆ। ਸਰਨ ਪਰੇ ਜਪਿਓ ਤੇ ਭਾਏ, ਗੁਰਮੁਖ ਪਾਰ ਪਿਆ। ਮੇਰੇ ਮਨ ਨਾਮ ਜਪਤ ਤਰਿਆ, ਧੰਨਾ ਜੱਟ ਬਾਲਮੀਕ ਬਟਵਾਰਾ। ਗੁਰਮੁਖ ਪਾਰ ਪਿਆ ਰਹਾਓ, ਸੁਰਨਰ ਗਣ ਗੰਧਰਵੇ ਜਪਿਓ। ਰਿਖ ਬਪਰੇ ਹਰ ਗਾਇਆ, ਸ਼ੰਕਰ ਬ੍ਰਹਮੇ ਦੇਵੀ ਜਪਿਓ। ਮੁਖ ਹਰ ਹਰ ਨਾਮ ਜਪਿਆ, ਹਰ ਹਰ ਨਾਮ ਜਿਨਾ ਮਨ ਭੀਨਾ। ਤੇ ਗੁਰਮੁਖ ਪਾਰ ਪਿਆ, ਕੋਟ ਕੋਟ ਤੇ ਤੀਸ ਧਿਆਇਓ, ਹਰ ਜਪ ਤੇ ਅੰਤ ਨਾ ਪਾਇਆ। ਵੀਦ ਪ੍ਰਾਣ ਸਿਮਰਤ ਹਰ ਜਪਿਆ, ਮੁਖ ਪੰਡਿਤ ਹਰ ਗਾਇਆ। ਨਾਮ ਰਸਾਲ ਜਿਨਾ ਮਨ ਵਸਿਆ, ਤੇ ਗੁਰਮੁਖ ਪਾਰ ਪਿਆ। ਅਣਤ ਤਰੰਗੀ ਨਾਮ ਜਿਨ ਜਪਿਆ, ਮੈਂ ਗਣਤ ਨਾ ਕਰ ਸਕਿਆ। ਗੋਬਿੰਦ ਕਿਰਪਾ ਕਰੇ ਥਾਏ ਪਾਏ, ਜੋ ਹਰ ਪ੍ਰਭ ਮਨ ਪਾਇਆ। ਗੁਰਧਾਰ ਕਿਰਪਾ ਹਰ ਨਾਮ ਦਿਰੜਾਇਓ, ਜਨ ਨਾਨਕ ਨਾਮ ਲਿਆ। ਮਾਰੂ ਮੁਹੱਲਾ ਚੌਥਾ, ਘਰ ਤੀਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਹਰ ਨਾਮ ਨਿਧਾਨ ਲੈ, ਗੁਰਮਤਿ ਹਰ ਪਤ ਪਾਏ। ਹਲਤ ਪਲਤ ਨਾਲ ਚੱਲਦਾ, ਹਰਿਆਂਤੇ ਲਏ ਛਡਾਏ। ਜਿੱਥੇ ਆਵਗਟ ਗਲੀਆਂ ਭੀੜੀਆਂ, ਤਿੱਥੇ ਹਰ ਹਰ ਮੁਕਤ ਕਰਾਏ। ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦਿਰਡਾਏ, ਮੇਰਾ ਮਾਤ ਪਿਤਾ ਸਤਬੰਧ ਪੋ, ਮੈਂ ਹਰ ਬਿਨ ਅਵਰ ਨਾ ਮਾਏ ਰਹਾਓ। ਮੈਂ ਹਰ ਬਿਰਹੀ ਹਰ ਨਾਮ ਹੈ, ਕੋਈ ਆਣ ਮਿਲਾਵੈ ਮਾਏ ਤੇ ਸਿਆਗੇ। ਮੈਂ ਜੋਦੜੀ ਮੇਰਾ ਪ੍ਰੀਤਮ ਦੇਹ ਮਿਲਾਏ, ਸਤਿਗੁਰ ਪੁਰਖ ਦਿਆਲ ਪ੍ਰਭ ਹਰ ਮੇਲੇ ਢਿੱਲ ਨ ਪਾਏ। ਜਿਨ ਹਰ ਹਰ ਨਾਮ ਨਾ ਚੇਤੇ, ਉਸੇ ਭਾਗਹੀਣ ਮਰ ਜਾਏ। ਓਏ ਫਿਰ ਫਿਰ ਜੋਨ ਭਵਾਈਏ, ਮਰ ਜੰਮੇ ਆਵੇ ਜਾਏ। ਉਹ ਜਮਦਰ ਬੱਧੇ ਮਾਰੀਏ, ਹਰ ਦਰਗਹਿ ਮਿਲੇ ਸਜਾਏ। ਤੂੰ ਪ੍ਰਭ ਹਮ ਸਰਨਾਗਤੀ, ਮੋਕੋ ਮੇਲ ਲਿਓ ਹਰ ਰਾਏ। ਹਰ ਧਾਰ ਕਿਰਪਾ ਜਗ ਜੀਵਨਾ, ਗੁਰ ਸਤਿਗੁਰ ਕੀ ਸਰਣਾਏ। ਹਰ ਜੀਵ ਆਪ ਦਿਆਲ ਹੋਏ, ਜਨ ਨਾਨਕ ਹਰ ਮੇਲ ਆਏ। ਮਾਰੂ ਮੁਹੱਲਾ ਚੌਥਾ, ਹੋ ਪੂੰਜੀ ਨਾਮ ਦਸਾਏ ਦਾ ਕੋਲ ਦੱਸੇ ਹਰ ਧਨ ਰਾਸ। ਹੋ ਤਿਸ ਵਿੱਟੋਂ ਚ ਖਨ ਖੰਨੀਏ, ਮੈਂ ਮੇਲੇ ਹਰ ਪ੍ਰਭ ਪਾਸ। ਮੈਂ ਅੰਤਰ ਪ੍ਰੇਮ ਪ੍ਰਮਕਾ, ਕਿਉਂ ਸੱਜਣ ਮਿਲੇ ਮਿਲਾਸ। ਮਨ ਪਿਆਰਿਆ ਮਿੱਤਰਾ, ਮੈਂ ਹਰ ਹਰ ਨਾਮ ਧਨ ਰਾਸ। ਗੁਰਪੂਰੇ ਨਾਮ ਦਿੜਾਇਆ, ਹਰ ਧੀਰਖ ਹਰ ਸਭਾਸ ਰਹਾਓ। ਹਰ ਹਰ ਆਪ ਮਿਲਾਏ, ਗੁਰ ਮੈਂ ਦੱਸੇ ਹਰ ਧਨ ਰਾਸ। ਬਿਨ ਗੁਰਪ੍ਰੇਮ ਨਾ ਲੱਭੀ ਜਨ, ਵੇਖੋ ਮਨ ਨਿਰਜਾਸ। ਹਰ ਗੁਰ ਵਿੱਚ ਆਪ ਰੱਖਿਆ, ਹਰ

ਚੱਲੇ ਗੁਰ ਸਾਬਾਸ, ਸਾਗਰ ਭਗਤ ਭੰਡਾਰ ਹਰ ਪੂਰੇ ਸਤਿਗੁਰ ਪਾਸ, ਸਤਿਗੁਰ ਤੁੱਠਾ ਖੋਲ ਦੇ ਮੁੱਖ ਗੁਰਮੁਖ ਹਰ ਪਰਗਾਸ, ਮਨਮੁਖ ਭਾਗ ਵਿਹੂਣਿਆ ਤਿਖ ਮੂਈਆ ਕੰਧੀ ਪਾਸ, ਗੁਰਦਾਤਾ ਦਾਤਾਰ ਹੈ ਹਉ ਮੰਗੋ ਦਾਨ ਗੁਰ ਪਾਸ, ਚਿਰੀ ਵਿਚੁਨਾ ਮੇਲ ਭਰਾਮੈ ਮਨ ਤਨ ਵੱਡੀ ਆਸ, ਗੁਰ ਭਾਵੇ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ। ਮਾਰੂ ਮੁਹੱਲਾ ਚੌਥਾ, ਹਰ ਹਰ ਕਥਾ ਸੁਣਾਏ ਪ੍ਰਭ, ਗੁਰਮਤ ਹਰਿ ਦੇ ਸਮਾਣੀ, ਹਰ ਜਪ ਹਰ ਹਰ ਕਥਾ ਵਡਭਾਗੀਆ, ਹਰ ਉੱਤਮ ਪਦ ਨਿਰਬਾਣੀ, ਗੁਰਮੁਖਾ ਮਨ ਪ੍ਰਤੀਤ ਹੈ ਗੁਰ ਪੂਰੇ ਨਾਮ ਸਮਾਣੀ, ਮਨ ਮੇਰੇ ਮੈਂ ਹਰ ਹਰ ਕਥਾ ਮਨ ਪਾਣੀ, ਹਰ ਹਰ ਕਥਾ ਨਿਤ ਸਦਾ ਕਰ, ਗੁਰਮੁਖ ਕਥ ਕਹਾਣੀ ਰਹਾਉ, ਮੈਂ ਮਨ ਤਨ ਖੋਜ ਢੰਡੋਲਿਆ ਕਿਉਂ ਪਾਈਏ ਕਥ ਕਹਾਣੀ, ਸੰਤ ਜਨਾ ਮਿਲ ਪਾਇਆ ਸੁਣ ਕਥ ਕਥਾ ਮਨ ਪਾਣੀ, ਮੇਰਾ ਮਨ ਤਨ ਨਾਮ ਆਧਾਰ ਹਰ ਮੈਂ ਮੇਲੇ ਪੁਰਖ ਸਜਾਣੀ, ਗੁਰਪੁਰਖੇ ਪੁਰਖ ਮਿਲਾਏ ਪ੍ਰਭ ਮਿਲ ਸੁਰਤੀ ਸੁਰਤ ਸਮਾਣੀ, ਵਡਭਾਗੀ ਗੁਰ ਸੇਵਿਆ ਹਰ ਪਾਇਆ ਸੁਗੜ ਸਜਾਣੀ, ਮਨਮੁਖ ਭਾਗ ਵਿਹੂਣਿਆ ਤਿੰਨ ਦੁਖੀ ਰਹਿਣ ਵਿਹਾਣੀ, ਹਮ ਜਾਚਕ ਦੀਨ ਪ੍ਰਭ ਤੇਰਿਆ ਮੁਖ ਦੀਜੇ ਅੰਮ੍ਰਿਤ ਬਾਣੀ, ਸਤਿਗੁਰ ਮੇਰਾ ਮਿੱਤਰ ਪ੍ਰਭ ਹਰ ਮਿਲ ਸੁਗੜ ਸਜਾਣੀ, ਜਨ ਨਾਨਕ ਸਰਨਾਗਤੀ ਕਰ ਕਿਰਪਾ ਨਾਮ ਸਮਾਣੀ। ਮਾਰੂ ਮੁਹੱਲਾ ਚੌਥਾ, ਹਰ ਭਾਉ ਲੱਗਾ ਬੈਰਾਗੀਆ ਵਡਭਾਗੀ, ਹਰ ਮਨ ਰੱਖ ਮਿਲ ਸੰਗਤ ਸਰਦਾ ਉਪਜੇ, ਗੁਰ ਸ਼ਬਦੀ ਹਰ ਰਸ ਚਾਗ ਸਭ ਮਨ ਤਨ ਹਰਿਆ ਹੋਇਆ, ਗੁਰਬਾਣੀ ਹਰ ਗੁਣ ਭਾਕ ਮਨ ਪਿਆਰਿਆ ਮਿੱਤਰਾ ਹਰ ਹਰ ਨਾਮ ਰਸ ਚਾਖ, ਗੁਰ ਪੂਰੇ ਹਰ ਪਾਇਆ ਹਾਲਤ ਪਾਲਤ ਪਤ ਰਾਖ ਰਹਾਓ, ਹਰ ਹਰ ਨਾਮ ਧਿਆਈਏ ਹਰ ਕੀਰਤ ਗੁਰਮੁਖ ਚਾਕ, ਤਨ ਧਰਤੀ ਹਰ ਬੀਜੇ ਵਿੱਚ ਸੰਗਤ ਹਰ ਪ੍ਰਭ ਰਾਖ, ਅੰਮ੍ਰਿਤ ਹਰ ਹਰ ਨਾਮ ਹੈ ਗੁਰ ਪੂਰੇ ਹਰ ਰਸ ਚਾਖ, ਮਨ ਮੁਖ ਤ੍ਰਿਸ਼ਨਾ ਭਰ ਰਹੇ ਮਨ ਆਸਾ ਦਹਿ ਦਿਸ ਬਹੁ ਲਾਖ, ਬਿਨ ਨਾਵੇ ਤ੍ਰਿਗ ਜੀਵ ਦੇ ਵਿੱਚ ਵਿਸ਼ਟਾ ਮਨ ਮੁਖ ਰਾਖ, ਉਹ ਆਵੇ ਜਾਏ ਭੁਆਈਏ ਬਹੁ ਜੋਨੀ ਦੁਰਗੰਧ ਭਾਕ, ਤ੍ਰਾਹੇ ਤ੍ਰਾਹੇ ਸਰਨਾਗਤੀ ਹਰ ਦਇਆ ਧਾਰ ਪ੍ਰਭ ਰਾਖ, ਸੰਤ ਸੰਗਤ ਮਿਲਾਪ ਕਰ ਹਰ ਨਾਮ ਮਿਲੇ ਪਤ ਸਾਖ, ਹਰ ਹਰ ਨਾਮ ਧਨ ਪਾਇਆ ਜਨ ਨਾਨਕ ਗੁਰਮਤ ਭਾਖ। ਮਾਰੂ ਮੁਹੱਲਾ ਚੌਥਾ, ਘਰ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਹਰ ਭਗਤ ਭਰੇ ਭੰਡਾਰਾ, ਗੁਰਮੁਖ ਰਾਮ ਕਰੇ ਨਿਸਤਾਰਾ, ਜਿਸਨੂੰ ਕਿਰਪਾ ਕਰੇ ਮੇਰਾ ਸਵਾਮੀ ਸੋ ਹਰ ਕੇ ਗੁਣ ਗਾਵੈ ਜੀਉ, ਹਰ ਹਰ ਕਿਰਪਾ ਕਰੇ ਬਨਵਾਲੀ, ਹਰ ਹਿਰਦੇ ਸਦਾ ਸਦਾ ਸੰਭਾਲੀ, ਹਰ ਹਰ ਨਾਮ ਜਪੋ ਮੇਰੇ ਜੀੜੇ ਜਪ, ਹਰ ਹਰ ਨਾਮ ਛਡਾਵੈ ਜੀਉ ਰਹਾਉ, ਸੁਖ ਸਾਗਰ ਅੰਮ੍ਰਿਤ ਹਰ ਨਾਉ, ਮੰਗਤ ਜਨ ਜਾਚੇ ਹਰ ਦੇਹੋ ਪਸਾਓ, ਹਰ ਸਤ ਸਤ ਸਦਾ ਹਰ ਸਤ ਮੇਰੇ ਮਨ ਭਾਵੈ ਜੀਉ, ਨਵੇਂ ਛਿਦਰ ਸਰਵੇ ਅਪਵਿੱਤਰਾ, ਬੋਲ ਹਰ ਨਾਮ ਪਵਿੱਤਰ ਸਭ ਕੀਤਾ, ਜੇ ਹਰ ਸੋ ਪ੍ਰਸੰਨ ਹੋਵੇ ਮੇਰਾ ਸਵਾਮੀ, ਹਰ ਸਿਮਰਤ ਮਲ ਲੈ ਜਾਵੈ ਜੀਉ, ਮਾਇਆ ਮੋਹ ਬਿਖਮ ਹੈ ਭਾਰੀ, ਕਿਉਂ ਤਰੀਏ ਦੁਤਰ ਸੰਸਾਰੀ, ਸਤਿਗੁਰ ਬੋਇਤ ਦੇ ਪ੍ਰਭ ਸਾਚਾ, ਜਪ ਹਰ ਹਰ ਪਾਰ ਲੰਘਾਵੈ ਜੀਉ, ਤੂੰ ਸਰਬਤਰ ਤੇਰਾ ਸਭ ਕੋਈ, ਜੋ ਤੂੰ ਕਰੇ ਸੋਈ ਪ੍ਰਭ ਹੋਈ, ਜਨ ਨਾਨਕ ਗੁਣ ਗਾਵੇ ਬੇਚਾਰਾ, ਹਰ ਭਾਵੇ ਹਰ ਥਾਏ ਪਾਵੈ ਜੀਉ। ਮਾਰੂ ਮੁਹੱਲਾ ਚੌਥਾ, ਹਰ ਹਰ ਨਾਮ ਜਪੋ ਮਨ ਮੇਰੇ, ਸਭ ਕਿਲਵੇ ਕਾਟੇ ਹਰ ਤੇਰੇ, ਹਰ ਧਨ ਰਾਖੋ ਹਰ ਧਨ ਸਾਂਚੋ, ਹਰ ਚਲਦਿਆਂ ਨਾਲ ਸਿਖਾਈ ਜੀਉ, ਜਿਸਨੂੰ ਕਿਰਪਾ ਕਰੇ ਸੋ ਧਿਆਵੇ, ਨਿਤ ਹਰ ਜਪ ਜਾਪੇ ਜਪ ਹਰ ਸੁਖ ਪਾਵੇ, ਗੁਰਪ੍ਰਸਾਦੀ ਹਰ ਰਸ ਆਵੇ, ਜਪ ਹਰ ਹਰ ਪਾਰ ਲੰਘਾਈ ਜੀਉ ਰਹਾਉ, ਨਿਰਭੁਲ ਨਿਰੰਕਾਰ ਸਤਨਾਮ, ਜਗਮੈ ਸ੍ਰੇਸ਼ਟ ਊਤਮ ਕਾਮ, ਦੁਸ਼ਮਣ ਦੂਤ ਜਮਕਾਲ ਠੇ ਮਾਰੋ, ਹਰ ਸੇਵਕ ਨੇੜ ਨ ਜਾਈ ਜੀਉ, ਜਿਸ ਉੱਪਰ ਹਰ ਕਾਮਨ ਮਾਨਿਆ, ਸੋ ਸੇਵਕ ਚੌ ਜੁਗ ਚੌ ਕੁੰਟ ਜਾਣਿਆ, ਜੇ ਉਸ ਕਾ ਬੁਰਾ ਕਹੇ ਕੋਈ ਪਾਪੀ, ਤੇ ਜਮ ਕੰਕਰ ਖਾਈ ਜੀਉ, ਸਾਮੇ ਇੱਕ ਨਿਰੰਜਨ ਕਰਤਾ, ਸਭ ਕਰ ਕਰ ਵੇਖੇ ਆਪਣੇ ਚਲਤਾ, ਜਿਸ ਹਰ ਰਾਖੇ ਤਿਸ ਕੌਣ ਮਾਰੈ, ਜਿਸ ਕਰਤਾ ਆਪ ਛਡਾਈ ਜੀਉ, ਹੋਇ ਅੰਦਰ ਨਾਮ ਲਈ ਕਰਤਾਰੇ, ਜਿਨ ਸੇਵਕ ਭਗਤ ਸਭੇ ਨਿਸਤਾਰੇ, ਦਸ ਅਠ ਚਾਰ ਵੇਦ ਸਭ ਪੁੱਛੋ, ਜਨ ਨਾਨਕ ਨਾਮ ਛਡਾਈ ਜੀਉ। ਮਾਰੂ ਮੁਹੱਲਾ ਪੰਜਵਾਂ, ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਡਰ ਪੈ ਧਰਤ ਆਕਾਸ ਨਖਤਰਾ, ਸਿਰ ਉਪਰ ਅਮਰ ਕਰਾਰਾ, ਪੌਣ ਪਾਣੀ ਬੈ ਸੰਤਰ ਡਰ ਪੈ, ਡਰ ਪੈ ਇੰਦਰ ਵਿਚਾਰਾ, ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰ ਮਿਲ ਗਾਏ ਗੁਣੀ ਰਹਾਉ, ਦੇਹ ਧਾਰ ਅਰ ਦੇਵਾ ਡਰ ਪੈ, ਸਿੱਧ ਸਾਧਕ ਡਰ ਮੋਇਆ, ਲੱਖ ਚੁਰਾਸੀ ਮਰ ਮਰ ਜਨਮੇ, ਫਿਰ ਫਿਰ ਜੋਨੀ ਜੋਇਆ, ਰਾਜ ਸਾਤਕ ਤਾਮਸ ਡਰ ਪੈ, ਕੇਤੇ ਰੂਪ ਉਪਾਇਆ, ਛਲ ਬਪਰੀਏ ਕੌਲਾ ਡਰ ਪੈ,
अत डर पै धर्म राया सगल समगरी डरे ब्यापी बिन डर करने हारा कोह नानक भगतन का संगी भगत सोहे दरबारा मारू मोहला पांजवा पांच बरख को नाथ त्रू बारक हर सिमरते अमर अटारे पुत्र हेत नारायण कहो चमका करम हर बिदारे मेरे ठाकर केते गण तो उधारे मोहे दीन अलाप मत निर्गुण परयो सरण द्वारे रहाओ बाल्मीक सब चारो तरयो बदक तरे बिचारे एक निमख मन माहे अराध्यो गजपत पारो तारे कीनी रखिया भगत प्रहलाद हरनागस नखे बेदारे बिदर दासी सत भयो पनीता सगले कुल औजारे कवन पराध बतावो अपने मिथ्या मोह मगनारे आयो साम नानक ओट हर की लीजे पूजा पसारे मारू मोहला पांजवा वेतन वेत भरम्यो बहती अनक जतन कर थाए जो जो कर्म कियो हो होम जो जो कर्म किए हो होम ते ते पै अजाए अवर दिन काहू लाज न आ काहू काज न लाए सो दिन मोको दीजे प्रभ जियो जा दिन हर जस गाय रहाओ पुत्र कलतर ग्रह देख पसारा इसी में उर जाए माया मद चाग पै उदमाते हर हर कबू न गाए ये बिद खोजी बहु प्रकारा बिन संतर नहीं पाए तुम दार वडे प्रभ समरथ मांगन को दाने आए त्यागो सगला मान मेहता दास ऋण शरण आए कहो नानक हर मिल पै एक महा आनंद सुख पाए मारू मोहला पांजवा कवन थान धीरियो है नामा कवन बाते अंकारा कवन चहन सुनि ऊपर छोहयो मुखते सुन कर गारा सुनो रे तू कौन कहां ते आयो एती ना जानो के तिक मुदत चलते खबर ना पायो रहाओ सहनशील पवन यार पानी बसदा खेमा निबराते पंच तितमल भयो संजोगा इन में कवन दुराते जिन रच रचिया पुरख बधाता नाले होमे पाही जन मरण उसी को है रे ओहा आवे जाई बरन चे नाही किच रचना मिथ्या सगल पसारा पंत नानक जब खेल ओजारा तब एक अंकारा मारू मोहला पांजवा मान मोह अर लोभ विकारा बियो चीत न कालियो नाम रतन गुणा हर बन जे लाद वखर लै चालियो सेव की ओढ़क निभि प्रीत जीवत साहब सेवियो अपना चलते राख्यो चीत रहाओ जैसी आज्ञा कीनी ठाकर तहते मुख ने मोरियो सहज आनंद रखियो ग्रह भीतर उठ आहू क्यों दौरियो आज्ञा मैं भूख सोई कर सूखा सोग हरख नहीं जानियो जो जो हुक्म पयो साहिब का सो माथे ले मान्यो पयो कृपाल ठाकर सेवक को सवरे हालत पलाता तन सेवक सफल ओ आया जिन नानक खासम पछाता मारू मोहला पांजवा खुलिया कर्म कृपा पई ठाकर कीर्तन हर हर गाई शर्म थाका पाए बिसरामा मिट गई सगली ताई अब वे जीवन पदवी पाई चीते आयो मन पुरख बधाता संतन की शरणाई रहाओ काम क्रोध लो मोह निवारे निवरे सगल बहराई साध हजूर हाजर है नाजर कते न भयो दुराई सुख शीतल सरदा सब पूरी होए संत सहाय पावन पतत की एखन पीतर महिमा कथन ना जाई निरप पै सगल पै खोए गोबिंद चरण ओटाई नानक जस गावे ठाकर का रहन दिन सलेव लाई मारू मोहला पांजवा जो समरथ सर्व गुण नायक तिसको कबू न गावसरे छोड़ जाए खिन पीतर ताको वा को फिर तावसरे अपने प्रभ को क्यों न समार सरे बैरी संग रंग रस रचिया तैस्यो जीरा जार सरे रहाओ जाके नाम सुने जम छोड़ ताकि शरण न पावसरे काट दे सियाल बपरे को ताकि ओट टकावसरे जिसका जास सुनत भाव तरिय तास्यो रंग न लावसरे थोरी बात अलाप सुपने की बोहर बोहर अटकावसरे पयो प्रसाद कृपा निद ठाकर संत संग पत पाई को नानक त्रै गुण भरम छूटा जो प्रभ पै सहाई मारू मोहला पांजवा
ਅੰਤਰ ਜਾਮੀ ਸਭ ਵਿਦ ਜਾਣੈ ਤਿਹ ਤੇ ਕਹਾਂ ਦਿਲਾਰਿਓ ਹਸਤ ਪਾਵ ਝਰੇ ਖਿਨ ਭੀਤਰ ਅਗਨ ਸੰਗ ਲੈ ਜਾ ਰਿਓ ਮੂੜੇ ਤੇ ਮਨ ਤੇ ਰਾਮ ਵਿਸਾਰਿਓ ਲੂਣ ਖਾਏ ਕਰੇ ਹਰਾਮ ਖੋਰੀ ਪੇਖਤ ਨੈਣ ਬਿਦਾਰਿਓ ਰਹਾਓ ਅਸਾਦ ਰੋਗ ਉਪਜੋ ਤਨ ਭੀਤਰ ਟਰਤ ਨਕਾ ਹੁਟਾਰਿਓ ਪ੍ਰਭ ਬਿਸਰਤ ਮਹਾ ਦੁਖ ਪਾਇਓ ਓ ਨਾਨਕ ਤਤ ਵਿਚਾਰਿਓ ਮਾਰੂ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਰਾਖੇ ਚੀਤ ਹਰ ਗੁਣ ਗਾਵੈ ਨੀਤਾ ਨੀਤ ਤਿਸ ਬਿਨ ਦੂਜੈ ਅਵਰ ਨਾ ਕੋ ਆਦਿ ਮਾਧ ਅੰਤ ਹੈ ਸੋ ਸੰਤਨ ਕੀ ਓਟ ਆਪੇ ਆਪ ਰਹਾਓ ਜਾ ਕੇ ਵਸੈ ਸਗਲ ਸੰਸਾਰ ਆਪੇ ਆਪ ਆਪ ਨਿਰੰਕਾਰ ਨਾਨਕ ਕਹਿਓ ਸਾਚਾ ਸੋਏ ਸੁਖ ਪਾਇਆ ਫਿਰ ਦੁੱਖ ਨਾ ਹੋਏ ਮਾਰੂ ਮਹੱਲਾ ਪੰਜਵਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਾਣ ਸੁਖਦਾਤਾ ਜੀ ਸੁਖਦਾਤਾ ਤੁਮ ਕਾਹੇ ਵਿਸਾਰਿਓ ਅਗਿਆਨਥ ਹੋਸ਼ਾ ਮਦ ਜਾਗ ਹੋਏ ਤੁਮ ਬਾਵਰ ਦੁਲਭ ਜਨਮ ਅਕਾਰਥ ਰੇ ਨਰ ਐਸੀ ਕਰੇ ਏਅਨਥ ਤਦ ਸਾਰੰਗ ਦਰ ਭਰਮ ਤੂੰ ਭੂਲਾ ਮੋਇ ਲਪਟਿਓ ਦਾਸੀ ਸੰਗ ਸਾਨਥ ਰਹਾਓ ਧਰਣੀ ਤਰ ਤਿਆਗ ਨੀਚ ਕੁਲ ਸੇਵੈ ਹੋ ਹੋ ਕਰਤ ਬਿਹਾਵਤ ਫੋਕਟ ਕਰਮ ਕਰੇ ਅਗਿਆਨੀ ਮਨਮੁਖ ਅੰਧ ਕਹਾਵਤ ਸਤ ਹੋਤਾ ਅਸਤ ਕਰ ਮਾਨਿਆ ਜੋ ਬਿਨਸ ਸੋ ਨਹਿ ਚਲ ਜਾਣਥ ਪਰ ਕੀ ਕੋ ਆਪਣੀ ਕਰ ਪਕਰੀ ਐਸੇ ਭੂਲ ਭੁਲਾਨਥ ਖਤਰੀ ਬ੍ਰਹਮਣ ਸੂਦ ਵੈਸ ਸਭ ਏਕੈ ਨਾਮ ਤਰਾਨਥ ਗੁਰ ਨਾਨਕ ਉਪਦੇਸ਼ ਕਹਿਤ ਹੈ ਜੋ ਸੁਨੇ ਸੋ ਪਾਰ ਪਰਾਨਥ ਮਾਰੂ ਮਹੱਲਾ ਪੰਜਵਾ ਗੁਪਤ ਕਰਤਾ ਸੰਗ ਸੋ ਪ੍ਰਭਟੈ ਕਾਵੈ ਮਨ ਖਾਏ ਵਿਸਾਰ ਹਰ ਜੀਓ ਵਿਖੈ ਭੋਗੇ ਤਪਤ ਥੰਮ ਗਲ ਲਾਏ ਰੀ ਨਰ ਪਕਾਏ ਪਰ ਗ੍ਰਹਿ ਜਾਏ ਕੁਚਲ ਕਠੋਰ ਕਾਮ ਘਰ ਦਪ ਤੁਮ ਨਹੀਂ ਸੁਨਿਓ ਧਰਮ ਰਾਏ ਰਹਾਓ ਵਿਕਾਰ ਪਾਥਰ ਗਲੇ ਬਾਂਧੇ ਨਿੰਦ ਪੋਟ ਸਰਾਏ ਮਹਾਸਾਗਰ ਸਮੁੰਦ ਲੰਘਣਾ ਪਾਰ ਨਾ ਪਰਨਾ ਜਾਏ ਕਾਮ ਕ੍ਰੋਧ ਲੋ ਮੋਹ ਵਿਆਪਿਓ ਨੇਤਰ ਰੱਖੇ ਫਿਰਾਏ ਸੀਸ ਅਠਾਉਂ ਨਾ ਕਬੂ ਮਿਲੀ ਮਹਾਦੁੱਤਰ ਮਾਏ ਸੂਰ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਪਾਏ ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲਾਏ ਜਿਸ ਕਰਮ ਖੁੱਲਿਆ ਤਿਸ ਲਹਿਆ ਪੜਦਾ ਜਿਨ ਗੁਰ ਪੈ ਮੰਨਿਆ ਸੁਭਾਏ ਗੁਰਮੰਤਰ ਆਖਦ ਨਾਮ ਦੀਨਾ ਜਨ ਨਾਨਕ ਸੰਕਟ ਜਿਉਂ ਨਾ ਪਾਏ ਰੇ ਨਰ ਇਨ ਬਿਦ ਪਾਰ ਪਰਾਏ ਧਿਆਏ ਹਰ ਜੀ ਹੋਏ ਮ੍ਰਿਤਕ ਤਿਆਗ ਦੂਜਾ ਭਾਉ ਰਹਾਓ ਦੂਜਾ ਮਾਰੂ ਮਹੱਲਾ ਪੰਜਵਾ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਅਨਪੋ ਅਚਰਜ ਰੂਪ ਪ੍ਰਭ ਪੇਖਿਆ ਮੇਰਾ ਮਨ ਛੋੜ ਨ ਕਤੂ ਜਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੋਲ ਅਮੋਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦਵਾਇਆ ਥਾ ਰਹਾਓ ਅਦਿਹਟ ਅਗੋਚਰ ਭਾਰ ਬ੍ਰਹਮ ਮਿਲ ਸਾਧੂ ਕਤ ਕਥਾਇਆ ਥਾ ਨਾਨਕ ਸ਼ਬਦ ਅਨਹਦ ਸ਼ਬਦ ਦਸਵੋਂ ਦੁਆਰ ਵਜਿਓ ਤੇ ਅੰਮ੍ਰਿਤ ਨਾਮ ਚਵਾਇਆ ਥਾ ਅਦਿਹਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਕਤ ਕਥਾਇਆ ਥਾ ਅਨਹਦ ਸ਼ਬਦ ਦਸਵੋਂ ਦੁਆਰ ਵਜਿਓ ਤੇ ਅੰਮ੍ਰਿਤ ਨਾਮ ਚਵਾਇਆ ਥਾ ਤੋਟ ਨਾਹੀ ਮਨ ਤ੍ਰਿਸ਼ਨਾ ਬੂਝੀ ਖੋਟ ਭੰਡਾਰ ਸਮਾਇਆ ਥਾ ਚਰਨ ਚਰਨ ਚਰਨ ਗੁਰ ਸੇਵੇ ਅਗੜ ਗੜਿਓ ਰਸ ਪਾਇਆ ਥਾ ਸਹਿਜੇ ਆਵਾ ਸਹਿਜੇ ਜਾਵਾ ਸਹਿਜੇ ਮਨ ਖਿਲਾਇਆ ਥਾ ਕਹੋ ਨਾਨਕ ਭਰਮ ਗੁਰ ਖੋਇਆ ਤਾਂ ਹਰ ਮਹਿਲੀ ਮਹਿਲ ਪਾਇਆ ਥਾ ਮਾਰੂ ਮਹੱਲਾ ਪੰਜਵਾ ਜਿਸੇ ਸਾਜ ਨਿਵਾਜਿਆ ਤਿਸੇ ਸਿਉ ਰੁਚ ਨਾਹੇ ਆਨ ਰੂਤੀ ਆਨ ਬੋਈਏ ਫਲ ਨਾ ਫੂਲੇ ਤਾਹੇ ਰੇ ਮਨ ਵੱਤਰ ਬੀਜਣ ਨਾਓ ਬੋਏ ਖੇਤੀ ਲਾਏ ਮਨਵਾ ਭਲੋ ਸਮੋ ਸਵਾਓ ਰਹਾਓ ਖੋਏ ਖਹਿੜਾ ਭਰਮ ਮਨ ਕਾ ਸਤਿਗੁਰ ਸਰਣੀ ਜਾਏ ਕਰਮ ਜਿਸ ਕੋ ਧੁਰੋ ਲਿਖਿਆ ਸੋਈ ਘਰ ਕਮਾਏ ਭਾਉ ਲਾਗਾ ਗੋਬਿੰਦ ਸਿਉਂ ਘਾਲ ਪਾਈ ਥਾਏ ਖੇਤ ਮੇਰੇ ਜੰਮਿਆ ਨ ਖੁੱਟ ਨ ਕਬਹੂ ਜਾਏ ਪਾਇਆ ਅਮੋਲ ਪਦਾਰਥ ਛੋੜ ਨ ਕਤਹੂ ਜਾਏ ਕਹੋ ਨਾਨਕ ਸੁਖ ਪਾਇਆ ਤ੍ਰਿਪਤ ਰਹੇ ਅਗਾਏ ਮਾਰੂ ਮਹੱਲਾ ਪੰਜਵਾ ਫੂਟੋ ਆਂਡਾ ਭਰਮ ਕਾ ਮਨੇ ਭਿਉ ਪਰਗਾਸ ਕਾਟੀ ਬੇਰੀ ਪਗਹ ਤੇ ਗੁਰ ਕੀਨੀ ਬੰਧ ਖਲਾਸ ਆਵਣ ਜਾਣ ਰਹਿਓ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦੀਓ ਰਹਾਓ ਜਬ ਤੇ ਸਾਧੂ ਸੰਗ ਭਿਆ ਤੋ ਛੋੜ ਗਏ ਨਿਗਹਾਰ ਜਿਸਕੀ ਅਟਕ ਤਿਹ ਤੇ ਛੁੱਟੀ ਤੋ ਕਹਾ ਕਰੇ ਕੋਟ ਵਾਰ ਚੂਕਾ ਪਾਰਾ ਕਰਮ ਕਾ ਹੋਏ ਨਿਹ ਕਰਮ ਸਾਗਰ ਤੇ ਕੰਢੇ ਚੜੇ ਗੁਰ ਕੀਨੇ ਧਰਮ ਸੱਚ ਥਾਨ ਸੱਚ ਬੈਠਕਾ ਸੱਚ ਸੁਭਾਉ ਬਣਾਇਆ
ਸੱਚ ਪੂੰਜੀ ਸੱਚ ਵੱਖਰੋ ਨਾਨਕ ਘਰ ਪਾਇਆ ਮਾਰੂ ਮਹੱਲਾ ਪੰਜਵਾਂ ਵੇਦ ਪੁਕਾਰੇ ਮੁੱਖ ਤੇ ਪੰਡਿਤ ਕਮਾਮਨ ਕਾ ਮਾਠਾ ਮੂਨੀ ਹੋਏ ਬੈਠਾ ਏਕਾਂਤੀ ਹਿਰਦੇ ਕਲਪਨ ਗਾਠਾ ਹੋਏ ਉਦਾਸੀ ਗ੍ਰਹਿ ਤਾ ਚਲੇ ਛੁਟਕੇ ਨਾ ਹੀ ਨਾਠਾ ਜੀ ਕੀ ਕਹਿ ਪੈ ਬਾਤ ਕਹਾ ਆਪ ਮੁਕਤ ਮੋਕੋ ਪ੍ਰਭ ਮੇਲੇ ਐਸੋ ਕਹਾ ਲਹਾ ਰਹਾਓ ਤਪਸੀ ਕਰਕੇ ਦੇਹੀ ਸਾਧੀ ਮਨੁਆ ਦਹਿ ਦੇਹ ਧਾਨਾ ਬ੍ਰਹਮਚਾਰ ਬ੍ਰਹਮ ਚੱਜ ਕੀਨਾ ਹਿਰਦੇ ਭਿਆ ਗੁਮਾਨਾ ਸੰਨਿਆਸੀ ਹੋਏ ਕਹਿ ਤੀਰਥ ਭਰਮਿਓ ਉਸਮੇ ਕ੍ਰੋਧ ਬਿਗਾਨਾ ਘੁੰਕਰ ਬਾਦ ਭੈ ਰਾਮਦਾਸਾ ਰੋਟੀਨ ਕੇ ਅਪਾਵਾ ਵਰਤ ਨੇਮ ਕਰਮ ਖੱਟ ਕੀਨੇ ਬਾਹਰ ਭੇਖ ਦਿਖਾਵਾ ਗੀਤ ਨਾਦ ਮੁਖ ਰਾਗ ਅਲਾਪੇ ਮਨ ਹਰ ਹਰ ਗਾਵਾ ਹਰਕ ਸੋਗ ਲੋ ਮੋਹ ਰਹਿਤ ਹੈ ਨਿਰਮਲ ਹਰ ਕੇ ਸੰਤਾ ਤਿਨ ਕੀ ਧੂੜ ਪਾਏ ਮਨ ਮੇਰਾ ਜਾਂ ਦਇਆ ਕਰੇ ਭਗਵੰਤਾ ਕਉ ਨਨ ਗੁਰਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਮੇਰਾ ਅੰਤਰ ਜਾਮੀ ਹਰ ਰਾਇਆ ਸਭ ਕੇ ਜਾਣੇ ਮੇਰੇ ਜੀ ਕਾ ਪ੍ਰੀਤਮ ਬਿਸਰ ਗਏ ਬਕ ਬਾਇਆ ਰਹਾਉ ਦੂਜਾ ਮਾਰੂ ਮਹੱਲਾ ਪੰਜਵਾਂ ਕੋਟ ਲਾਖ ਸਰਬ ਕੋ ਰਾਜਾ ਜਿਸ ਹਿਰਦੇ ਨਾਮ ਤੁਮਹਾਰਾ ਜਾ ਕੋ ਨਾਮ ਨਾ ਦੀਆ ਮੇਰੇ ਸਤਿਗੁਰ ਸੇ ਮਰ ਜਨਮੇ ਗਵਾਰਾ ਮੇਰੇ ਸਤਿਗੁਰ ਹੀ ਪਤਰ ਰਾਖ ਚੀਤ ਆਵੇ ਤਬ ਹੀ ਪਤ ਪਾਈਏ ਬਿਸਰਤ ਰਲੀਏ ਖਾਕ ਰਹਾਓ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਛੇਦਰ ਵਿਕਾਰਾ ਹਰ ਕਾ ਨਾਮ ਨਿਧਾਨ ਕਲਿਆਣਾ ਸੁੱਖ ਸੁਖ ਸਹਿਜ ਇਹੋ ਸਾਰਾ ਮਾਇਆ ਰੰਗ ਬਿਰੰਗ ਖਿਨੇ ਮਹਿ ਜੋ ਬਹਾਦਰ ਕੀ ਛਾਇਆ ਸੇ ਲਾਲ ਪੈ ਗੂੜੇ ਰੰਗ ਰਾਤੇ ਜਿਨ ਗੁਰਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸਵਾਮੀ ਅਗਮ ਦਰਬਾਰਾ ਨਾਮੋ ਵਡਿਆਈ ਸੋਭਾ ਨਾਨਕ ਖਾਸਮ ਪਿਆਰਾ ਮਾਰੂ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਓਅੰਕਾਰ ਯੁੱਤ ਪਾਤੀ ਕੀਆ ਦਿਨਸ ਸਭ ਰਾਤੀ ਵਣ ਤ੍ਰਿਣ ਤ੍ਰੈ ਬਹੁਣ ਪਾਣੀ ਚਾਰ ਵੇਦ ਚਾਰੇ ਖਾਣੀ ਖੰਡ ਦੀਪ ਸਭ ਲੋਵਾ ਏਕ ਵਾਵੈ ਤੇ ਸਭ ਹੋਵਾ ਕਰਨ ਹਾਰਾ ਬੂਜੋ ਰੇ ਸਤਿਗੁਰ ਮਿਲੇ ਤਾਂ ਸੂਜੇ ਰੇ ਰਹਾਉ ਤ੍ਰੈ ਗੁਣ ਕੀਆ ਪਸਾਰਾ ਨਰਕ ਸੁਰਗ ਅਵਤਾਰਾ ਹੋਮੇ ਆਵੇ ਜਾਈ ਮਨ ਟਿਕਣ ਨਾ ਪਾਵੇ ਰਾਈ ਬਾਜ ਗੁਰੂ ਗੁਬਾਰਾ ਮਿਲ ਸਤਿਗੁਰ ਨਿਸਤਾਰਾ ਹੋ ਹੋ ਕਰਮ ਕਮਾਣੇ ਤੇ ਬੰਧ ਕਲਾਣੇ ਮੇਰੀ ਮੇਰੀ ਤਹਾਰੀ ਓਹਾ ਪੈਰ ਲੁਹਾਰੀ ਸੋ ਗੁਰਮਿਲ ਏਕ ਪਛਾਣ ਜਿਸ ਹੋਵੇ ਭਾਗ ਮਥਾਣੈ ਸੋ ਮਿਲਿਆ ਜੇ ਹਰ ਮਨ ਭਾਇਆ ਸੋ ਪੂਲਾ ਜੇ ਪ੍ਰਭੂ ਭੁਲਾਇਆ ਨੇ ਆਪੋ ਮੂਰਖ ਗਿਆਨੀ ਜੇ ਕਰਾਵੇ ਸੋ ਨਾਮ ਵਖਾਨੀ ਤੇਰੇ ਅੰਤ ਨ ਪਾਰਾ ਵਾਰਾ ਜਨ ਨਾਨਕ ਸਾਧ ਬਲਹਾਰਾ ਮਾਰੂ ਮਹੱਲਾ ਪੰਜਵਾਂ ਮੋਹਨੀ ਮੋਹ ਲੀਏ ਤੇਰੇ ਗੁਨੀਆਂ ਲੋਭ ਵਿਆਪੀ ਝੂਠੀ ਦੁਨੀਆ ਮੇਰੀ ਮੇਰੀ ਘਰ ਕਹਿ ਸਾਂਚੀ ਅੰਤ ਕੀ ਬਾਹਰ ਸਗਲ ਲੈ ਛਲੀਆ ਨਿਰਭਉ ਨਿਰੰਕਾਰ ਦੇ ਅਲੀਆ ਜੀ ਜੰਤ ਸਗਲੇ ਪ੍ਰਤਪਲੀਆ ਰਹਾਉ ਏਕੇ ਸਰਮ ਕਰ ਗਾਡੀ ਗੜ ਹੈ ਏਕੇ ਸੁਪਨੇ ਦਾਮ ਨਾ ਛੱਡ ਹੈ ਰਾਜ ਕਮਾਏ ਕਰੀ ਜਿਨ ਥੈਲੀ ਤਾਂ ਕੈ ਸੰਗ ਨਾ ਚੰਚਲ ਚਲੀਆ ਏਕੇ ਪ੍ਰਾਣ ਪਿੰਡ ਤੇ ਪਿਆਰੀ ਏਕ ਸੰਚੀ ਤਜ ਬਾਪ ਮਹਿਤਾਰੀ ਸੁਤਮੀਤ ਭਰਾ ਤੇ ਗੋਜੀ ਤਾਕੇ ਨਿਕਟ ਨਾ ਹੋਈ ਖਲੀਆ ਹੋਏ ਅਤੂਤ ਬੈਠੇ ਲਾਏ ਤਾਰੀ ਜੋਗੀ ਜਤੀ ਪੰਡਿਤ ਵਿਚਾਰੀ ਕਰੈ ਮੜੀ ਮਸਾਣੀ ਬਨ ਮੈਂ ਬਾਤੇ ਊੜਤ ਨਾ ਕਹਿ ਲਾਗੀ ਪਲੀਆ ਕਾਟੇ ਬੰਧਨ ਠਾਕਰ ਜਾ ਕੇ ਹਰ ਹਰ ਨਾਮ ਵਸਿਓ ਜੀ ਤਾਕੈ ਸਾਧ ਸੰਗ ਭੈ ਜਨਮੁਖ ਤੇ ਜੰਗਤ ਪਾਈ ਨਾਨਕ ਨਦਰ ਨਿਹਲੀਆ ਮਾਰੂ ਮਹੱਲਾ ਪੰਜਵਾਂ ਸਿਮਰੋ ਏਕ ਨਿਰੰਜਨ ਸੋ ਜਾਤੇ ਬਿਰਥਾ ਜਾਤ ਨਾ ਕੋ ਮਾਤ ਘਰ ਮੈਂ ਜਿਨ ਪ੍ਰਤਪਾਰਿਆ ਜੀ ਉਹ ਪਿੰਡ ਦੇ ਸਾਜ ਸਵਾਰਿਆ ਸੋਈ ਬਧਾਤਾ ਖਿਨ ਖਿਨ ਜਪੀਐ ਜਿਸ ਸਿਮਰਤ ਆਵ ਗਣ ਸਭ ਢਕੀਐ ਚਰਨ ਕਮਲ ਔਰ ਅੰਤਰ ਧਾਰੋ ਵਿਖਿਆ ਬੰਤੇ ਜੀਉ ਉਧਾਰੋ ਕਰਨ ਪਲਾਹ ਮਿਟੇ ਬੈਲ ਲਾਟਾ ਜਪ ਗੋਬਿੰਦ ਭਰਮ ਭਉ ਫਾਟਾ ਸਾਧ ਸੰਗ ਵਰ ਲਾਕੋ ਪਾਏ ਨਾਨਕ ਤਾ ਕਹਿ ਬਲ ਬਲ ਜਾਏ ਰਾਮ ਨਾ ਮਨ ਤਨ ਆਧਾਰਾ ਜੋ ਸਿਮਰੇ ਤਿਸ ਕਾ ਨਿਸਤਾਰਾ ਰਹਾਉ ਮਿਥਿਆ ਵਾਤ ਸਤ ਕਰ ਮਾਨੇ ਹਿਤ ਲਾਇਓ ਸੜ ਮੂੜ ਅਗਿਆਨੀ ਕਾਮ ਕ੍ਰੋਧ ਲੋਭ ਮਦ ਮਾਤਾ ਕੌਡੀ ਬਦਲੇ ਜਨਮ ਗਵਾਤਾ ਆਪਣਾ ਛੋੜ ਪਰਾਇਆ ਰਾਤਾ ਮਾਇਆ ਮਦ ਮਨ ਤਨ ਸੰਗ ਜਾਤਾ ਤ੍ਰਿਸ਼ਨਾ ਬੂਝੇ ਕਰਤ ਕਲੋਲਾ ਊਣੀ ਆਸ ਮਿਥਿਆ ਸਭ ਬੋਲਾ ਆਵਤ ਅਕੇਲਾ ਜਾਤ ਅਕੇਲਾ ਹਮ ਤੁਮ ਸੰਗ ਝੂਠੇ ਸਭ ਬੋਲਾ ਪਾਏ ਠਗੋਰੀ ਆਪ ਭੁਲਾਇਓ ਨਾਨਕ ਕਿਰਤ ਨ ਜਾਏ ਮਟਾਇਓ ਪਸ ਪੰਖੀ ਭੂਤ ਅਰ ਪ੍ਰੇਤਾ ਬਹੁ ਬਿਦ ਜੋਨੀ ਫਿਰ ਤੇ ਅਨੇਤਾ ਜੈ ਜਾਨੋ ਤੈ ਰਹਿਣ ਨਾ ਪਾਵੈ ਥਾਨ ਬਿਹੂਨ ਉਠ ਉਠ ਫਿਰ ਤਹਾਵੈ ਮਨ ਤਨ ਵਾਸਨਾ ਬਹੁਤ ਬਿਸਥਾਰਾ ਅਹਮੇ ਮੂਠੋ ਬੇਚਾਰਾ
अनक दोखर बहुत सजाई ताकि कीमत कहन न जाई प्रभ बिसरत नरक मैं पाया तै मात न बंद न मीत न जाया जिसको होत कृपाल स्वामी सोजन नानक पार ग्रामी परमत परमत प्रभ सरणी आया दीनानाथ जगत पैत माया प्रभ दयाल दुख दर्द बिदारण जिस पावे ते सिही निस्तारण अंध कूप ते काढ़न हारा प्रेम भगत होवत निस्तारा साध रूप अपना तन तहारिया महाअगन ते आप उभारिया जब त संजम ते किछ नाही आदि अंत प्रभ अगम अगाही नाम दे मांगे दास तेरा हर जीवन पद नानक प्रभ मेरा मारू महला पंजवा कत को डह कावो लोगा मोहन दीन कृपाई ऐसी जान पाई सरण सुरो गुरदाता राख आप वडाई रहाओ भगतां का आग्याकारी सदा सदा सुखदाई अपने को कृपा करियो एक नाम त्याई नानक दीन नाम मांगै दुतिया भरम जुकाई मारू महला पंजवा मेरा ठाकर अत भारा मोहे सेवक बेचारा मोहन लाल मेरा प्रीतम मन पराना मोको देहो दाना रहाओ सगले मैं देखे जोई बीजो अवर न कोई जीन प्रतपाल समा है हो सी आहे दया मोह की जे देवा नानक लागो सेवा मारू मोहल्ला पांजवा पतत धारण तारण बल बल बले बल जाइए ऐसा कोई भेटे संत जित हर हरे हर त्याई है मोको कोई न जानत कहिए त दास तुम्हारा एहा ओट आधार रहाओ सर्व धर्म प्रतपालन एक बिनो दीना तुमरी बिद तुम ही जानो तुम जल हम मीना पूर्ण बसीन स्वामी आहे आयो पाछै सगलो पू मंडल खंडल प्रभ तुम ही आछै अटल अखियो देवा मोहन लाका पारा दान पावो संतां संग नानक रेन दसारा मारू मोहला पंजवा त्रिपत गाए संता गुर जाने जैन मंता ताकि किश कह न जाई जाको नाम बडाई लाल अमोला लालो अगे अतोला नामो रहाओ आगुत सिव मान्या मानो गुरमुख तात ज्ञानो पेगत सगल ध्यानो तजियो मन ते अभिमानो निश्चल तिन काठाणा गुर ते महल पछाणा आंदन गुर मिल जागे हर की सेवा लागे पूर्ण त्रिपत गाए सह समाध सुभाए हर भंडार हाथ आया नानक गुर ते पाया मारू मोहला पंजवा घर छेवा दो पदे एक ओंकार सतगुर प्रसाद छोड़ सगल सियाण पा मिल साध त्याग गुमान अवर सब किश मिथ्या रसना राम राम वखान मेरे मन करन सुन हर नाम मिटियग तेरे जन्म जन्म के कवन बपरो जाम रहाओ दुख दीना भौ ब्यापै मिले सुख बिसराम गुर प्रसाद नानक बखाने हर भजन तत ज्ञान मारू मोहला पांजवा जिनी नाम विसारिया से होत देखे खेह पुत्र मित्र बिलास बनता तूड़ते एने मेरे मन नाम नित नित ले जलत नाही अगन सागर सुख मन तन दे रहाओ बिरख छाया जैसे बिन सत पवन झूलत मेह हर भगत दृढ़ मिल साध नानक तेरे काम आवते है मारू मोहला पंजवा पुरख पूर्ण सुख है दाता संग बस तो नीत मरे न आवे न जाए बिन सह ब्यापत उसन न सीत मेरे मन नाम सिओ कर प्रीत चेत मन में हर हर निधाना एह निर्मल रीत रहाओ कृपाल दयाल गोपाल गोबिंद जो जपे तिस सीद नवल नवतन चतर सुंदर मन नानक तिस संग बीद मारू मोहला पांजवा चलत बैसत सोवत जागत गुर मंत्र दे चितार चरण सरण पज संग साधु पव सागर उतरे पार मेरे मन नाम हिरदे धार कर प्रीत मन तन लाए हर स्यों अवर सगल विसार हाओ जियो मन तन प्राण प्रभ के तू अपने आप निवार गोविंद पाज सब स्वार्थ पूरे
नानक कबू न हार मारू मोहला पांजवा ताजे आप बिन सी ताप रेण साधु थियो तिसे प्राप्त नाम तेरा कर कृपा जस दियो मेरे मन नाम अमृत पियो आन साध बसार होछे अमर जोग जोग जियो रहाओ नाम एक रस रंग नामा नाम लागी लियो मीत साजन सखा बंदप हर एक नानक कियो मारू मोहला पांजवा प्रतपाल माता उदर राख लगन देत ना सेक सोई स्वामी इहां राख

ਵਾਹਿਗੁਰੂ ਜੀ ਕੀ ਫਤਿਹ। ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਾਨ ਗੁਰ ਪ੍ਰਸਾਦ ਜਪ ਆਦਿ ਸਚ ਜਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਵਾਹ ਗੁਰੂ।

Nidra, va,

va nuru va nuru va nuru va nuru va nuru va nuru

들어와

mal

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Wah, and the Wah, and the Wah.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ।

Vai Guru, Vai Guru, Vai

Vaheguru, Vaheguru, Vaheguru.

0: ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vai, Guru, Vai.

Vaheguru, Vaheguru.

0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ, ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, Guru, Vaheguru, Vaheguru.

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸਰੀ ਮਹੱਲਾ ਚੌਥਾ ਕਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਹੀ ਰਤਨ ਨਾਮ ਹਰ ਬਸਿਆ।

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਸ਼ਹੀਦੀ ਪੁਰਬ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਮਨਾ ਰਹੀਆਂ ਹਨ, ਸਾਹਿਬਾਂ ਦੇ ਸ਼ਹੀਦੀ ਪੁਰਬ ਨੂੰ ਕੋਟ ਕੋਟ ਵਾਰੀ ਪ੍ਰਣਾਮ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ ਸਾਹਿਬ ਜੀ ਓਮ।

दारू सुखमनी सुख अमृत प्रभ नाम भगत जना कै मन विश्राम रहाऊ।

ਨਾਨਕ ਜਨ ਕਾ ਦਾਸਨ ਦਸਣਾ ਪ੍ਰਭ ਕਉ ਸਿਮਰਹਿ ਸੇ ਧਨਵੰਤੇ ਪ੍ਰਭ ਕਉ ਸਿਮਰਹਿ ਸੇ ਪਤਵੰਤੇ ਪ੍ਰਭ ਕਉ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰਹਿ ਸੇ ਬੇ ਮੋਹਤਾਜੇ ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ਪ੍ਰਭ ਕਉ ਸਿਮਰਹਿ ਸਦਾ ਅਵਿਨਾਸੀ

ਸਿਮਰਹਿ ਤਿਨ ਸਤ ਬਲਿਹਾਰੀ। ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ। ਪ੍ਰਭ ਕਉ ਸਿਮਰਹਿ ਤਿਨ ਸੁਖ ਬਿਹਾਵੇ। ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ। ਪ੍ਰਭ ਕਉ ਸਿਮਰਹਿ ਤਿਨ ਨਿਰਮਲ ਨੀਤਾ।

ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿੰਗ ਆਸਨ

ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਾਗ ਵੇਦ ਉਪਾਏ, ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ।

ਰਾਸ਼ਟਰਪਤੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ।

ਹਰ ਕੇ ਚਰਨ ਮਿਥਾ ਮਿਥਿਆ ਸਰਵਨ ਪਰਨੇ ਦਾ ਸੁਨ ਹੈ ਮਿਥਿਆ ਹਸਤ ਪਰ ਦ੍ਰਿਪ ਕੋ ਹਿਰ ਹੈ ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਣ ਸੁਵਾਦ ਮਿਥਿਆ ਚਰਨ ਪਰ ਵਿਕਾਰ ਕੋ ਤਾਵਹਿ ਮਿਥਿਆ ਮਨ ਪਰ ਲੋਭ ਲੁਭਾਵਹਿ

ਘਰ ਜਾਵਹਿ ਜੇ ਪ੍ਰਸਾਦ ਰੋਗ ਕੰਚਨ ਦੇਹੀ ਲੇਵ ਲਾਭ ਹੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵਹਿ ਹਰ ਹਰ ਜਸ ਕਹਿਤ ਜੇ ਪ੍ਰਸਾਦ ਸਗਲ ਛਿਦ੍ਰ ਢਾਕੈ ਮਨ ਸਰਣੀ ਪਰ ਠਾਕ ਕਿਰਪ ਰਵਤਾ ਕੈ

ਬੜ ਪ੍ਰਤਾਪ। ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਬਡਭਾਗੀ ਪਾਈਏ, ਬ੍ਰਹਮ ਗਿਆਨੀ ਕਾ ਬਾਲ ਬਾਲ ਜਾਈਏ, ਬ੍ਰਹਮ ਗਿਆਨੀ ਕਾ ਖੋਜੇ ਮਹੇਸ਼ਰ ਨਾਨਕ, ਬ੍ਰਹਮ ਗਿਆਨੀ ਆ ਪਰਮੇਸ਼ਰ, ਬ੍ਰਹਮ ਗਿਆਨੀ

ਉੱਚੈ। ਸੰਤ ਕੇ ਦੁਖੀ ਕਉ ਦਿਆਨ ਪ੍ਰਭਾਈਏ, ਸੰਤ ਕਾ ਦੁਖੀ ਉਜੜ ਪਾਈਏ, ਸੰਤ ਕਾ ਦੁਖੀ ਅਨੁਤਰ ਤੇ ਥੋਥਾ, ਜਿਉ ਸਾਸ ਬਿਨਾ ਮਿਰਤਕ ਕੀ ਲੋਥਾ। ਸੰਤ ਕੇ ਦੁਖੀ ਕੀ

ਆਵ ਤਿਸੇ ਧਿਆਵੋ ਸਾਸ ਗਿਰਾਵ ਸਭ ਕਛ ਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀ ਆਪ ਨਾ ਖੇਲੇ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ।

ਬਣਾਏ। ਆਪ ਸਿਖੋ ਆਪ ਦੀ ਨੂੰ ਮਾਨ ਨਾਨ ਪ੍ਰਭ ਜਨ ਏਕੋ ਜਾਣ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣ ਹਾਰ ਜਾ ਕੇ ਸਿਮਰਨੀ ਉਦਰੀ ਹੈ ਨਾਨਕ ਤਿਸ ਬਲਿਹਾਰ ਅਸਪਦੀ।

ਹੈ ਕੋਈ ਤਿਸ ਬਿਨ ਨਾਹੀ ਤੇਰੇ ਕਿਛ ਕੰਮ ਗਤ ਨਾਨਕ ਜਪ ਏਕ ਹਰਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ।

ਸਹਿ ਕੀ ਗੁਰ ਦੁਰਮਤ ਮਲ ਹਿਰੇ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਦੇ ਹਾਟੇ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਿਭਾਗੀ ਹੈ।

ਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਪਹੀ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕੀ ਨੋ ਸਦਾ ਨਿਹਾਲ ਬੰਧਨ ਕਾਰ ਮੁਖ ਜਨ ਪਹਿਆ ਜਨ ਮਰਨ ਦੁਖ ਪ੍ਰਭ ਗਇਆ ਪੁੰਨੀ ਸਰਦਾਸਾ ਪੂਰੀ ਰਾਵ ਰਹਿਆ ਸਤਸੰਗ।

ਸਥਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਜ ਪਾਇ ਸਥਾਨ ਬੋਰ ਨਾ ਹੋਵੇ ਆਮਣ ਜਾਨ ਹਰ ਤਨ ਖਾਲ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਰਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ

ਗੁਰੂ ਸਾਹਿਬ ਜੀਓ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾ ਲਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਣ ਲੱਖ ਹੈ ਤਾਂ ਇੱਕ ਨ ਚੱਲੇ ਨਾਲ ਕਿਸਿਆਰਾ ਹੋਈਐ ਕਿ ਕੂੜੇ ਤੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮੋ ਨਾ ਕਹਿ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਪੁੱਜੇ ਤਾਂ ਹੁਮੇ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸਤਾਣ ਗਾਵੇ ਕੋ ਦਾ ਜਾਣੇ ਨਿਸ਼ਾਨ ਗਾਵੇ ਕੋ ਗੁਣਮੁਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਚਾਰ ਗਾਵੇ ਕੋ ਸਾਜ ਕਰੇ ਤਨ ਖੇਹੇ ਗਾਵੇ ਕੋ ਜੀ ਲਏ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਜ਼ਰਾ ਹਜ਼ੂਰ ਕਥਨਾ ਕਥੀ ਨਾ ਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿਨ ਦਾ ਦੇਹ ਲੈਂਦੇ ਥੱਪਾਏ ਜੁਗਾ ਜੁਗੰਤਰ ਖਾਏ ਕਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੇ ਵੇ ਪ੍ਰਭਾਉ ਸਾਚਾ ਸਾਹਿਬ ਸੱਚ ਨਾਇ ਭਾਖਿਆ ਭਾਉ ਅਪਾਰ ਅੱਖ ਹੈ ਮੰਗੈ ਦੇ ਦੇ ਦਾਤ ਕਰੇ ਦਾ ਤਾਰ ਫੇਰ ਕੇ ਅੱਗੇ ਰੱਖੀਏ ਜਿਨ ਦਿਸੇ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜੇ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਏ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੇ ਜਾਣੀਏ ਸਭ ਆਪੇ ਸਚਾਰ

ਗਾਵੀਐ ਗੁਣੀ ਨਿਧਾਨ ਗਾਵੀਐ ਸੁਣਿਐ ਮਨ ਰੱਖਿਐ ਭਾਉ ਦੁਖ ਪਰ ਅਰਸੁ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਨ ਜਾਈ ਤੀਰਥ ਨਹਾਵਾਂ ਜਿਤ ਭਾਵਾਂ ਮਿਣ ਪਾਣੇ ਕੇ ਨਹਾਏ ਕਰੀ ਜਿਤੀ ਸਿਰਟ ਪਾਈ ਵੇਖਾਂ ਮਿਣ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਨ ਜਾਈ ਜੇ ਜੁਗਚਾਰੇ ਹਰ ਜਾ ਹੁਰਦ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀ ਰਜਗਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤਰ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋ ਨ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਲ ਸੁਣਿਆ ਤੱਤ ਵਲ ਅਕਾਲ ਸੁਣਿਆ ਦੀਪ ਲੋ ਪਤਾਲ ਸੁਣਿਆ ਪੁੰਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਭਾਵ ਕਾ ਨਾਸ ਸੁਣਿਆ ਈਸ਼ਰ ਬ੍ਰਹਮਾਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਭਾਵ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠ ਸਰਕਾਰ ਇਸ਼ਨਾਨ ਸੁਣਿਆ।

ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁੱਧ ਮੰਨੇ ਮੂੰਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ

ਆਜ਼ਾਦ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ।

ਓਂਕਾਰ ਅਸੰਖ ਜਪ ਸੰਖ ਭਾਵ ਸੰਖ ਪੂਜਾ ਸੰਖ ਤਪਤਾਓ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੇ ਸੰਖ ਦਾਤਾਰ ਸੰਖ ਸੂਰਮਾ ਭਗਤ

ਹਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਡ ਹੱਤਿਆ ਕਮਾਏ ਸੰਘ ਪਾਪੀ ਪਾਪ ਕਰ ਜਾਏ ਸੰਘ ਕੂੜੇ ਆਰ ਕੂੜੇ ਫਿਰਾਏ ਸੰਘ ਮਲੇਸ਼ ਮਲ ਭਖ ਖਾਏ

ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਨ ਲਾਓ। ਸਭ ਗੁਣ ਤੇਰੇ ਮੈਂ ਨਾ ਹੀ ਕੋਈ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਾਸਥ ਆਦਿ ਬਾਣੀ ਬ੍ਰਹਮਾਓ, ਸਤ ਸੁਹਾਣ ਸਦਾ ਚਾਓ। ਕਵਣ ਸੋ ਵੇਲਾ ਭਗਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਂ ਗੁਣ ਜਿਤੁ ਆਕਾਰ।

ਜਾਂ ਕਰਤਾ ਸਿਰਟੀ ਕੋ ਸਾਜੇ ਆਪੇ ਜਾਣੇ ਸੋਈ ਕਿਉਂ ਕਰਿਆ ਅੱਖਾਂ ਕਿਸ ਲਾਈ ਕਿਉਂ ਵਰਨੀ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਤੂੰ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ।

ਅੰਤ ਕਾਰਨ ਕਿਤੇ ਬਿਲਾਏ ਤਾਂ ਕਿ ਅੰਤ ਨ ਪਾਏ ਜਾਏ। ਉਹ ਅੰਤ ਨ ਜਾਣੇ ਕੋਏ ਬਹੁਤਾ ਕੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ।

ਹੈ ਮੁਕਰ ਪਾਏ ਕਿਤੇ ਮੂਰਖਾਏ ਗਾਏ ਕਿਤੇ ਦੁਖ ਭੂਖ ਸਦਮਾਰੇ ਵੀ ਦਾਤਰੀ ਦਾ ਧਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕਾਖਣ ਪਾਏ ਉਹ ਜਾਣੇ ਜਿਤਿਆ ਮੋਏ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕਹੀ ਕੇ ਜਿਸਨੂੰ ਬਖਸ਼ੇ ਸਿਵ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਆਵੇ ਮੁੱਲ ਜਾਏ ਮੁੱਲ ਭਾਏ ਮੁੱਲਾ ਸਮਾਏ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਮੁੱਲ।

ਸੋ ਦਰ ਕੇ ਆ ਸੁ ਕਰਕੇ ਆ ਜਿਤਵੇ ਸਰਸਮਾਲੇ ਵਾਜੇ ਨਾਥ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੇਤੇ ਰਾਗ ਪ੍ਰਿਸੋ ਕਹਿਨ ਕੇਤੇ ਗਾਵਣ ਹਾਰੇ ਗਾਵੇ ਤੂਨੋ ਪੌਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਹੈ ਲਿਖ ਲੇ ਧਨ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸੁਆਰੇ ਗਾਵੇ ਇੰਦਨ ਦਸ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਇੰਦਰ ਗਾਵਨ ਸਾਧ ਵਿਚਾਰੇ

ਆਖਣ ਜੋਰ ਚ ਪੈ ਨਾ ਜੋਰ, ਜੋਰ ਨ ਮੰਗਣ ਦੇਣ ਜੋਰ, ਜੋਰ ਨ ਜੀਵਨ ਮਰਨ ਜੋਰ, ਜੋ ਨਾ ਰਾਜ ਮਾਲ ਮਨਸੋਰ, ਜੋ ਨਾ ਸੁਰਤੀ ਗਿਆਨ ਵਿਚਾਰ, ਜੋ ਨ ਜੁਗਤੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤਵੈ ਪ੍ਰਸਾਦ, ਚੱਕਰ ਚੈਨ ਅਰ ਵਰਨ ਜਾਤਰ ਪਾਤ ਨਹਿੰਜੇ ਰੂਪ ਰੰਗ ਅਰ ਰੇਖ ਪੇ ਕੋ ਕਹਿ ਨਾ ਸਕਤ ਕਹਿ ਚੱਲ ਮੂਰਤ ਅਨੁਭਵ ਪ੍ਰਕਾਸ਼ ਸੰਤੋਸ਼ ਕਹਿਜੈ।

ਕਰਦੇ। ਨਮੋ ਸ਼ਸਤਰ ਪਾਣੇ ਨਮੋ ਅਸਤਰ ਪਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੇ ਸ੍ਰਮ ਪਰਮ ਜੁਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗ ਨਮਸਤੇ ਇਸ਼ਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਸ਼ਿਸ਼ਟੇ ਨਮੋ ਤੰਤਰ ਤੰਤਰ ਸਦਾ ਸਜਦਾਨੰਦ ਸਰਮ ਪ੍ਰਣਾਸੀ ਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧਦਾ ਬੁੱਧ ਦਾ ਬਿਰਧ ਕਰਤਾ ਅਧੋ ਉਧ ਅਰਧੰ ਅਗੰ ਉਘਰਤਾ ਪਰਮ ਪਰਮ ਪਰਮੇਸ਼ਰਮ ਪੁਰੋਸ਼ਪਾਲੰ ਸਦਾ ਸਰਦਾ ਸਿੱਧਾ ਦਾ ਦਿਆਲੰ ਸ਼ੇਦੀ ਭੇਦੀ ਨਾਮ ਕਾਮ ਸਮਸਤ ਉਪਰਾਜੀ ਸਮਸਤ ਧਾਮ ਤੇਰਾ ਜੋਰ

ਸਤਿ ਵਰਾਜੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਧਾਰ ਮੂਰਤ ਜੋਨ ਆਦਿ ਸੇਖ ਦੇ ਸੁਰਨ ਭੇਜ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾਵ ਸਾਹਿਬ ਪਹਿਲੇ ਰਾਗ ਨਾਮ ਕਮ ਹੀਨ ਪਿਖ ਤਾਮੂ ਨ ਜਾਏ ਸਰਵ ਮਨ ਸਰਵਤਰ ਮਾਨਸ ਦੇ ਮਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰੇਕ ਦੇ ਭੇਵ ਨ ਜਾਣੀ ਜੇ ਭੇਦ ਔਰਕ ਦੇਵ ਰੂਪ ਰੰਗ ਨ ਜਾਤ ਪਾਤ ਜਾਣੀ ਕੇ ਜੇਵ ਤਾਤ ਮਾਤਨ ਜਾਤ ਜਾਕਰ ਜਨ ਮਨ ਵਿਹੀਨ ਚਕਰ ਬਕਰ ਫਿਰੇ ਚਤਰ ਚੱਕ ਮਾਨੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੇ ਜਾਪ

ਸੇਮ ਭਗਤੇ ਛੰਦ ਵੈ ਪ੍ਰਸਾਦ ਕੇ ਸਿਜ ਦੇਸੇ ਕੇ ਬਿਜ ਭੇਸੇ ਕੇ ਗੰਜ ਕਰਮੇ ਕੇ ਪੰਜ ਭਰਮੇ ਕੇ ਬਿਜ ਲੋਕੇ ਕੇ ਦਿਸ ਸੋਕੇ ਕੇ ਵਧੂਤ ਬਰਨੇ ਕੇ ਵਿਭੂਤ ਕਰਨੇ ਕੇ ਰਾਜ ਪ੍ਰਵਾਹ ਹੈ ਕੇ ਧਰਮ ਤੁਜਾ ਹੈ ਕੇ ਸ਼ੋਕ ਬਰਨੇ ਕੇ ਸਰਵਾ ਭਰਨੇ ਕੇ ਜਗਤ ਕਿਰਤੀ ਹੈ ਕੇ ਛਤਰਨ ਛਤਰੀ ਹੈ ਕੇ ਬ੍ਰਹਮਣ ਸਰੂਪੇ ਕੇ ਅਨੁਭਵ ਅਨੁਪੇ ਕੇ ਆਦ ਦੇਵ ਹੈ ਕੇ ਆਪ ਭੇਵ ਚਿਤਰ ਮਹੀਨੇ ਕੇ ਕੇ ਅਧੀਨੇ ਕੇ ਰੋਜ਼ੀ ਰਜ਼ਾ ਕੇ ਰਹੀ ਮੇਰਾ ਕੇ ਕੇ ਪਾਕ ਵਿਆਹ ਮੈਂ ਕਿ ਗਹਿ ਬੁਲ ਗਹਿ ਮੈਂ ਕਿ ਅਬੁਲ ਗੁਨਾ ਹੈ ਕਿ ਸ਼ਾਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਦਹਿੰਦ ਹੈ ਕੇ ਰਾਜ ਕਰੀ ਮੈਂ ਕਿ ਕਰਮ ਕਰੀ ਮੈਂ ਕਿ ਸਰਵਮ ਕਲੀ ਹੈ ਕਿ ਸਰਵਮ ਦਲੀ ਹੈ ਕਿ ਸਰਵਤਰ ਮਾਨੀ ਹੈ ਕਿ ਸਰਵਤਰ ਦਾਨੀ ਹੈ ਕਿ ਸਰਵਤਰ ਗਾਉਣੇ ਕਿ ਸਰਵਤਰ ਭਾਉਣੇ ਕਿ ਸਰਵਤਰ ਦੇਸ ਹੈ ਕੇ ਸਰਵਤਰ ਭੇਸਾ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨੇ ਕਿ ਸਰਵਤਰ ਲੀਨੇ ਕਿ ਸਰਵਤਰ ਜਾਹੋ ਕਿ ਸਰਵਤਰ ਭਾਹੋ ਕੇ ਸਰਵਤਰ ਦੇਸ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਕਾਲੇ ਕਿ ਸਰਵਤਰ ਪਾਲੇ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕੇ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁੱਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕੇ ਸਰਵਤਰ ਮਾਨੀ ਹੈ ਸਦੇਵ ਪ੍ਰਧਾਨੀ ਹੈ ਕਿ ਸਰਵਤਰ ਜਾਪੀ ਹੈ ਕਿ ਸਰਵਤਰ ਥਾਪੀ ਹੈ ਕਿ ਸਰਵਤਰ ਭਾਨੇ ਕਿ ਸਰਵਤਰ ਮਾਨੇ ਕੇ ਸਰਵਤਰ ਇੰਦਰੇ ਕੇ ਸਰਵਤਰ ਚੰਦਰੇ ਕੇ ਸਰਵੰਕਲੀਮੇ ਕੇ ਪਰਮ ਫਹੀਮੇ ਕੇ ਅਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਹੁਸਨ ਬਜ਼ੂ ਹੈ ਤਮਾਲ ਰਜ਼ੂ ਹੈ ਹਾਮੇ ਸਲਸਲਾ ਮੇ ਸਲੀ ਖਦਮਦਾ ਮੇ ਗਨੀ ਮਲਸ਼ਕਿਸ਼ਤੇ ਗਰੀਬ ਪ੍ਰਸ਼ਤੇ ਬੁਲੰਦਲ ਮਕਾਨੇ ਜਮੀਨ ਜਮਾਨੇ ਤੇ ਮੀਜਲ ਤੁਮਾਮੇ ਰਜ਼ੂਰ ਨਿਦਾਨੇ ਹਾਰੀ ਫਲ ਅਜੀਮੇ ਜਾਇਕ ਯਕੀਨੇ ਨੇ ਕੁਲ ਤਰੰਗ ਹੈ ਭੇਦ ਹੈ ਭੰਗ ਹੈ ਸੀ ਸੁਲਵਾ ਜੈ ਨੀ ਮੁਲਖ ਰਾਜ ਹੈ ਨੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪਰਮੁਕਤ ਪ੍ਰਭਾ ਹੈ ਸੁਯੁਕਤ ਸਦਾ ਹੈ

ਰੇਸਲ ਲੈ ਕੈ ਮੇਸਲ ਭੇ ਕੈ ਜਮੀਲ ਜਮਾ ਹੈ ਮੀ ਕਲਮਾ ਹੈ ਕ੍ਰੀਮ ਕਮਾਲ ਹੈ ਜਲ ਜਮਾਲ ਹੈ ਗਜਲਮ ਪ੍ਰਕਾਸ਼ ਹੈ ਕਿਵੇਂ ਤੋਂ ਸੁਭਾਸ ਹੈ ਕਿ ਅਜ ਬਸਰੂਪ ਹੈ ਕਿਵੇਂ ਤੋਂ ਵਿਭੂਤ ਹੈ ਕਿਵੇਂ ਤੋਂ ਵਸਾ ਹੈ ਕਿ ਆਤਮ ਪ੍ਰਭਾ ਹੈ।

ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਪਹੁ ਨਾਸ ਧਿਰਤਾ ਤੁਰਾਸ ਆਜਾਨ ਬਾਹੋ ਏਕੈ ਸਾਹੋ ਓਂਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਵਰ ਕਾਲ ਘਰ ਘਰ ਪ੍ਰਣਾਮ ਚਿਚਣ ਨਾਮ ਅੰਸ਼ ਜਗਾਤ ਆਜ ਨਾਤ

ਦੀ ਵਿਜੈ। ਨਮੋ ਰਾਸੰਤਾ ਸੰਸਾਰ ਰੂਪੇ ਨਮੋ ਪਰਮ ਤਤੰ ਤਤੰ ਸਰੂਪੇ ਨਮੋ ਜੋ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਤ ਜੁਦੇ ਨਮੋ ਗਿਆਨ ਗਿਆਨੇ ਨਮੋ ਪੋਜ ਪੋਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦ ਵਿਭੂਤੇ।

ਜੀਤ ਫਿਰੇ ਸਭ ਦੇਸ ਦਿਸ਼ਾਨ ਕੁਬਾਜ ਢੋਲ ਮਿਰਦੰਗ ਨਗਾਰੇ ਗੂੰਜ ਤੇ ਗੂੜ ਗਜਾਨ ਕੇ ਸੁੰਦਰ ਹਿੰਸ ਦੇ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਕਨੇ ਨਹੀਂ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੇ ਵਿਨੇ ਅੰਤ ਕੁਵੰਤ ਕੇ ਰਾਮ ਸਦਾਰੇ ਤੀਰਥ ਨਾਨ ਦਿਆ ਦਮਦਾਨ ਸੁਸੰਜਮ ਨੇਮ ਅਨੇਕ ਵਸਿੱਖ ਹੈ ਭੇਦ ਪੁਰਾਣ ਕਤੇਵ ਕਰਾਨ ਜਮੀਨ ਜਮਾਨ ਸਭਾਨ ਕੇ ਪਿੱਖ ਹੈ ਪੌਨ ਹਾਰ ਜਤੀ ਜਦਾਰ ਸਭ ਸੋ ਵਿਚਾਰ ਹਜ਼ਾਰ ਕ ਦੇਖੇ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ।

ਸੇਵਕਨ ਕੋ ਸਭ ਗੁਣ ਸੁਖ ਦਿਓ ਸ਼ਤਰਨ ਕੋ ਪਲ ਮੋਹਤ ਕੀਓ ਘਟ ਘਟ ਕੇ ਅੰਤਰ ਕੀ ਜੰਤ ਭਲੇ ਵਰੇ ਕੀ ਪੀਰ ਪਛਾਣ ਚੀਟੀ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦਿਸ਼ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੇ ਘਟ ਘਟ ਕੇ

ਸਕੀਨੀ ਉਤ ਵਿਚ ਖਾਣ ਬੋਲ ਰਾਜਦੀਨੀ ਕਹੁ ਬੂਲ ਰਾਜਾ ਬੈਠਾ ਕਹੁ ਸਿੰਨ ਪਿਓ ਸੰਕਰ ਕੈਟਾ ਸਗਰੀ ਸਿੱਠ ਦਿਖਾਏ ਚੰਭਵ ਆ ਜੁਗਾ ਸਰੂ ਸਵੰਭ ਆਮ ਰਸ਼ਾ ਮੇਰੀ ਤੁਮ ਕਰੋ ਸਿੱਖੋ ਵਾਰ ਸਿੱਖ ਸੰਗਰੋ ਦੁਸ਼ਟ ਜਿਤੇ ਉੜਵ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਜ ਤੁਤ ਸੜਨੀ ਪਰੇ ਤਿਨ ਕਹਿ ਦੁਸ਼ ਦੁਖ ਤੁਵੈ ਮਰੇ।

ਨਰਦ ਪਉ ਨਿਕਟਨਾ ਤਿੰਨ ਨਰ ਕੇ ਰਹੇ ਹੋ ਜਾ ਕੀ ਇੱਕ ਵਾਰ ਚੌਪੀ ਕੋ ਕੇ ਚੌਪੀ ਸੰਮਤ ਸਤਰਾ ਸਹਿਜ ਪਣੀ ਜੈ ਹਰ ਸਹਿਜ ਪੰਤੀਨ ਕੇ ਜੈ ਭਾਦਰੋ ਸੁਧੀ ਅਸ਼ਟਮੀ ਰਵਿਵਾਰ ਤੀਰ ਸਤਰਵ ਗਨ ਸੁਧਾਰਾ ਸੋਈਏ ਪਾਏਗੇ ਜਪਤੇ ਤੁਮਰੇ ਤਪਤੇ ਕੋ ਆਂਖ ਤਿਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਇੱਕ ਨਾ ਮਾਨਿਓ ਸਿਮਰ ਸ਼ਾਸਤਰ ਵੇ ਸਵੇ ਵੋ ਭੀਤ ਕੇ ਅਮੇਕ ਨਾ ਜਾਣਿਓ

ਵਾਣੀ ਲਿਵੇ ਵਾਜੋਂ ਕਿਆ ਕਰੇ ਵਿਚਾਰੀਆ ਤੁਧ ਬਾਜ ਸਿਮਰਤ ਕੋਏ ਨਾ ਹੀ ਕਿਰਪਾ ਕਰਵਨ ਵਾਰੀਆ ਏ ਸੁਣਾਓ ਥਾਂ ਨਾ ਹੀ ਸ਼ਬਦ ਲਾਗ ਸੁਆਰੀਆ ਕਹੇ ਨਾਨਕ ਲਿਵੇ ਵਾਜੋਂ ਕਿਆ ਕਰੇ ਵਿਚਾਰੀਆ।

ਆਨੰਦ ਹੈ। ਆਨੰਦ ਗੁਰਤੇ ਜਾਣਿਆ ਬਾਬਾ, ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਭਰਮ ਭੂਲੇ ਫਿਰੇ ਦੈਸ ਕੇ ਨਾਮ ਲਾਗ ਸਵਾਰਿਆ।

ਵੇਖ ਪਰਸਨ ਆਇਆ। ਲਾਭ ਲੋਭ ਹੰਕਾਰ ਚੁਗਾ ਸਤਿਗੁਰੂ ਭਲਾ ਪਾਇਆ ਕਹੇ ਨਾਨ ਜਿਸਨੂੰ ਆਪ ਤੁਠਾ ਤੇ ਅੰਮ੍ਰਿਤ ਗੁਰਤੇ ਪਾਇਆ। ਭਗਤਾਂ ਕੀ ਚਾਲ ਨਾਲੀ ਚਾਲ ਨਾਲੀ ਭਗਤਾਂ ਕੇਰੀ ਬਿਖਮ ਮਾਰ ਚੱਲਣਾ ਲਵ ਲੋਭ ਹੰਕਾਰ ਤਾਜ ਤ੍ਰਿਸ਼ਨਾ ਮੋਤ ਨਾ ਬੋਲਣਾ ਕੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੇ ਜਿਨੀ ਆਪ ਤਜਰਬਾਸਨਾ ਸਮਾਣੀ ਕਹੇ ਨਾਨ ਚਾਲ ਭਗਤਾਂ ਚੁਗੋ ਚੁਗ ਨਾਲੀ ਜਿਉ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਿਆ ਜਾਣਾ। ਗੁਣ ਤੇਰੇ ਜਿਵ ਤੂੰ ਚਲਾਏ ਤੇ ਵੇ ਚੱਲੇ ਜਿੰਨਾ ਮਾਰਗ ਪਾਵੇ ਕਰ ਕਿਰਪਾ ਜੇ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਦਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨ ਸੱਚੇ ਸਾਹਿਬ ਜਿਉ ਪਾਵੇ ਤਿਵੇ ਚਲਾਵੇ ਉਹ ਸੋਹਿਲਾ ਸ਼ਬਦ ਸੋਹਾਵਾ ਸ਼ਬਦ ਹੋ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਾਏ ਉਹ ਤਿਨਕੈ ਮਨ ਵਸਿਆ।

ਸਥਾਪਿਤ ਹੋਏ ਗੁਰਮੁਖ ਜੀ ਨਹੀਂ ਧਿਆਇਆ। ਵੇਤ ਮਾਤਾ ਪਿਤਾ ਕੁਟੰਬ ਸਾਹਿਬ ਸੋਮ ਵਿਦ ਸੰਗ ਸਵਾਈਆ ਕਹਿੰਦੇ ਵੇ ਸੁਣਦੇ ਵੇ ਸੇ ਵੇ ਜਿੰਨੀ ਮਨ ਵਸਾਇਆ ਕਹਿ ਨਾਨ ਸੇ ਵੇ ਜਿੰਨੀ ਗੁਰਮੁਖਾਰਾ ਧਿਆਇਆ ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕੁਮਾਏ ਸਹਿਸੇ ਜੀ ਉਮਲੀਣ ਸੰਜਮ ਧੋਤਾ ਜਾਏ।

ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾ ਏ ਮਨਸਾ ਸਤਸਮਾਣੀ ਜਨਮ ਰਤਨ ਜਿਨੇ ਖੱਟਿਆ ਭਲੇ ਸੇਵਣ ਜਾ ਰਹੇ ਕਹੇ ਨਾਨ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ।

ਰੰਗ ਜਪੋ ਸਨ ਪਾਣੀ ਕਹੇ ਨਾਨਕ ਸੋ ਤਤ ਸੋ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਆਰਾ ਨਿਤ ਕਰੇ ਰਸਨਾ ਕਿਹਾ ਕਸਣ ਜਾਣੇ ਚਰਚਨ ਕਾਇ ਲਿਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ

ਤੱਤੇ ਸਾਰਨ ਜਾਣੇ ਗੁਰੂ ਬਾਜੋਂ ਤੱਤੇ ਸਾਰਨ ਜਾਣੇ ਤੇ ਗੁਣੀ ਸੰਸਾਰ ਪਰਮ ਸੰਸਾਰ ਪਰਮ ਸੁਤਾ ਸੁਤਿਆਂ ਰਹਿਣ ਬਿਆਣੇ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ।

ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤੇ ਵਿੱਚ ਮਾਇਆ ਪਾਇਆ ਹਰ ਆਪ ਮੂਲ ਹੈ ਮੁੱਲਾਂ ਪਾਇਆ ਜਾਏ ਮੁੱਲਾਂ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਮਿਲਾਏ ਸਤਿਗੁਰੂ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿੱਦਾਂ ਜੀਓ ਤਿਸ ਮਿਲ ਰਹੇ

ਨਾ ਦਿਸਣਾ ਲੱਗ ਗਿਆ ਏ। ਇਹ ਅਰਸ ਕਰਮੀ ਪਾਈਏ ਸਤਿਗੁਰ ਮਿਲੇ ਜਾਏ ਕਹੇ ਨਾਨਕ ਹੋਰ ਅਨ ਅਨ ਰਸ ਵਿਸਰੇ ਜਾਂ ਹਰ ਵਸੇ ਮਨ ਆਏ ਸ੍ਰੀ ਰਾਮ ਮੇਰੇ ਹਰ ਤੁਮੇ ਜੋਤ ਰੱਖੀ ਤਦ ਜਗ ਮੈਂ ਆਇਆ।

ਜਿਨ ਹਰ ਤੇਰਾ ਹਰ ਚਿੰਨ ਰਚਿਆ ਸੋ ਹਰ ਮਨ ਨਾਮ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋਆ। ਜਿਨ ਸਤਿਗੁਰ ਸਿਉ ਚਿਤ ਲਾਇਆ,

ਗੁਰ ਪ੍ਰਸਾਦੀ ਮੁਝਿਆ ਜਾਂ ਵੇਖਾਰੀ ਕਹੇ ਹਰ ਬਿਨ ਅਪਨ ਕੋਈ ਕਹੇ ਨਾਨਕੇ ਨਿਤਰੰਸੇ ਸਤਿਗੁਰ ਮਿਲੀਐ ਦਿਵ ਦ੍ਰਿਸ਼ਟ ਹੋਈ ਏ ਸਰਵਣੋ ਮੇਰੇ ਹੋ ਸਾਚੇ ਸੁਣੇ ਨੂੰ ਬਟਾਏ ਸਾਚੇ ਸੁਣੇ ਨੂੰ ਬਟਾਏ ਸਰੀਰ ਲਾਏ ਸੁਣੋ ਸਤਬਾਣੀ ਜੇ ਸੁਣੇ ਮੰਤਨ ਹਰਿਆ ਹੋਆ ਰਸ ਨਾਰਸ ਸਮਾਣੀ ਸਾਚੇ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਸਾਚੇ ਸੁਣੇ ਨੂੰ ਬਟਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਬਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪਰ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ।

ਸਾਚੇ ਘਰ ਗਾਵੋ ਗਾਵੋ ਤਾਂ ਸੋਲਾ ਘਰ ਸਾਚੇ ਜਿੱਥੇ ਸਦਾ ਸੱਚ ਤੇ ਆਵੇ ਸੱਚੋ ਤੇ ਆਵੇ ਜਾਂ ਤਦ ਭਾਵੇ ਗੁਰਮੁਖ ਜੀ ਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵੇ ਅਨੰਦ ਸੁਣੋੜ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਲਵ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ

ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਬੜਭਾਗੀ ਮਾਏ ਪਾਏ ਜੋ ਵੀ ਗੁਰੂ ਕੇ ਚਰਨਾਂ ਵਿੱਚ ਆ ਕਰਕੇ ਅਤੇ ਰੇਡੀਓ ਰਾਹੀਂ ਸਤਿਗੁਰਾਂ ਦੀ ਇਲਾਹੀ ਬਾਣੀ ਸੁਖਮਨੀ ਸਾਹਿਬ ਦੇ ਜਾਪ ਪੰਜਾਂ ਬਾਣੀਆਂ ਦਾ ਨਿਤਨੇਮ ਸਰਵਣ ਕੀਤਾ ਹੈ। ਸਤਿਗੁਰ ਰਹਿਮਤ ਕਰ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਰਮ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਆਓ ਸਤਿਗੁਰਾਂ ਦਾ ਮਹਾਨ ਦਿਹਾੜਾ ਅੰਮ੍ਰਿਤ ਵੇਲੇ ਦਾ ਇਹ ਸੁਹਾਵਣਾ ਸਮਾਂ ਜਿਸ ਦੇ ਵਿੱਚ ਮਹਾਰਾਜ ਕਹਿੰਦੇ ਨੇ ਕਿ ਭਾਈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਘਨ ਲਾਥੇ ਪ੍ਰਭ ਸੜਨਾ ਪ੍ਰਗਟੇ ਭਲੇ ਸੰਜੋਗਾ। ਕਰੋੜਾਂ ਹੀ ਬਿਘਨ ਕਰੋੜਾਂ ਹੀ ਪਾਪ ਨਾਸ ਹੋ ਜਾਂਦੇ ਨੇ ਜੋ ਅੰਮ੍ਰਿਤ ਵੇਲੇ ਜਾ ਕਰਕੇ ਗੁਰੂ ਕੇ ਚਰਨਾਂ ਨਾਲ ਜੁੜਦੇ ਨੇ। ਸਤਿਗੁਰੂ ਮਿਹਰ ਕਰਨ ਬਖਸ਼ਿਸ਼ ਕਰਨ ਇਹ ਸਮਾਂ ਭਾਗਾਂ ਵਾਲਿਆਂ ਦੇ ਹਿੱਸੇ ਆਇਆ। ਜਿਨ੍ਹਾਂ ਦੇ ਭਾਗ ਜਾਗਦੇ ਨੇ ਉਹਨਾਂ ਨੂੰ ਸਾਹਿਬ ਅੰਮ੍ਰਿਤ ਵੇਲਾ ਬਖਸ਼ਦੇ ਨੇ। ਸੋ ਆਓ ਭਾਗਾਂ ਵਾਲਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਅੱਜ ਸ਼ਹਾਦਤ ਦਾ ਦਿਹਾੜਾ। ਜੋ ਵੀ ਮਾਈ ਪਾਈ ਰੇਡੀਓ ਰਾਹੀਂ ਸਰਵਣ ਕਰਦੇ ਹੋ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ, ਆਓ ਗੁਰੂ ਕੇ ਚਰਨਾਂ ਨਾਲ ਜੁੜੀਏ। ਸ਼ਾਮ ਨੂੰ ਅਖੰਡ ਪਾਠਾਂ ਦੇ ਭੋਗ ਪੈਣੇ ਨੇ ਅਤੇ ਦੇਰ ਤੱਕ ਕੀਰਤਨ ਆਪਾਂ ਸਾਰਿਆਂ ਨੇ ਸਰਵਣ ਕਰਨਾ ਹੈ। ਮੇਰੇ ਸਤਿਕਾਰਯੋਗ ਅਜ਼ੀਜ਼ ਵੀਰ ਮਹਾਨ ਕੀਰਤਨੀਏ ਉਸ ਮਹਾਨ ਦਰਬਾਰ ਦੀ ਸੇਵਾ ਕਰਦੇ ਆਏ ਨੇ ਜਿਸ ਵਾਸਤੇ ਆਪਾਂ ਦੋ ਵੇਲੇ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਰਹਿਮਤ ਕਰੋ, ਦਰਬਾਰ ਸਾਹਿਬ ਦੇ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ੋ। ਉਹ ਮਹਾਨ ਸਥਾਨ ਜਿਸ ਬਾਰੇ ਸਾਹਿਬ ਕਹਿੰਦੇ ਨੇ ਕਿ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦਲ ਹੋ ਪੁਰਖ ਵਧਾਤੇ ਤਾਂ ਤੂੰ ਸੁਹਿਆ, ਵਸਤੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮ ਜਾਏ ਨਾਈਏ ਰਾਮਦਾਸ ਸਭ। ਉਸ ਦਰਬਾਰ ਦੀ ਸੇਵਾ ਕਰਦੇ ਆਏ ਨੇ ਭਾਗਾਂ ਵਾਲਾ ਜਥਾ ਹੈ ਭਾਈ, ਜਿਹਨਾਂ ਨੂੰ ਏਡੀ ਮਹਾਨ ਸੇਵਾ ਮਿਲੀ। ਆਓ ਉਹਨਾਂ ਪਾਸੋਂ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਸਰਵਣ ਕਰੀਏ ਅਤੇ ਇਸ ਦੇ ਨਾਲ ਹੀ ਉਸ ਤੋਂ ਉਪਰੰਤ ਜੋ ਅੱਜ ਦਾ ਮੁੱਖ ਵਾਕ ਹੈ ਉਸ ਦੀ ਵਿਚਾਰ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ ਗਿਆਨੀ ਜੀ ਆਏ ਹੋਏ ਨੇ ਉਹ ਕਰਾਉਣਗੇ। ਪਹਿਲਾਂ ਕੀਰਤਨ ਸਰਵਣ ਕਰੀਜੇ। ਸਰਬਜੀਤ ਸਿੰਘ ਜੀ ਲਾਡੀ ਦਾ ਜਥਾ ਫ੍ਰੀ ਮੋੜ ਗੁਰਦੁਆਰਾ ਸਾਹਿਬ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੇ ਸੋਚਣ ਦਾ ਗੁਹੈ ਸੂਰਜ ਚੜੇ ਹਜ਼ਾਰ ਇਹ ਤੇ ਚਾਨਣ ਹੁੰਦੇ ਆ ਗੁਰਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਚੇਤਨੀ ਮਨ ਆਪਣੇ

ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਤਾਂ ਕਿਲਾ ਕਰੋ ਸੱਚੇ ਸਰਤਾਨ ਸੱਚੇ ਸਰਜੋਰ ਸੱਚੀ ਤੇਰੀ ਸਿਵ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ

0: ਭਾਵ ਸਵਾਦ ਦਾਦ ਸਵਾਦ ਭੇਦ ਸਵਾਦ ਜੀਵ ਸਵਾਦ ਭੇਦ ਸਵਾਦ ਰੂਪ ਸਵਰਨ ਸਵਾਦ ਲਾਂਗੇ ਫਿਰੇ ਜੰਤ ਸਵਾਦ ਪਾਉਣ ਸਵਾਦ ਪਾਣੀ ਸਵਾਦ ਤਕਲੇ ਖੇੜੇ ਬਿਠਾਣੀ ਸਵਾਦ ਧਰਤੀ ਸਵਾਦ ਖਾਣੀ ਸਵਾਦ ਸਾਧ ਲੱਗੇ ਪ੍ਰਾਣੀ ਸਵਾਦ ਸਜੋਗ ਸਵਾਦ ਵਿਜੋਗ ਸਵਾਦ ਭੁੱਖ ਸਵਾਦ ਭੋਗ ਸਵਾਦ ਸੁਖ ਸਵਾਸ ਰਾਹ ਸਵਾਦ ਉਜੜ ਸਵਾਦ ਰਾਹ ਸਵਾਦ ਨੇੜੇ ਸਵਾਦ ਸਵਾਮੀ ਕੇ ਹਾਜ਼ਰ ਜੂ ਵੇਖ ਜਾਣ ਰਿਹਾ ਵਿਸਵਾ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੇ ਕੁਦਰਤ ਸੁਣੀ।

0: ਸਗਲਿਆਂ ਭਾਉ ਲਿਖਿਆ ਸਿਰਲੇ ਨਾਨਕ ਨਿਰਭਉ ਨਿਰੰਕਾਰ ਸੱਚੇ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾ ਕੇਤੀਆਂ ਕਨ ਕਹਾਣੀਆਂ ਕੇਤੇ ਵੇਦ ਵਿਚਾਰ ਕੇਤੇ ਨੱਚੇ ਮੰਗਤੇ ਗਿੜਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਾਤਾਲ ਲੱਖ ਠਕਿਆ ਕੇ ਮੁੰਦੜੇ

ਇਹ ਜੀਉ ਬੋਤੇ ਜਨਮ ਭ੍ਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਉੜਦਾ ਤਾਂ ਕੋ ਨਹੀਂ, ਸਭ ਸੁਣਿਓ ਲੋਕ ਸਭ ਆਇਆ। ਸਤਿਗੁਰ ਮਿਲ ਗਏ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਰੱਖਿਆ ਰਹਾ ਜਾਤ ਮੈਂ ਜੋ ਜੋਤ ਮੈਂ ਜਾਤਾ ਅਖਰ ਗੁਲਾਬ ਭਰਪੂਰ ਆਇਆ ਤੂੰ ਸੱਚਾ ਸਾਹਿਬ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ।

0: ਸਤਿਗੁਰ ਬਿਠਵਾਰਿਆ,
1: ਚਿਤ ਮਿਲਿਆ ਖਸਮ ਸਵਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨੇ ਹਾਲਿਆ, ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ, ਸਤਿਗੁਰੂ ਹੈ ਬੋਇਤਾ।

0: ਕੁਛ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਈਂਦਾ
1: ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵਡਵੇਦ।

0: ਨਾਲ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਸਲੋਕ ਮਹਲਾ ਪਹਿਲਾ ਪਹਿਲਾ ਸੁੱਚਾ ਹੋਏ ਸੁੱਚੇ ਬਟਾਈ ਸੁੱਚੇ ਅੱਗੇ ਰੱਖੇ ਕੋਈ ਨਾ ਪਟੋ ਜਾਏ ਸੁੱਚਾ ਹੋਏ ਕਿੰਨੇ ਵਿਆ ਲਗਾ ਪਣ ਸਲੋਕ ਕੋਤੀ ਜਾਈ ਸਟਿਆ ਕਿਸੇ ਲਗਾ ਦੋ ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੋ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ
1: ਪਾਪੀ ਸੋਦਲ ਗੱਡਿਆ ਥੁੱਕਾਂ।

0: ਲੋੜ ਜਿਸੇ ਵੇ ਸੁ ਪਾਈਏ ਸੋ ਸਾਹਿਬ ਸਲਾਹ ਸੰਭਾਲੀਏ।
1: ਜਦ ਕੀਤਾ ਪਾਈਏ ਆਪਣਾ ਸਾ ਕਾਲ ਪੁਰੀ ਕਿਉਂ ਕਾਲੀਐ, ਮੰਦਾ ਮੁੱਲਾ ਕੀ ਚਾਹੀ ਦੇ ਲੰਮੀ ਨਦਮੇ ਹਾਲੀਐ, ਜਿਉ ਸਾਹਿਬ ਲਾਲਾ ਹਾਰੀਏ ਤੇ ਵੇ ਹਾਂ ਪਾਸਾ ਢਾਲੀਐ, ਕਿਛ ਲਾਹੇ ਉਪਰ ਘਾਲੀਐ ਕਿਛ ਲਾਹੇ ਉਪਰ।

ਸੱਚ ਨਾਉ ਵਡਿਆਈ ਵਿਚਾਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਅਪਾਰ ਕਿਰਪਾ ਕੀਤੀ ਹੈ ਆਪ ਗੁਰਸਿੱਖ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜ ਰਹੇ ਹਨ ਅੰਮ੍ਰਿਤ ਵੇਲੇ ਦਾ ਜਾਗਣਾ ਗੁਰਮੁਖ ਨਾਮ ਦਾਨ ਇਸ਼ਨਾਨ ਇਸ਼ਨਾਨ ਪਾਨ ਸਿਮਰਨ ਨਿਤਨੇਮ ਗੁਰੂ ਕੀ ਚਰਨ ਸਰਨ ਪਹੁੰਚ ਕੇ ਗੁਰੂ ਕੇ ਦਰਸ਼ਨ ਔਰ ਗੁਰੂ ਕੀ ਬੋਧ ਦਾ ਆਨੰਦ ਮਾਣ ਰਹੇ ਹਾਂ। ਜ਼ਿੰਦਗੀ ਦਾ ਸਭ ਤੋਂ ਉੱਪਰਲੀ ਪੌੜੀ ਦਾ ਇਹ ਦਰਜਾ ਹੈ ਭਾਈ, ਜਿਹੜਾ ਗੁਰੂ ਦਾ ਪਿਆਰਾ ਗੁਰੂ ਚਰਨਾਂ ਨਾਲ ਜੁੜਿਆ ਰਹਿੰਦਾ ਹੈ, ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਰੋਮ ਰੋਮ ਸ਼ੁਕਰ। ਅੰਮ੍ਰਿਤ ਵੇਲੇ ਆਪਣੇ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾਂ ਪਾਤ ਸਾਹੋ ਨਿਹਚਲ ਚੌਰ ਛਾਤ। ਇਹ ਪਾਠ ਛਾਤ ਕਰਨਾ ਭੋਲਾ ਜਿਹਾ, ਛਾਤ ਦਾ ਅਰਥ ਛਤਰ, ਛੱਤ ਨਹੀਂ ਛੱਤ 'ਤੇ ਮਕਾਨ ਦੀ ਹੁੰਦੀ ਹੈ, ਸੋ ਛਾਤ ਦਾ ਅਰਥ ਛਤਰ। ਸੋ ਨਿਹਚਲ ਚੌਰ ਦੇ ਮਾਲਕ ਭਾਵ ਕਿ ਸਦੀ ਵੀ ਜੁਗੋ ਜੁਗ ਅਟਲ ਚਵਰ ਛਤਰਤਾ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੇ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਆਪ ਸੰਗਤਾਂ ਨੂੰ ਪਵਿੱਤਰ ਦਰਸ਼ਨ ਦੀਦਾਰ ਬਖਸ਼ੇ ਹਨ। ਦਰਸ਼ਨ ਪਰਸੇ ਹੈ ਗੁਰੂ ਕੈ ਸੱਚ ਜਨਮ ਪ੍ਰਵਾਨ, 68 ਤੀਰਥ ਮੱਜਣਾ ਗੁਰਦਰਸ਼ ਪ੍ਰਾਪਤ ਹੋਏ। ਅਲਾਹੀ ਹੁਕਮ ਫਰਮਾਇਆ ਹੈ ਸਤਿਗੁਰਾਂ ਨੇ ਜੋ ਆਪ ਜੀ ਨੇ ਸ਼ਰਵਣ ਕੀਤਾ ਹੈ, ਔਰ ਬਾਹਰ ਸਕਰੀਨ ਉੱਤੇ ਆਪ ਅਰਥਾਂ ਸਮੇਤ ਦਰਸ਼ਨ ਕਰਦੇ ਹੋ। ਉਪਰੰਤ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਹਿਮਤ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ। ਸੁਖਮਨੀ ਸਾਹਿਬ ਜੀ ਦਾ ਨਿਤਨੇਮ, ਪੰਜ ਬਾਣੀਆਂ ਦਾ ਨਿਤਨੇਮ, ਉਪਰੰਤ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਆਪ ਸ਼ਰਵਣ ਕਰ ਰਹੇ ਸੀ। ਕੋਈ ਸਮਾਂ ਗੁਰਸ਼ਬਦ ਦੀ ਵਿਚਾਰ ਨਾਲ ਜੁੜਾਂਗੇ। ਆਏ ਹੋਏ ਹੁਕਮਨਾਮੇ ਦੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਅੱਜ ਸ਼ਹੀਦਾਂ ਦੇ ਸਿਰ ਤਾਜ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ, ਤਤ ਵਿਚਾਰ ਜਹੇ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਦੀਨ ਦਿਆਲ ਸਤਿਗੁਰਾਂ ਦਾ ਅੱਜ ਸ਼ਹੀਦੀ ਗੁਰਪੁਰਬ ਹੈ, ਸਮੁੱਚਾ ਸਿੱਖ ਜਗਤ ਦੇਸ਼ ਪ੍ਰਦੇਸ਼ ਵਿੱਚ ਮਨਾ ਰਿਹਾ ਔਰ ਗੁਰਬਾਣੀ ਨਾਲ ਜੁੜ ਕੇ ਜਨਮ ਸਫਲ ਕਰ ਰਿਹਾ ਹੈ। ਸੋ ਅੱਜ ਦੇ ਸ਼ੁਭ ਦਿਹਾੜੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਸ਼ਹਿਰ ਵਿੱਚ ਗੁਰਦੁਆਰਾ ਡੇਰਾ ਸਾਹਿਬ ਰਾਵੀ ਦੇ ਕੰਢੇ 'ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮਾਤਮਾ ਵਿੱਚ ਲਿਵਲੀਨ ਹੋ ਗਏ। ਸੋ ਤਿੰਨਾਂ ਸਤਿਗੁਰਾਂ ਦੇ ਪਵਿੱਤਰ ਕੌਤਕਾਂ ਨੂੰ ਯਾਦ ਕਰਾਂਗੇ, ਰਸਨਾ ਕਰੀਏ।

ਜੈਤ ਸਰੀ ਪਾਠ ਹੈ। ਜੈਤ ਸ੍ਰੀ ਬੋਲਾਂਗੇ ਤੇ ਗਲਤ ਹੋ ਜਾਏਗਾ ਕਿਉਂਕਿ ਸੱਸੇ ਨੂੰ ਸਰੀ ਹੈ ਨਹੀਂ। ਤਨਾਸਰੀ ਮਹੱਲਾ ਪਹਿਲਾ, ਤਨਾਸਰੀ ਮਹੱਲਾ ਤੀਜਾ ਆਦਿਕ ਆਪਾਂ ਪੜ੍ਹਦੇ ਹਾਂ, ਪਰ ਦੋ ਥਾਂ 'ਤੇ ਗੁਰੂ ਮਹਾਰਾਜ ਜੀ ਨੇ ਤਨਾਸਰੀ ਲਿਖਿਆ ਹੈ, ਉਹ ਸ੍ਰੀ ਹੀ ਪੜ੍ਹਨਾ ਹੈ। ਮਤਲਬ ਦੋ ਵਾਰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ

ਉਹ ਜੈਤ ਸਰੀ ਰਾਗਣੀ ਹੈ। ਮਹੱਲਾ ਚੌਥਾ, ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਗੁਰ ਅਰਜਨ ਘਰ ਗੁਰ ਰਾਮਦਾਸ, ਭਗਤ ਉੱਤਰ ਆਇਓ। ਗੁਰ ਅਰਜਨ ਘਰ ਗੁਰ ਰਾਮਦਾਸ, ਇਹ ਪਾਠ ਕਰਦਿਆਂ ਖਿਆਲ ਕਰਨਾ ਹੈ, ਗੁਰ ਅਰਜਨ 'ਤੇ ਠਹਿਰਨਾ ਹੈ। ਗੁਰ ਅਰਜਨ ਘਰ ਗੁਰ ਰਾਮਦਾਸ ਸਹੀ ਅਰਥ ਰਹੇਗਾ, ਅਨੁਭਵ ਠਹਿਰਾਇਓ। ਸੋ ਗੁਰੂ ਰਾਮਦਾਸ ਜੀ ਮਹਾਰਾਜ ਦੇ ਗ੍ਰਹਿ ਵਿਖੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਭਗਤ ਉੱਤਰ ਆਇਓ। ਭਗਤੀ ਦਾ ਅਵਤਾਰ ਆ ਗਿਆ। ਧੰਨ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਰਜਨ ਦੇਵ ਸਾਹਿਬ ਦੇ ਗੁਰੂ ਪਿਤਾ ਜੀ ਮਿਹਰ ਕਰਦੇ ਨੇ। ਘਰ ਪਹਿਲਾ, ਪਹਿਲੇ ਘਰ ਸੁਰਤਾਲ ਵਿੱਚ ਗੁਰੂ ਰਾਮਦਾਸ ਜੀ ਨੇ ਇਸ ਸ਼ਬਦ ਗਾਇਨ ਕੀਤਾ ਹੈ। ਚੌਪ ਦੇ ਚਾਰ ਚਾਰ ਪਦਿਆਂ ਦੇ ਇਹ ਸ਼ਬਦ ਆਉਣਗੇ, ਚਾਰ ਚਾਰ ਪੌੜੀਆਂ ਦੇ ਇਹ ਸ਼ਬਦ ਆਉਣਗੇ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਅਦੁੱਤੀ ਹੈ, ਅਖੰਡ ਹੈ, ਹੋਰ ਦੂਜਾ ਕੋਈ ਵਾਹਿਗੁਰੂ ਨਹੀਂ। ਓਅੰਕਾਰ ਦਾ ਅਰਥ ਹੈ ਸਾਰੀ ਪ੍ਰਕਿਰਤੀ ਨੂੰ ਓਅੰਕਾਰ ਸ਼ਬਦ ਕਹਿ ਕੇ ਸਿਰਜਿਆ ਹੈ। ਇਸ ਵਾਸਤੇ ਇਹਨੂੰ ਕਹਿੰਦੇ ਹਨ ਪ੍ਰਕਾਸ਼ਕ, ਸਰਬ ਕਾ ਪ੍ਰਕਾਸ਼ਕ, ਭਾਵ ਸਾਰੀ ਸ੍ਰਿਸ਼ਟੀ ਨੂੰ ਪ੍ਰਕਾਸ਼ ਦੇਣ ਵਾਲਾ ਅਤੇ ਪ੍ਰਕਾਸ਼ ਕਰਨ ਵਾਲਾ। ਸਤ ਦਾ ਅਰਥ ਹੈ ਸੱਚਾ, ਗੁਰ ਦਾ ਅਰਥ ਹੈ ਪੂਜਨੀਕ, ਪ੍ਰਸਾਦ ਦਾ ਅਰਥ ਹੈ ਆਨੰਦ ਸਰੂਪ, ਸਤ ਚਿੱਤ ਆਨੰਦ ਸਰੂਪ ਵਾਹਿਗੁਰੂ। ਪੂਰਿਆਂ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਭਾਈ ਵਾਹਿਗੁਰੂ ਦੀ। ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਰ ਕਰਦੇ ਹੈ, ਗੁਰ ਹਾਥ ਧਰਿਓ ਮੇਰੇ ਮਾਥਾ, ਮੇਰੇ ਮੱਥੇ 'ਤੇ, ਮੇਰੇ ਸਿਰ 'ਤੇ ਮੇਰੇ ਗੁਰੂ ਨੇ ਮੇਰ ਦਾ ਹੱਥ ਰੱਖਿਆ। ਗੁਰੂ ਰਾਮਦਾਸ ਜੀ ਦੇ ਗੁਰੂ ਕੌਣ ਨੇ? ਧੰਨ ਗੁਰੂ ਅਮਰਦਾਸ ਜੀ। ਇਸ ਲਈ ਕਹਿੰਦੇ ਮੇਰੇ ਗੁਰਦੇਵ ਧੰਨ ਧੰਨ ਗੁਰੂ ਅਮਰਦਾਸ ਜੀ ਨੇ ਮੇਰੇ ਸਿਰ ਦੇ ਉੱਤੇ ਹਸਤ ਕਮਲ ਮਾਥੇ ਪਰ ਤਰੀਅੰ ਮੇਰ ਦਾ ਹੱਥ ਰੱਖਿਆ। ਫਿਰ ਕੀ ਹੋਇਆ ਜੀ? ਮੇਰੇ ਹੀਰੇ ਰਤਨ ਨਾਮ ਹਰ ਬਸਿਆ। ਗੁਰੂ ਰਾਮਦਾਸ ਜੀ ਕਹਿੰਦੇ ਫਿਰ ਮੇਰੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਰਤਨ ਵਸ ਗਿਆ। ਰਤਨਾਂ ਵਰਗਾ, ਰਤਨਾਂ ਨਾਲੋਂ ਕੀਮਤੀ ਪਰਮਾਤਮਾ ਦਾ ਨਾਮ ਗੁਰੂ ਦੀ ਕਿਰਪਾ ਨਾਲ ਕਹਿੰਦੇ ਮੇਰੇ ਹਿਰਦੇ 'ਚ ਵਸ ਗਿਆ।

ਆਪਸੀ ਲੈ ਗਏ। ਕਦੋਂ ਲੈ ਗਏ? ਗੁਰ ਨਾਮ ਦੀ, ਉਹ ਜਦੋਂ ਗੁਰੂ ਜੀ ਨੇ ਮੈਨੂੰ ਨਾਮ ਦੀ ਦਾਤ ਦਿੱਤੀ, ਕਿਉਂਕਿ ਨਾਮ ਗੁਰੂ ਦੇ ਕੋਲੋਂ ਮਿਲਦਾ ਪਿਆਰੇ। ਗੁਰ ਮੈਂ ਆਪ ਰੱਖਿਆ ਕਰਤਾਰੇ, ਪਰਮਾਤਮਾ ਨੇ ਆਪਣਾ ਆਪ ਗੁਰੂ ਵਿੱਚ ਰੱਖਿਆ। ਗੁਰੂ ਤੋਂ ਹੀ ਨਾਮ ਦੀ ਦਾਤ ਮਿਲ ਸਕਦੀ, ਹੋਰ ਕੋਈ ਇਕੱਲਾ ਦੁਕੱਲਾ ਕੋਈ ਵੀ ਕਿਸੇ ਤਰ੍ਹਾਂ ਦਾ ਵਿਅਕਤੀ ਨਾਮ ਨਹੀਂ ਦੇ ਸਕਦਾ, ਜਪਾ ਸਕਦਾ ਹੈ। ਇਸ ਲਈ ਗੁਰਨਾਮ ਦੀ ਉਹ ਜਦੋਂ ਗੁਰੂ ਜੀ ਨੇ ਨਾਮ ਦੀ ਦਾਤ ਦਿੱਤੀ, ਰੇਨ ਲਾਥਾ ਜਿਹੜਾ ਰੇਨ ਕਰਜ਼ਾ ਸੀ ਲੈ ਗਿਆ। ਤਿੰਨ ਤਰ੍ਹਾਂ ਦਾ ਕਰਜ਼ ਮੰਨਿਆ ਸਤਸੰਗੀਓ। ਇੱਕ ਹੈ ਪਰਮਾਤਮਾ ਦਾ ਕਰਜ਼ ਸਾਡੇ ਸਿਰ ਉੱਤੇ, ਸਾਨੂੰ ਮਾਨਸ ਜਨਮ ਦਿੱਤਾ 84 ਲੱਖ ਦੇ ਗੇੜੇ 'ਚੋਂ ਕੱਢ ਕੇ। ਦੂਸਰਾ ਹੈ ਗੁਰੂ ਦਾ ਕਰਜ਼ ਸਾਡੇ ਸਿਰ ਉੱਤੇ, ਧੰਨ ਗੁਰੂ ਨਾਨਕ ਦੇਵ ਤੋਂ ਲੈ ਕੇ ਅਤੇ 10ਵੇਂ ਪਾਤਸ਼ਾਹ ਤੱਕ 239 ਸਾਲ ਗੁਰੂ ਸਾਹਿਬ ਨੇ ਸਾਡੇ ਲਈ ਬਹੁਤ ਸਖਤ ਘਾਲਣਾ ਘਾਲੀ। ਗੁਰੂ ਦਾ ਕਰਜ਼ ਸਾਡੇ ਸਿਰ ਉੱਤੇ ਹੈ। ਗੁਰੂ ਨਾਨਕ ਦੇਵ ਜੀ ਸਾਰੀ ਜ਼ਿੰਦਗੀ ਕਿਤੇ ਟਿਕ ਕੇ ਨਹੀਂ ਬੈਠੇ, ਮਾਨਵਤਾ ਦੇ ਭਲੇ ਲਈ ਸਾਰੀ ਸ੍ਰਿਸ਼ਟੀ ਦਾ ਭ੍ਰਮਣ ਕੀਤਾ ਮਹਾਰਾਜ ਜੀ ਨੇ, ਔਰ 10ਵੇਂ ਪਾਤਸ਼ਾਹ ਤੱਕ ਸਾਰਾ ਸਰਬੰਸ ਵਾਰ ਕੇ ਮਹਾਰਾਜ ਜੀ ਨੇ ਸਾਡੇ 'ਤੇ ਪਾਲਾ ਕੀਤਾ, ਪ੍ਰਭਕਾਰ ਕੀਤਾ ਹੈ। ਇਹ ਗੁਰੂ ਦਾ ਸਾਡੇ 'ਤੇ ਸਿਰ 'ਤੇ ਕਰਜ਼ ਹੈ। ਫਿਰ ਸਾਡੇ ਮਾਤਾ ਅਤੇ ਪਿਤਾ ਜੀ, ਮਾਂ ਅਤੇ ਪਿਓ, ਉਹਨਾਂ ਦਾ ਕਰਜ਼ ਸਾਡੇ ਸਿਰ ਉੱਤੇ, ਜੋ ਉਹਨਾਂ ਸਾਨੂੰ ਪਰਵਰਿਸ਼ ਦਿੱਤੀ, ਜੋ ਮਾਤਾ ਨੇ ਸਾਡੇ ਲਈ ਘਾਲਣਾ ਘਾਲੀ। ਪਰਮੇਸ਼ਰ ਦਾ ਕਰਜ਼ ਉਤਰਦਾ ਹੈ ਸਿਮਰਨ ਭਜਨ ਕਰਕੇ।

ਵਾਹਿਗੁਰੂ ਦੀ ਆਗਿਆ 'ਚ ਚੱਲ ਕੇ ਗੁਰੂ ਦਾ ਕਾਰਜ ਉਤਰਦਾ, ਗੁਰੂ ਦੇ ਪਰਪਕਾਰਾਂ ਨੂੰ ਯਾਦ ਕਰਨਾ, ਗੁਰੂ ਦੀ ਸਿੱਖਿਆ 'ਤੇ ਚੱਲਣਾ, ਗੁਰੂ ਵਾਲੇ ਬਣਨਾ। ਮਾਤਾ ਪਿਤਾ ਦਾ ਕਾਰਜ ਉਤਰਦਾ ਹੈ ਮਾਂ ਬਾਪ ਦੀ ਆਗਿਆ ਮੰਨਣੀ, ਜਿਵੇਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਮੰਨੀ ਹੈ। ਪ੍ਰਿਥੀ ਚੰਦ ਨੇ ਨਾਂਹ ਕਰਤੀ, ਮਹਾਂਦੇਵ ਜੀ ਵਿਰਾਗ ਦੀਆਂ ਛੜੀਆਂ ਮਾਰਨ ਲੱਗ ਪਏ ਔਰ ਗੁਰੂ ਅਰਜਨ ਦੇਵ ਸਹੀ ਸੱਤ ਬਚਨ ਕਹਿ ਕੇ ਬਚਨ ਮੰਨ ਲਿਆ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਭਾਈ ਮਾਂ ਬਾਪ ਦਾ ਬਚਨ ਮੰਨਣਾ, ਮਾਂ ਬਾਪ ਦੀ ਸੇਵਾ ਕਰਨੀ, ਫਿਰ ਮਾਂ ਬਾਪ ਦਾ ਜਿਹੜਾ ਕਰਜ਼ ਸਿਰ ਤੋਂ ਲੈ ਜਾਂਦਾ। ਅਤੇ ਗੁਰੂ ਜੀ ਫਰਮਾਨ ਕਰਦੇ ਰੇਨ ਲਾਥਾ, ਰੇਨ ਕਹਿੰਦੇ ਕਰਜ਼ੇ ਨੂੰ, ਲਾਥਾ ਲੈ ਗਿਆ, ਕਈ ਜਨਮਾਂ ਦਾ ਜਿਹੜਾ ਸਿਰ 'ਤੇ ਕਰਜ਼ ਚੜਿਆ ਸਾਡੇ ਇਹ ਲੈ ਗਿਆ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ ਕਿ ਭਾਈ ਆਪਣੇ ਮਨ ਨੂੰ ਸੰਬੋਧਨ ਕਰੋ, ਕਿਉਂਕਿ ਜਿੰਨੇ ਵੀ ਇਹ ਸ਼ਬਦ ਪੜ੍ਹਨਾ ਜਾਂ ਗਾਉਣਾ ਜਾਂ ਇਹਦੀ ਵਿਚਾਰ ਕਰਨੀ ਹੈ ਅਤੇ ਮਨ ਤਾਂ ਹਰੇਕ ਦੇ ਕੋਲ ਹੀ ਹੈ। ਇਸ ਲਈ ਹਰੇਕ ਨੇ ਆਪਣੇ ਮਨ ਨੂੰ ਕਹਿਣਾ, ਜਿੱਥੇ ਵੀ ਸ਼ਬਦ ਮਨ ਨੂੰ ਸਿੱਖਿਆ ਦਿੱਤੀ ਹੋਏ ਉਹ ਗੁਰੂ ਵੱਲੋਂ ਸਿੱਖਿਆ ਜਾਣ ਕੇ ਅਤੇ ਆਪਣੇ ਮਨ ਨੂੰ ਕਹਿਣਾ, ਕੀ ਕਹਿਣਾ ਹੈ? ਮੇਰੇ ਮਨ ਇਹ ਮੇਰੇ ਮਨਾ ਭਜ ਰਾਮ ਨਾਮ ਸਭ ਅਰਥ ਆ। ਭਜ ਪੋਲਾ ਪਾਠ ਕਰਾਂਗੇ, ਭਜ ਭਜ ਇੱਕ ਪਾਠ ਹੁੰਦਾ ਹੈ ਭਜ, ਕਿ ਭੱਜ ਕੇ ਤੁਸੀਂ ਗੁਰੂ ਦੀ ਸਰਨ 'ਚ ਪੈ ਜਾਓ। ਜਿੱਥੇ ਉਹ ਅਰਥ ਆਵੇ ਤਾਂ ਉੱਥੇ ਭੱਜ, ਉੱਥੇ ਅਧਕ ਦੇ ਸਹਿ ਤੱਪੜੀ ਦਾ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਭਜ ਰਾਮ ਨਾਮ ਮੇਰੇ ਮਨਾ, ਭਜਨ ਕਰਿਆ ਕਰ, ਭਜਿਆ ਕਰ, ਨਾਮ ਜਪਿਆ ਕਰ ਰਾਮ ਦੇ ਨਾਮ ਦਾ, ਫਿਰ ਕੀ ਹੋਏਗਾ? ਸਭ ਅਰਥ ਆ ਸਾਰੇ ਹੀ ਤੇਰੇ ਮਨੋਰਥ ਪੂਰੇ ਹੋ ਜਾਣਗੇ। ਅਰਥਾਂ ਦਾ ਅਰਥ ਹੈ ਮਨੋਰਥ, ਜੋ ਜੋ ਵੀ ਤੇਰੇ ਮਨ 'ਚ ਇੱਛਾ ਹੈ ਮਨੋਰਥ ਹੈ ਭਾਈ ਉਹ ਤੇਰਾ ਪੂਰਾ ਹੋ ਜਾਏਗਾ। ਗੁਰਪੂਰੇ ਹਰ ਨਾਮ ਦ੍ਰਿੜਾਇਆ। ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ ਪੂਰੇ ਮੇਰੇ ਗੁਰੂ ਨੇ ਮੈਨੂੰ ਵਾਹਿਗੁਰੂ ਦਾ ਨਾਮ ਦ੍ਰਿੜਾਇਆ ਦਾ ਅਰਥ ਦ੍ਰਿੜ ਕਰਵਾ ਤਾ, ਜਿਹੜਾ ਕਦੇ ਭੁੱਲੇ ਹੀ ਨਾ। ਊਠਤ ਬੈਠਤ ਸੋਵਤ ਜਾਗਤ ਇਹੋ ਮਨ ਤੋਂ ਜੇ ਚਤਾਰੇ। ਊਠਤ ਬੈਠਤ ਸੋਵਤ ਧਿਆਈਏ ਮਾਰਗ ਚਲਤ ਹਰੇ ਹਰ ਗਾਈਏ। ਸੁੱਖ ਵੇਲੇ ਦੁੱਖ ਵੇਲੇ ਹਰੇਕ ਸਮੇਂ ਵਾਹਿਗੁਰੂ ਨੂੰ ਚੇਤੇ ਰੱਖਣਾ। ਇਹਦੇ ਪੂਰਿਆਂ ਗੁਰਾਂ ਨੇ ਕਿਰਪਾ ਕੀਤੀ ਮੈਨੂੰ ਨਾਮ ਦ੍ਰਿੜ ਕਰਵਾ ਤਾ। ਬਿਨ ਨਾਵੈ ਜੀਵਨ ਬਿਰਥਾ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜੀਵਨ ਵਿਅਰਥ ਹੈ ਭਾਈ, ਫਜ਼ੂਲ ਹੀ ਹੈ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਦਾ ਬਚਨ ਆਪਾਂ ਪੜ੍ਹਦੇ ਹਾਂ। ਹਰ ਬਿਸਰਤ ਸਦਾ ਖੁਆਰੀ, ਤਾ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੇ ਕੋ ਹਾਰੀ। ਗੁਣ ਨਿਧਾਨ ਗੁਣ ਤੇ ਨਹੀਂ ਗਾਏ ਜਾ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ। ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ ਬਿਨ ਸਿਮਰਨ ਜੋ ਜੀਵਨ ਬਲਨਾ, ਬਲਨਾ ਦਾ ਅਰਥ ਹੈ ਬਤੀਤ ਕਰਨਾ। ਵਾਹਿਗੁਰੂ ਦੇ ਭਜਨ ਤੋਂ ਬਿਨਾਂ, ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਜੀਵਨ ਜਿਹੜਾ ਬਤੀਤ ਕਰਨਾ ਨਾ, ਸਰਪ ਜੈਸੇ ਅਰਜਾਰੀ, ਸਰਪ ਦੀ ਅਰਜਾਰੀ ਉਮਰ, ਜਿੱਦਾਂ ਸੱਪ ਦੀ ਉਮਰ ਉਹਦੀ ਬੜੀ ਲੰਮੀ, ਬਹੁਤ ਲੰਮੀ ਉਮਰ ਮੰਨੀ ਸੱਪ ਦੀ ਭਾਈ, ਅਤੇ ਸਾਰੀ ਜ਼ਿੰਦਗੀ ਜ਼ਹਿਰ ਦੇ ਨਾਲ ਦੁਖੀ ਹੁੰਦਾ, ਜ਼ਹਿਰ ਦੇ ਨਾਲ ਸੜਦਾ ਹੈ। ਇੱਦਾਂ ਜਿਹੜਾ ਵਿਅਕਤੀ ਵਾਹਿਗੁਰੂ ਦਾ ਭਜਨ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਭਾਵੇਂ ਕੋੜ ਜਨਮ ਵੀ ਉਹ, ਕਰੋੜਾਂ ਸਾਲ ਵੀ ਉਹ ਜੀਵਨ ਬਤੀਤ ਕਰ ਲਵੇ, ਪਰ ਉਹਦਾ ਸਾਰਾ ਜੀਵਨ ਵਿਅਰਥ ਹੀ ਹੈ ਭਾਈ। ਇਸ ਲਈ ਗੁਰੂ ਜੀ ਫਰਮਾਨ ਕਰਦੇ ਬਿਨ ਨਾਵੈ ਜੀਵਨ ਬਿਰਥਾ। ਭਾਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਸਾਰਾ ਜੀਵਨ ਅਜਾਈ ਚਲਾ ਗਿਆ, ਵਿਅਰਥ ਚਲਾ ਗਿਆ। ਪਸ਼ੂ ਵਿੱਚ ਅਤੇ ਉਸ ਇਨਸਾਨ ਵਿੱਚ ਕੋਈ ਫਰਕ ਨਹੀਂ। ਜਿਹੜਾ ਕੋਈ ਭਜਨ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਗੁਰੂ ਵਾਲਾ ਨਹੀਂ ਬਣਦਾ, ਸੰਗਤ ਨਹੀਂ ਕਰਦਾ, ਸੇਵਾ ਨਹੀਂ ਕਰਦਾ, ਉਹ ਸਮਝੋ ਬਿਨਾਂ ਪੂਛ ਤੋਂ, ਬਿਨਾਂ ਸਿੰਗਾਂ ਤੋਂ ਪਸ਼ੂ ਹੀ ਹੈ। ਇਸ ਲਈ ਭਜਨ ਬੰਦਗੀ ਵਾਸਤੇ ਇਹ ਮਾਨਸ ਜਨਮ ਮਿਲਿਆ ਭਾਈ। ਰਹਾਓ ਵਿਸ਼ਰਾਮ ਦੇ ਕੇ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰਦੇ ਹਨ। ਬਿਨ ਗੁਰ ਮੂੜ ਪਏ ਹੈ ਮਨ ਮੁਖ,
ਗੁਰੂ ਜੀ ਫਰਮਾਉਂਦੇ ਨੇ ਕਿ ਬਿਨਾਂ ਗੁਰੂ ਤੋਂ ਮੂੜ ਕਹਿੰਦੇ ਮੂਰਖ ਪਏ ਹੈ ਹੋਏ ਨੇ ਮਨਮੁੱਖ। ਮਨ ਦੇ ਪਿੱਛੇ ਲੱਗਾ ਵਿਅਕਤੀ ਗੁਰੂ ਤੋਂ ਬਿਨਾਂ ਮੂਰਖ ਹੀ ਹੈ। ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਭਾਈ ਗੁਰੂ ਤੋਂ ਬਿਨਾਂ ਅੰਧਕਾਰ ਰਹਿੰਦਾ। ਆਸਾ ਜੀ ਕੀ ਵਾਰ ਦਾ ਕੀਰਤਨ ਰੋਜ਼ ਸੁਣਦੇ ਹਾਂ। ਕੁਛ ਫਰਮਾਉਂਦੇ ਸਤਿਗੁਰ ਸਾਹਿਬ ਜੀ, ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਭਾਵੇਂ ਸ਼ਾਸਤਰਾਂ ਵੇਦਾਂ ਰੂਪੀ ਲੱਖਾਂ ਸੂਰਜ ਲੱਖਾਂ ਚੰਦਰਮੇ ਚੜ੍ਹ ਪੈਣ, ਪਰ ਜਿੰਨਾ ਚਿਰ ਅਸੀਂ ਗੁਰੂ ਕੇ ਲੜਨ ਨਹੀਂ ਲੱਗਦੇ ਸਾਰਾ ਜੀਵਨ ਸਾਡਾ ਵਿਅਰਥ ਹੈ। ਅਸੀਂ ਮੂਰਖਾਂ ਅਤੇ ਮਹਾਂਮੂਰਖ ਹਾਂ। ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਬਾਣੀ ਗਾਥਾ ਸਹਿਸਕ੍ਰਿਤੀ ਮਹੱਲਾ ਪਹਿਲਾ, ਸਹਿਸਕ੍ਰਿਤੀ ਮਹੱਲਾ ਪੰਜਵਾਂ ਪੜ੍ਹ ਕੇ ਅਤੇ ਜਦੋਂ ਅਸੀਂ ਸਹਿਸਕ੍ਰਿਤੀ ਦੇ ਸਲੋਕ ਸਮਾਪਤ ਹੁੰਦੇ ਨੇ, 1360 ਅੰਗ ਉੱਤੇ ਬਾਣੀ ਹੈ ਗਾਥਾ ਮਹੱਲਾ ਪੰਜਵਾਂ ਗਾਥਾ। ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਹੋਰ ਕੋਈ ਕਥਾ ਸੁਣਾਓ, ਅਤੇ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਬਾਣੀ ਉਚਾਰਨ ਕੀਤੀ ਗਾਥਾ। ਗਾਥਾ ਦਾ ਅਰਥ ਕਥਾ। ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਬਚਨ ਲਿਖੇ ਨੇ, ਪਰਮਾਣੂ ਪ੍ਰਯੰਤ ਆਕਾਸ਼ ਹੈ ਦੀਪ ਲੋ ਸੇ ਖੰਡਣੇ ਗਿਸ਼ੇਣ ਨੈਣ ਪਾਰੇਣ ਨਾਨਕ ਬਿਨਾਂ ਸਾਧੂ ਨਾ ਸਿੱਧੇ। ਅਤੇ ਸ਼ਾਇਦ ਬਚਨਾਂ ਦਾ ਪਤਾ ਨਾ ਲੱਗਾ ਵੀ ਮਹਿੰਗੇ ਬਚਨ ਨੇ। ਪਰਮਾਣੂ ਪ੍ਰਯੰਤ, ਆਪਾਂ ਅੱਜ ਕੱਲ੍ਹ ਵਿਗਿਆਨ ਦੀ ਸੋਚ ਨੂੰ ਵੇਖਦੇ ਹਾਂ, ਦੁਨੀਆਂ ਨੂੰ ਤਬਾਹ ਕਰਨ ਲਈ ਪਰਮਾਣੂ ਬੰਬ ਹਾਈਡਰੋਜਨ ਬੰਬ ਹੋਰ ਕਈ ਕੁਛ ਬਣ ਗਿਆ। ਪਰਮਾਣੂ ਕਹਿੰਦੇ ਹਨ ਜਿਹੜੀ ਚੀਜ਼ ਅੱਖ ਨਾਲ ਦਿਸੇ ਬਿਨਾਂ, ਇੰਨਾ ਸੂਖਮ ਬਿਲਕੁਲ ਹੀ ਐਸਾ ਕਾਣਾ ਜਿਹੜਾ ਸਾਡੀ ਅੱਖਾਂ ਨਾਲ ਦਿਸੇ ਹੀ ਨਾ, ਉਹਨੂੰ ਕਹਿੰਦੇ ਪਰਮਾਣੂ। ਕੋਈ ਵਿਅਕਤੀ ਆਪਣੀਆਂ ਰਿਧੀਆਂ ਸਿੱਧੀਆਂ ਸਾਧਨਾ ਦੇ ਨਾਲ ਇੰਨਾ ਸਰੀਰ ਨੂੰ ਸੂਖਮ ਕਰ ਲਵੇ ਕਿ ਪਰਮਾਣੂ ਵਰਗਾ ਬਣ ਜਾਏ, ਇਹਨੂੰ ਕਹਿੰਦੇ ਲਗਮਾ ਸਿੱਧੀ। ਸਿੱਧੀਆਂ ਹੁੰਦੀਆਂ ਨਾ ਰਿਧੀਆਂ ਸਿੱਧੀਆਂ, ਨੌਂ ਰਿਧੀਆਂ 18 ਸਿੱਧੀਆਂ, ਨੌਂ ਨਿਧੀਆਂ ਵਿੱਚ ਇੱਕ ਨਿਧੀ ਹੁੰਦੀ ਹੈ, ਇੱਕ ਸਿੱਧੀ ਹੁੰਦੀ ਹੈ ਪਿਆਰੇ ਉਹ ਲਗਮਾ। ਸਾਧਨਾ ਕਰ ਕਰਕੇ ਯੋਗੀ ਲੋਕ ਆਪਣਾ ਸਰੀਰ ਇੰਨਾ ਸੂਖਮ ਬਣਾ ਲੈਂਦੇ ਨੇ ਦਿਸੇ ਵੀ ਨਾ। ਕਹਿੰਦੇ ਕੋਈ ਵਿਅਕਤੀ ਪਰਮਾਣੂ ਪ੍ਰਯੰਤ, ਪਰਮਾਣੂ ਪ੍ਰਯੰਤ ਦਾ ਭਾਵ ਪਰਮਾਣੂ ਵਰਗਾ ਬਣ ਜਾਏ। ਆਕਾਸ਼ ਹੈ ਦੀਪ ਲੋ ਸੇ ਖੰਡਣੇ, ਆਕਾਸ਼ਾਂ ਦੇ ਵਿੱਚ ਦੀਪਾਂ ਲੋਵਾਂ ਖੰਡਲਾਂ ਦੇ ਵਿੱਚ ਉੱਡਦਾ ਫਿਰੇ, ਅੱਖ ਨਾ ਦਿਸੇ ਵੀ ਨਾ, ਇੰਨਾ ਨਿੱਕਾ ਸੂਖਮ ਬਣ ਜਾਏ। ਅਗਲੇ ਬੰਨੇ ਗੁਰੂ ਅਰਜਨ ਦੇਵ ਜੀ ਦੂਸਰੀ ਪੰਕਤੀ 'ਚ ਫਰਮਾਨ ਕਰਦੇ ਹੈ ਕਿ ਉਹ ਵਿਅਕਤੀ ਪਰਮਾਣੂ ਪ੍ਰਯੰਤ ਆਕਾਸ਼ੇ ਦੀਪ ਲੋਸੇ ਖੰਡਣੇ ਗਸ਼ੇਣ ਨੈਣ ਪਾਰੇਣ ਨਾਨਕ। ਗਸ਼ੇਣ ਦਾ ਅਰਥ ਹੁੰਦਾ ਗਸ਼ੇ, ਅਤੇ ਗਸ਼ੇ ਅਤੇ ਦਾ ਅਰਥ ਹੁੰਦਾ ਹੈ ਕਿ ਫਿਰਨਾ, ਜੇ ਆਪਾਂ ਕਹਿੰਦੇ ਕਿੱਧਰ ਗਸ਼ਤ ਕਰਦਾ ਫਿਰਦਾ, ਗਸ਼ਤ ਕਰਨਾ ਇਹ ਫਾਰਸੀ ਦਾ ਸ਼ਬਦ ਹੈ। ਗਸ਼ੇ ਅਤੇ ਦਾ ਸਤਸੰਗੀ ਅਰਥ ਹੈ ਫਿਰਨਾ। ਪਰਮਾਣੂ ਨਾਲੋਂ ਸੂਖਮ ਸਰੀਰ ਬਣਾ ਕੇ ਲੱਖਾਂ ਆਕਾਸ਼ਾਂ ਲੱਖਾਂ ਪਤਾਲਾਂ ਦੇ ਵਿੱਚ ਤੁਰਿਆ ਫਿਰੇ ਉੱਡਦਾ ਫਿਰੇ, ਗਸ਼ੇਣ ਨੈਣ ਪਾਰੇਣ ਨਾਨਕ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਅੱਖ ਦੇ ਫੋਰ ਵਿੱਚ, ਸੁਖਮਨੀ ਸਾਹਿਬ ਜੀ ਆਪਾਂ ਪੜ੍ਹਦੇ ਬੇਨਤੀ ਕੀਤੀ ਸੀ ਨਾ, ਹਰਨ ਭਰਨ ਜਾ ਕਾ ਨੇਤਰ ਫੋਰ, ਸਾਡੇ ਮਾਝੇ ਦੇ ਵਿੱਚ ਅਸੀਂ ਕਹਿੰਦੇ ਅੱਖ ਦੇ ਫੋਰ ਵਿੱਚ ਮੈਂ ਕੰਮ ਕਰਦੇ ਹਾਂ, ਚੁਟਕੀ ਚੀ ਮਤਲਬ ਕਿ ਅੱਖ ਦੇ ਫੋਰ ਦਾ ਭਾਵ ਹੈ ਅੱਖ ਖੋਲਣ ਜਿੰਨੇ ਸਮੇਂ ਦੇ ਵਿੱਚ ਲੱਖਾਂ ਆਕਾਸ਼ਾਂ ਪਤਾਲਾਂ ਵਿੱਚ ਉੱਡ ਕੇ ਆ ਜਾਵੇ, ਇੰਨੀ ਸ਼ਕਤੀ ਦਾ ਮਾਲਕ ਹੋਵੇ। ਪਰ ਬਿਨਾਂ ਸਾਧੂ ਨਾ ਸਿੱਧੇ, ਅਤੇ ਜਿੰਨਾ ਚਿਰ ਭਾਈ ਗੁਰੂ ਵਾਲਾ ਨਹੀਂ ਬਣਦਾ ਉਨਾ ਚਿਰ ਕਦੇ ਉਹ ਕਾਮਯਾਬ ਨਹੀਂ ਹੁੰਦਾ, ਉਹਨੂੰ ਕਦੇ ਪਰਮਾਤਮਾ ਦੇ ਦਰ 'ਤੇ ਟਿਕਾਣਾ ਨਹੀਂ ਮਿਲਦਾ, ਢੋਈ ਨਹੀਂ ਮਿਲਦੀ। ਇਸ ਲਈ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਫਰਮਾਉਂਦੇ, ਬਿਨ ਗੁਰ ਮੂੜ ਪਏ ਹੈ ਮਨਮੁੱਖ। ਜਿਹੜੇ ਮਨਮੁੱਖ ਵਿਅਕਤੀ ਨੇ ਗੁਰੂ ਤੋਂ ਬਿਨਾਂ ਮੂਰਖ ਬਣੇ ਬੈਠੇ ਨੇ, ਅਤੇ ਮੋਹ ਮਾਇਆ ਨਿਤ ਫਾਥਾ, ਅਤੇ ਤੇ ਦਾ ਭਾਵ ਉਹ ਮਨਮੁੱਖ, ਮੋਹ ਮਾਇਆ ਚਿੰਨੇ ਤਫਸੇ ਫਿਰਦੇ ਨੇ। ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਤਿੰਨ ਦਾ ਭਾਵ ਉਹਨਾਂ ਮਨਮੁੱਖਾਂ ਨੇ ਕਦੇ ਵੀ ਸਾਧੂ ਗੁਰੂ ਦੇ ਅਤੇ ਗੁਰੂ ਦੁਆਰਾ ਜਿਹਨਾਂ ਮਨ ਸਾਧਿਆ ਹੈ ਸਾਧੂ ਮਹਾਂਪੁਰਸ਼, ਉਹਨਾਂ ਦੇ ਚਰਨਾਂ ਦੀ ਕਦੇ ਸੇਵਾ ਕੀਤੀ ਨਹੀਂ।
ਬੀਬੀ ਭਾਨੀ ਜੀ ਕਹਿੰਦੀ ਇੱਕ ਦਿਨ ਪ੍ਰਿਥੀ ਚੰਦ ਨੂੰ ਕਿ ਪੁੱਤ ਆਪਣੇ ਪਿਤਾ ਦੀ ਸੇਵਾ ਕਰਿਆ ਕਰ, ਤੂੰ ਭੱਜ ਨੱਠ ਜ਼ਿਆਦੀ ਕਰਦਾ, ਸ਼ਰਧਾ ਤੇਰੇ ਮਨ ਵਿੱਚ ਨਹੀਂ, ਦਿਲ ਲਾ ਕੇ ਸੇਵਾ ਨਹੀਂ ਕਰਦਾ। ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤੀ, ਗੁਰੂ ਰਾਮਦਾਸ ਜੀ ਸੱਚਖੰਡ ਚਲੇ ਗਏ, ਗੁਰੂ ਅਰਜਨ ਦੇਵ ਜੀ ਮਾਰੇ ਭਲਾ ਕਰਦੇ, ਪ੍ਰਿਥੀ ਚੰਦ ਤੜਫਦਾ। ਇੱਕ ਦਿਨ ਉਹਦੀ ਘਰ ਵਾਲੀ ਕਰਮੂ ਕਹਿੰਦੀ ਕਿ ਜੇ ਤੂੰ ਪਿਤਾ ਦੀ ਸੇਵਾ ਕਰ ਲੈਨੂੰ, ਪਿਤਾ ਦੇ ਬਚਨ ਮੰਨ ਲੈਨੂੰ, ਤੇ ਅੱਜ ਇੰਨੀ ਭੱਜ ਨੱਠ ਨਾ ਕਰਨੀ ਪੈਂਦੀ। ਤੂੰ ਪਿਤਾ ਨੂੰ ਤਾਂ ਪਿਓ ਹੀ ਸਮਝ ਛੱਡਿਆ, ਉਹਨਾਂ ਦਾ ਬਚਨ ਨਾ ਮੰਨਿਆ, ਉਹਨਾਂ ਅੱਗੇ ਬੋਲਦਾ ਰਿਹਾ, ਤੂੰ ਬਖਸ਼ਿਸ਼ ਲੈ ਕੇ ਨਿੱਕੇ ਹੋ ਤੜਫਦਾ। ਮਤਲਬ ਹੈ ਕਿ ਗੁਰੂ ਦੀ ਸੇਵਾ ਤੋਂ ਬਿਨਾਂ ਜਨਮ ਵਿਅਰਥ ਹੈ ਭਾਈ। ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ, ਦਾਤੂ ਜੀ, ਦਾਸੂ ਜੀ, ਇਹ ਵੀ ਸੇਵਾ ਤੋਂ ਵਿਰਵੀ ਰਹਿ ਗਏ, ਇਹਨਾਂ ਪਿਓ ਨੂੰ ਪਿਓ ਸਮਝ ਛੱਡਿਆ, ਗੁਰੂ ਪਰਮੇਸ਼ਰ ਨਹੀਂ ਜਾਣਿਆ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਤਿੰਨ ਸਾਧੂ ਚਰਨਾਂ ਨਾਲ ਸੇਵੇ ਕਵਹੁ, ਕਦੇ ਵੀ ਗੁਰੂ ਸਾਧੂ ਦੇ ਚਰਨਾਂ ਦੀ ਸੇਵਾ ਕੀਤੀ ਨਹੀਂ। ਤਿੰਨ ਸਭ ਜਨਮ ਅਕਾਥਾ, ਤਿੰਨ ਦਾ ਅਰਥ ਉਹਨਾਂ ਮਨਮੁੱਖਾਂ ਦਾ ਸਾਰਾ ਜਨਮ ਵਿਅਰਥ ਹੀ ਚਲਾ ਗਿਆ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਜਿਨ੍ਹਾਂ ਸਾਧੂਆਂ ਨੇ ਸਾਧੂ ਗੁਰੂ ਦੇ ਪਾਗ ਕਹਿੰਦੇ ਚਰਨ, ਪਾਗ ਜਿਹੜਾ ਪਾਠ ਹੈ ਪੋਲਾ ਬੋਲਣਾ ਹੈ, ਪਾਗ ਦਾ ਅਰਥ ਹੁੰਦਾ ਚਰਨ। ਇਸ ਲਈ ਗੁਰਬਾਣੀ ਪੜ੍ਹਦੇ ਇਹਨਾਂ ਚੀਜ਼ਾਂ ਨੂੰ ਗੌਰ ਕਰੀਏ, ਧਿਆਨ ਦੇਈਏ ਸਤਸੰਗੀਓ। ਇੱਕ ਪਾਠ ਆਉਂਦਾ ਹੈ ਫਰੀਦ ਜੀ ਦੇ ਸਲੋਕਾਂ ਵਿੱਚ, ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਈ ਜਾਏ। ਉੱਥੇ ਪਾਠ ਪੱਗ ਹੈ ਜਿਹੜੀ ਆ ਦਸਤਾਰ ਹੁੰਦੀ ਸਾਡੀ, ਉੱਥੇ ਪੱਪੇ ਦੇ ਉੱਤੇ ਅਧਿਕ ਦੁੱਤ ਦੇ ਨਾਲ ਬੋਲਾਂਗੇ, ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਈ ਜਾਏ। ਕਹਿੰਦੇ ਮੈਨੂੰ ਭੁਲੇਖਾ ਪੈ ਗਿਆ, ਮੈਂ ਗੁਰੂ ਦੇ ਚਰਨਾਂ 'ਤੇ ਮੱਥਾ ਟੇਕਣਾ ਸੀ, ਮੱਥਾ ਥੱਲੇ ਨਹੀਂ ਲਾਇਆ, ਕਹਿੰਦੇ ਮੇਰੀ ਪੱਗ ਨਾ ਮੈਲੀ ਹੋ ਜਾਏ। ਪਰ ਵਿਚਾਰ ਮਤਲਬ ਹੈ ਕਿ ਇੱਕ ਦੋ ਥਾਂ 'ਤੇ ਪੱਗ ਪਾਠ ਆਏਗਾ, ਬਾਕੀ ਹਰੇਕ ਥਾਂ 'ਤੇ ਪਾਗ ਹੀ ਆਏਗਾ ਚਰਨ। ਜਿਨ ਸਾਧੂ ਚਰਨ ਸਾਧ ਪਾਗ ਸੇਵੇ, ਜਿਨ੍ਹਾਂ ਨੇ ਸਾਧੂ ਬਣ ਕੇ ਮਨ ਨੂੰ ਸਾਧ ਕੇ ਸਾਧੂ ਗੁਰੂ ਦੇ ਚਰਨਾਂ ਨੂੰ ਸੇਵਿਆ, ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਵਾਂਗ। ਤਿੰਨ ਸਫਲਿਓ ਜਨਮ ਸਨਾਥਾ, ਤਿੰਨ ਦਾ ਅਰਥ ਉਹਨਾਂ ਗੁਰਮੁਖਾਂ ਦਾ ਸਫਲਿਓ ਜਨਮ, ਜਨਮ ਸਫਲ ਹੋ ਗਿਆ, ਸਨਾਥਾ ਕਾਮਯਾਬ ਹੋ ਗਿਆ। ਸਨਾਥਾ ਦਾ ਅਰਥ ਅੱਖਰੀ ਅਰਥ ਸਾਰਨਾਥਾ, ਉਹ ਮਾਲਕ ਵਾਲੇ ਬਣ ਗਏ, ਸਾ ਸਮੇਤ ਨਾਥਾ ਨਾਥ ਮਾਲਕ ਵਾਹਿਗੁਰੂ ਪਰਮੇਸ਼ਰ ਵਾਲੇ ਬਣ ਗਏ, ਉਹਨਾਂ ਨੂੰ ਵਾਹਿਗੁਰੂ ਮਿਲ ਗਿਆ ਸਤਸੰਗੀਓ। ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਗੁਰੂ ਰਾਮਦਾਸ ਜੀ ਕਹਿੰਦੇ ਬੇਨਤੀ ਕਰਿਆ ਕਰੋ ਵਾਹਿਗੁਰੂ ਅੱਗੇ, ਸਤਿਗੁਰੂ ਅੱਗੇ, ਹੇ ਵਾਹਿਗੁਰੂ, ਹੇ ਸਤਿਗੁਰੂ। ਮੋਕੋ ਦਾ ਅਰਥ ਮੈਨੂੰ, ਕੀਜੇ ਦਾ ਅਰਥ ਕਰ ਦਿਓ, ਦਾਸ ਦੱਦੇ ਕੰਨਾ ਸੱਸੇ ਔਂਕੜ ਲੱਗਾ ਹੈ, ਦਾਸ ਅੱਗੇ ਦੱਦੇ ਕੰਨਾ ਸੱਸਾ ਹੈ, ਭਾਵ ਕਿ ਬਹੁਤੇ ਜਿਹੜੇ ਦਾਸ ਨੇ, ਦਾਸਨ ਕੋ ਦਾਸਾਂ ਦੇ ਦਾਸ ਬਣਾ ਲਓ, ਸਮਝਿਓ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੇਅੰਤ ਸਿੱਖ, ਬਾਬਾ ਬੁੱਢਾ ਸਾਹਿਬ ਜੀ, ਭਾਈ ਲੰਗਾਹ ਜੀ, ਭਾਈ ਪੈੜਾ ਜੀ, ਹੁਣ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ 'ਚ ਬੇਅੰਤ ਦਾਸ ਰਹਿੰਦੇ ਨੇ, ਸੇਵਕ ਰਹਿੰਦੇ ਨੇ, ਉਹਨਾਂ ਸੇਵਕਾਂ ਦੀ ਵੀ ਕਈ ਸੇਵਾ ਕਰਨ ਵਾਲੇ ਹੁੰਦੇ ਆ ਕਿ ਇਹ ਬਾਬਾ ਜੀ ਦੇ ਕੋਲ ਰਹਿੰਦੇ ਨੇ, ਸਤਿਕਾਰ ਹੁੰਦਾ, ਜਿਵੇਂ ਦਾਸਰਿਆਂ ਦਾ ਸਤਿਕਾਰ ਤੁਸੀਂ ਕਰਦੇ ਹੋ ਕਿ ਗੁਰੂ ਕੇ ਵਜ਼ੀਰ ਨੇ, ਗੁਰੂ ਕੇ ਰਾਗੀ ਹੈ, ਗੁਰੂ ਜੀ ਦੇ ਇਹ ਪ੍ਰਚਾਰਕ ਨੇ, ਸਤਿਕਾਰ ਕਰਦੇ ਹੋ, ਇੱਦਾਂ ਕੁਛ ਸਾਡਾ ਸਤਿਕਾਰ ਕਰਦੇ ਨੇ, ਉਹ ਗਾਂਹ ਸਤਸੰਗੀਓ ਸਾਡੇ ਪ੍ਰੇਮੀ ਨੇ, ਇੱਦਾਂ ਹੇ ਵਾਹਿਗੁਰੂ ਜਿਹੜੇ ਤੁਹਾਡੇ ਦਾਸ ਨੇ ਉਹਨਾਂ ਦਾਸਾਂ ਦੇ ਗਾਂਹ ਮਾਰੇ, ਜਿਹੜੇ ਦਾਸ ਨੇ ਉਹਨਾਂ ਦੇ ਦਾਸਾਂ ਨੂੰ ਬਣਾ ਲਓ।

ਇੱਥੇ ਪਾਠ ਜੱਜਾ ਗੱਗੇ ਟਿੱਪੀ ਜਗੰ ਨਾਥਾ। ਜਗੰ ਦਾ ਅਰਥ ਜਗਤ ਦੇ ਨਾਥ ਮਾਲਕ ਵਾਹਿਗੁਰੂ। ਹਰ ਦਇਆ ਧਾਰ ਜਗੰ ਨਾਥਾ, ਇਹ ਜਗਤ ਦੇ ਮਾਲਕ ਆ, ਮੇਰੇ 'ਤੇ ਮਿਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸ ਬਣਾ ਲੈ। ਹਮ ਅੰਧਲੇ ਗਿਆਨਹੀਣ ਅਗਿਆਨੀ, ਬੇਨਤੀ ਕਰੀਏ ਵਾਹਿਗੁਰੂ। ਹਮ ਅਸੀਂ ਤਮਾਮ ਜੀਵ ਅੰਧਲੇ ਅੰਨੇ ਆ, ਗਿਆਨਹੀਣ ਗਿਆਨ ਤੋਂ ਹੀਣੇ ਆ। ਵਿਵੇਕ ਦੇ ਬੁੱਧ ਦੇ ਸਾਡੇ ਨੇਤਰ ਹੈ ਨਹੀਂ, ਸ਼ਰਧਾ ਦੀਆਂ ਭਾਵਨਾ ਦੀਆਂ ਅੱਖਾਂ ਹੈ ਨਹੀਂ, ਔਰ ਗਿਆਨ ਰੂਪੀ ਸਾਡੀ ਅੱਖਾਂ ਦੇ ਵਿੱਚ ਨਿਗਾਹ ਵੀ ਹੈ ਨਹੀਂ। ਇਸ ਵਾਸਤੇ ਅਸੀਂ ਅੰਨੇ ਹਾਂ, ਗਿਆਨਹੀਣ ਹਾਂ, ਸਾਡੇ ਕੋਲ ਗਿਆਨ ਨਹੀਂ ਹੈ। ਕਿਉਂ ਚੱਲ ਹੈ ਮਾਰਗ ਪੰਥਾ, ਹੁਣ ਜਿਹੜਾ ਬੰਦਾ ਅੰਨਾ ਹੈ ਜਿਹਨੂੰ ਦੀਦਾ ਹੀ ਨਹੀਂ, ਉਹ ਮਾਰਗ 'ਤੇ ਚੱਲ ਹੀ ਨਹੀਂ ਸਕਦਾ, ਉਹ ਰਸਤੇ 'ਤੇ ਚੱਲ ਹੀ ਨਹੀਂ ਸਕਦਾ। ਹਮ ਅੰਧਲੇ ਕੋ ਗੁਰ ਅੰਚੁਲ ਦੀਜੈ, ਗੁਰੂ ਰਾਮਦਾਸ ਜੀ ਫਰਮਾਉਂਦੇ ਭਾਈ ਬੇਨਤੀ ਕਰੋ ਵਾਹਿਗੁਰੂ ਅੱਗੇ, ਹੇ ਵਾਹਿਗੁਰੂ। ਹਮ ਅੰਧਲੇ ਕੋ, ਸਾਨੂੰ ਅੰਨਿਆਂ ਨੂੰ ਗੁਰ ਅੰਚੁਲ ਦੀਜੇ, ਹੇ ਸੱਚੇ ਪਾਤਸ਼ਾਹ ਆਪਣਾ ਲੜ ਫੜਾ ਦਿਓ। ਕੋਈ ਵਿਅਕਤੀ ਨੇਤਰਹੀਣ ਹੋਏ, ਨਿਹੰਗ ਸਿੰਘ ਨੂੰ ਸੂਰਮਾ ਕਹਿੰਦੇ ਨੇ, ਸੰਸਕ੍ਰਿਤ ਵਿੱਚ ਉਹਨੂੰ ਸੂਰਦਾਸ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ 'ਚ ਇੱਕ ਭਗਤ ਹੈ ਜਿਹਦਾ ਨਾਮ ਸੂਰਦਾਸ ਹੈ, ਅਸਲ 'ਚ ਨਾਮ ਨਹੀਂ ਉਹਦਾ, ਉਹਦਾ ਨਾਮ ਸੀ ਮੰਗਲ ਬਿੰਨ। ਲੰਮੀ ਸਾਖੀ ਸਤਸੰਗੀਓ, ਉਹ ਮੰਦਰ 'ਚ ਜਾਂਦਾ ਹੁੰਦਾ ਸੀ ਪੂਜਾ ਪਾਠ ਕਰਨ, ਉਹਦਾ ਧਿਆਨ ਪੈ ਗਿਆ ਕਿਸੇ ਇਸਤਰੀ ਉੱਤੇ, ਉਹ ਧਿਆਨ ਇਸਤਰੀ ਵੱਲ ਲੱਗਾ ਰਹਿੰਦਾ ਸਤਸੰਗੀਓ, ਰੱਬ ਨੂੰ ਭੁੱਲ ਹੀ ਗਿਆ। ਉਹਨੇ ਇੱਕ ਦਿਨ ਕਿਹਾ, ਮੂਰਖਾ, ਜਿੰਨਾ ਧਿਆਨ ਤੂੰ ਮੇਰਾ ਧਰਦਾ, ਕਹਿੰਦੇ ਖੁਦਾ ਦਾ ਵਾਹਿਗੁਰੂ ਦਾ ਪਰਮੇਸ਼ਰ ਦਾ ਧਰਮ ਭਲਾ ਨਾ ਜਾਂਦਾ ਤੇਰਾ। ਕਹਿੰਦਾ ਬੀਬੀ ਪੱਠੀ ਹੈਗੀ ਤੇਰੇ ਕੋਲ? ਕਹਿੰਦੀ ਹੈਗੀ ਹੈ, ਪੱਠੀ ਬਾਲ। ਪੱਠੀ ਬਾਲੀ ਅਤੇ ਸਲਾਈਆਂ ਲੈ ਕੇ ਤੱਤੀਆਂ ਕਰਕੇ ਅੱਖਾਂ 'ਚ ਫੇਰ ਲਈਆਂ, ਆਪੇ ਹੀ ਅੰਨਾ ਹੋ ਗਿਆ ਕਿ ਮੈਂ ਇਹਨਾਂ ਅੱਖਾਂ ਨਾਲ ਕੁਛ ਵੇਖਿਆ ਹੀ ਨਾ। ਉਹਨੂੰ ਕਹਿਣ ਲੱਗਾ ਸੂਰਦਾਸ, ਸੂਰਮਾ ਇਹ ਨਾਮ ਨਹੀਂ ਗਾ, ਨਾਮ ਸੀ ਉਹਦਾ ਮੰਗਲ ਬਿੰਨ। ਸੋ ਇਸ ਲਈ ਸਤਸੰਗੀ ਸੂਰਮੇ ਨੂੰ ਕਹਿੰਦੇ ਅੰਨਾ, ਅਤੇ ਸਤਿਕਾਰ ਦੇ ਨਾਲ ਆਪਾਂ ਕਹਿੰਦੇ ਫਲਾਣਾ ਸੂਰਮਾ ਹੈ। ਸੋ ਗੁਰੂ ਜੀ ਕਹਿੰਦੇ ਨੇ ਕਿ ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਹੇ। ਕਹਿੰਦੇ ਅੰਨੇ ਉਹਨੂੰ ਨਹੀਂ ਕਹਿੰਦੇ ਜਿਹੜੇ ਨੇਤਰਹੀਣ ਹੁੰਦੇ ਨੇ, ਜਿਨ੍ਹਾਂ ਦੀਆਂ ਅੱਖਾਂ ਹੈ ਨਹੀਂ। ਪਿਆਰੇ ਐਸੇ ਐਸੇ ਵੀ ਜ਼ਿੰਦਗੀ 'ਚ ਗੁਰੂ ਦੇ ਪਿਆਰੇ ਵੇਖੇ ਨੇ, ਨੇਤਰਹੀਣ। ਭਾਈ ਕੰਠਾ ਜੀ ਗੁਰੂ ਛੇਵੇਂ ਪਾਤਸ਼ਾਹ ਜੀ ਦੇ ਵੇਲੇ ਹੋਏ ਨੇ, ਨੇਤਰਹੀਣ ਸੀ। ਅੱਜ ਵੀ ਸਤਸੰਗ ਵੀ ਬਹੁਤ ਸਾਰੇ ਐਸੇ ਨੇਤਰਹੀਣ ਜਿਹੜੇ ਬੜੇ ਬੜੇ ਗਿਆਨਮਾਨ ਨੇ। ਰਾਗੀ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਰਹੇ ਨੇ ਪਿਆਰੇ, ਉਹ ਕਿੰਨਾ ਗਿਆਨ ਉਹਨਾਂ ਨੂੰ, ਉਹਨਾਂ ਨੇ ਬ੍ਰੇਨ ਅੱਖਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਲਿਖ ਦਿੱਤੇ। ਅਸੀਂ ਚੰਗੇ ਭਲੇ ਅੱਖਾਂ ਵਾਲੇ ਨਹੀਂ ਲਿਖ ਸਕਦੇ, ਸਮਝਿਓ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਣਾ ਸੱਸੇ ਬਹੁਤ ਔਖੀ ਬਾਤ ਹੈ, ਮੂਲ ਮੰਤਰ ਕਿਤੇ ਲਿਖਣਾ ਹੋਵੇ ਤਾਂ ਉਹ ਨਹੀਂ ਲਿਖ ਸਕਦੇ। ਮੈਂ ਜ਼ਿੰਦਗੀ 'ਚ ਬੜੇ ਕੋਸ਼ਿਸ਼ ਕੀਤੀ, ਮੈਂ ਜਪਜੀ ਸਾਹਿਬ ਨਹੀਂ ਲਿਖ ਸਕਿਆ। ਉਹ ਧੰਨ ਨੇ ਰੱਬ ਦੇ ਪਿਆਰੇ, ਬ੍ਰੇਨ ਅੱਖਰ ਹੁੰਦੇ ਜਿਹੜੇ ਟੋਹ ਟੋਹ ਕੇ ਨੇਤਰੀਨ ਪੜ੍ਹਦੇ ਨੇ, ਜਿਨ੍ਹਾਂ ਨੂੰ ਬਿੰਦੀਆਂ ਜੀ ਹੁੰਦੀਆਂ, ਬਿੰਦੀਆਂ ਜੀਆਂ। ਅਤੇ ਉਹਨਾਂ ਗੁਰੂ ਦੇ ਪਿਆਰਿਆਂ ਨੇ, ਰਾਗੀ ਗੁਰਮੇਜ ਸਿੰਘ ਜੀ ਨੇ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੀ ਬ੍ਰੇਨ ਅੱਖਰਾਂ 'ਚ ਲਿਖਤੇ। ਕਿੰਨੀ ਵੱਡੀ ਘਾਲਣਾ, ਨੇਤਰ ਹੈ ਹੀ ਨਹੀਂ। ਆ ਪਿਛਲਾ ਮਹੀਨਾ ਮੈਂ ਹਾਜ਼ਰੀ ਭਰ ਕੇ ਆਇਆ ਨਿਊਯਾਰਕ ਸੰਤ ਸਾਗਰ ਗੁਰਦੁਆਰਾ, ਅਤੇ ਉਹ ਸੰਤ ਇਸ ਤਰ੍ਹਾਂ ਗੁਰਮੁਖ ਪਿਆਰੇ ਰਾਗੀ ਭਾਈ ਸੱਜਣ ਸਿੰਘ ਜੀ ਦਰਬਾਰ ਸਾਹਿਬ ਦੇ ਰਾਗੀ ਰਹੇ ਨੇ, ਤਰੀਨ ਨੇ, ਉਹਨਾਂ ਦਾ ਗੁਰਦੁਆਰਾ ਇੱਥੇ ਕੈਲੀਫੋਰਨੀਆ 'ਚ, ਇੱਕ ਇੱਥੇ ਉਹ ਸਤਸੰਗੀ ਉਹ ਸੰਸਕਾਰ ਘਰ ਬਣਾ ਰਹੇ ਨੇ, ਇੱਕ ਉਹਨਾਂ ਨੇ ਗੁਰਦੁਆਰਾ ਨਿਊਯਾਰਕ ਬਣਾਇਆ, ਅਤੇ ਇੱਕ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਵੱਡਾ ਵਿਦਿਆਲਾ ਬਣਾਇਆ, ਚਲਾ ਰਹੇ ਨੇ। ਜਲੰਧਰ ਰੋਡ 'ਤੇ ਨਹਿਰ ਦਾ ਜਿਹੜਾ ਪੁਲ ਸਤਸੰਗੀ ਉਹ ਤਾਰਾਂ ਵਾਲਾ ਪੁਲ ਕਹਿੰਦੇ ਨੇ, ਉਹਦੇ ਨੇੜੇ ਬਿਲਕੁਲੋਂ ਸੁਲਤਾਨ ਪਿੰਡ ਦੇ ਨੇੜੇ। ਮਤਲਬ ਹੈ ਕਿ ਜਿਹੜੇ ਨੇਤਰਾਂ ਤੋਂ ਹੀਣ ਵੀ ਨੇ, ਬੜੇ ਬੜੇ ਗਿਆਨਵਾਨ ਰੱਬ ਦੇ ਪਿਆਰੇ ਨੇ। ਇਸ ਵਾਸਤੇ ਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਸਤਸੰਗੀਓ, ਅਤੇ ਕਹਿੰਦੇ ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਾਹੇ। ਅੰਨੇ ਉਹਨੂੰ ਨਹੀਂ ਕਹਿੰਦੇ ਜਿਹਦੀਆਂ ਅੱਖਾਂ ਦੇ ਉੱਤੇ ਵਹਿਰੂ ਚਿਹਰੇ 'ਤੇ ਅੱਖਾਂ ਨਹੀਂ ਗੀਆਂ। ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਏ। ਅੰਨੇ ਉਹ ਹੁੰਦੇ ਜਿਹੜੇ ਰੱਬ ਤੋਂ ਭੁੱਲੇ ਨੇ, ਜਿਹੜੇ ਗਿਆਨ ਤੋਂ ਭੁੱਲੇ ਨੇ, ਗੁਰੂ ਤੋਂ ਦੂਰ ਹੋ ਗਏ, ਅੰਨੇ ਉਹ ਨੇ।
ਤੇ ਗੁਰੂ ਜੀ ਕਿਰਪਾ ਕਰਦੇ ਹਨ, ਬੇਨਤੀ ਕਰੋ, ਹਮ ਅੰਧੁਲੇ ਕਉ ਗੁਰ ਅੰਚੁਲ ਦੀਜੈ। ਹੇ ਵਾਹਿਗੁਰੂ, ਸਾਨੂੰ ਅੰਨਿਆਂ ਨੂੰ ਤੁਸੀਂ ਆਪਣਾ ਲੜ ਫੜਾ ਦਿਓ। ਜਿਵੇਂ ਕੋਈ ਵਿਅਕਤੀ ਸੂਰਮਾ ਹੋਵੇ, ਉਹਨੂੰ ਪਤਾ ਨਹੀਂ ਲੱਗਦਾ, ਫਿਰ ਆਪਾਂ ਉਹਦੀ ਨਗੋਰੀ ਫੜ ਲੈਂਦੇ ਹਾਂ ਜਾਂ ਆਪਣਾ ਹੱਥ ਫੜਾ ਦਿੰਦੇ ਜਾਂ ਪੱਲਾ ਫੜਾ ਦਿੰਦੇ, ਸਾਡੇ ਪਿੱਛੇ ਪਿੱਛੇ ਤੁਰਿਆ ਹੁੰਦਾ, ਸਾਡੇ ਨਾਲ ਮਿਲ ਕੇ ਤੁਰ ਪੈਂਦਾ, ਉੱਦਾਂ ਨਹੀਂ ਤੁਰ ਸਕਦਾ। ਇੱਦਾਂ ਹੀ ਸੱਚੇ ਪਾਤਸ਼ਾਹ ਸਾਡੇ 'ਤੇ ਮਿਹਰ ਕਰ, ਆਪਣਾ ਨਾਮ ਰੂਪੀ ਪੱਲਾ, ਬਾਣੀ ਰੂਪੀ ਪੱਲਾ, ਸੰਗਤ ਰੂਪੀ ਪੱਲਾ ਫੜਾ ਦੇ। ਜਨ ਨਾਨਕ ਚੱਲੇ ਮਿਲਨਥਾ, ਫਿਰ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਨਾਲ ਮਿਲਨਥਾ ਮਿਲ ਕੇ ਚੱਲ ਸਕਦੇ ਹਾਂ, ਤੁਹਾਡੇ ਦੱਸੇ ਮਾਰਗ 'ਤੇ ਤੁਰ ਸਕਦੇ ਹਾਂ। ਇਹ ਗੁਰੂ ਨੇ ਕਿਰਪਾ ਕੀਤੀ ਸਤਸੰਗ ਜੀਓ। ਅੱਜ ਦਾ ਸ਼ੁਭ ਦਿਹਾੜਾ ਜੇਠ ਸੁਦੀ ਚਾਰ, ਔਰ ਸਤਸੰਗ ਜੀਓ 30 ਮਈ 1606 ਈਸਵੀ ਅਤੇ 2 ਹਾੜ 1663 ਬਿਕਰਮੀ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਅਕਹੇ ਅਤੇ ਅਸਹਿ ਕਸ਼ਟ ਸਹਾਰਦੇ ਹੋਏ, ਜਬਰ ਦਾ ਟਾਕਰਾ ਸਬਰ ਦੇ ਨਾਲ ਕਰਦੇ ਹੋਏ, ਤੇਰਾ ਕੀਆ ਮਿੱਠਾ ਲਾਗੈ ਹਰਨਾਮ ਪਦਾਰਥ ਨਾਨਕ ਮੰਗੈ ਦੇ ਗੀਤ ਗਾਉਂਦਿਆਂ ਹੋਇਆਂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਸ਼ਹਿਰ ਦੇ ਵਿੱਚ ਸੰਮਨ ਬੁਰਜ ਦੇ ਨੇੜੇ ਚੰਦੂ ਪਾਪੀ ਦੀ ਹਵੇਲੀ ਵਿੱਚ, ਉੱਥੇ ਅੱਜ ਵੀ ਲਾਲ ਖੂਹੀ ਹੈ, ਆ ਨੈੱਟ ਦੇ ਉੱਤੇ ਪਾਓ ਲਾਲ ਖੂਹੀ, ਉੱਥੇ ਅੱਜ ਵੀ ਸਤਸੰਗ ਯੋਗ ਸਥਾਨ ਬਣਿਆ ਹੈ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਤਸੀਹੇ ਦਿੱਤੇ ਗਏ। ਹਵੇਲੀ ਸੀ ਚੰਦੂ ਦੀ, ਰਲ ਕੇ ਸਾਰਿਆਂ ਨੇ ਸਤਸੰਗ ਸਾਜਿਸ਼ ਰਚੀ ਔਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਸ਼ਹੀਦ ਕੀਤਾ। ਇਹਦੇ ਵਿੱਚ ਸਮੇਂ ਦੀਆਂ ਏਜੰਸੀਆਂ, ਸਮੇਂ ਦੀਆਂ ਧਾਰਮਿਕ ਸੰਸਥਾਵਾਂ, ਸਮੇਂ ਦੇ ਧਾਰਮਿਕ ਲੀਡਰ ਜਿਨ੍ਹਾਂ 'ਚ ਕਾਜੀ ਮੁਲਾਨੇ ਆਦਿਕ, ਔਰ ਗੁਰੂ ਸਾਹਿਬ ਦਾ ਆਪਣਾ ਭਰਾ ਪ੍ਰਿਥੀ ਚੰਦ, ਉਹਦੀਆਂ ਸਾਜਿਸ਼ਾਂ ਵਾਰ ਵਾਰ ਸਰਕਾਰ ਦੇ ਕੰਨ ਭਰਨੇ ਜਾ ਕੇ, ਔਰ ਜਹਾਂਗੀਰ ਜਿਹੜਾ ਸੀ ਬਾਦਸ਼ਾਹ, ਇਹ ਬੜਾ ਕੱਟੜ ਅਤੇ ਬੜਾ ਤੁਅਸਵੀ ਸੀ। ਇਹ ਚਾਹੁੰਦਾ ਸੀ ਇਸਲਾਮ ਹੀ ਦੁਨੀਆ 'ਤੇ ਹੋਵੇ। ਇਹ ਕੋਈ ਬਹੁਤੀ ਸਤਸੰਗ ਯੋਗ ਵੱਡੀ ਗੱਲ ਨਹੀਂ, ਵੇਖੋ ਹੁਣ ਵੀ ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਜਿਹਦੇ ਹੱਥ ਵਿੱਚ ਪਾਵਰ ਆ ਜਾਂਦੀ ਹੈ ਉਹ ਆਪਣੀ ਸ਼ਕਤੀ ਵਿਖਾਉਂਦਾ, ਫਿਰ ਛੋਟੀਆਂ ਕੌਮਾਂ ਨੂੰ ਜਜ਼ਬ ਕਰ ਲੈਣਾ ਚਾਹੁੰਦਾ। ਵੱਡੇ ਰੁੱਖਾਂ ਥੱਲੇ ਛੋਟੇ ਬੂਟੇ ਨਹੀਂ ਹੁੰਦੇ, ਬਹੁਤ ਵੱਡਾ ਰੁੱਖ ਹੋਵੇ ਉਹਦੇ ਥੱਲੇ ਬੂਟਾ ਨਹੀਂ ਹੁੰਦਾ, ਵੇਖਿਓ ਕਿਤੇ ਐਨ ਉਸੇ ਤਰ੍ਹਾਂ ਸਾਫ਼ ਹੀ ਹੋਏਗਾ, ਮਾੜਾ ਮੋਟ ਘਾਹ ਬੂਟ ਹੋਏਗਾ, ਵੱਡਾ ਰੁੱਖ ਕਦੇ ਨਹੀਂ ਹੋਏਗਾ ਰੁੱਖ ਦੇ ਥੱਲੇ। ਇੱਦਾਂ ਜਿਹਦੇ ਹੱਥ 'ਚ ਸ਼ਕਤੀ ਪਾਵਰ ਆ ਜਾਂਦੀ ਸਤਸੰਗ ਜੀਓ, ਫਿਰ ਉਹ ਆਪਣੀ ਪਾਵਰ ਵਿਖਾਉਂਦਾ। ਜੇ ਤਾਂ ਪਿਆਰੇ ਕੋਈ ਹਿੰਦੂ ਰਾਸ਼ਟਰ ਦੇ ਨਾਅਰੇ ਮਾਰੇ ਤਾਂ ਉਹ ਕੋਈ ਗੱਲ ਨਹੀਂ, ਜੇ ਕੋਈ ਆਪਣੇ ਹੱਕ ਦੀ ਗੱਲ ਕਰ ਦੇਵੇ ਤਾਂ ਉਹਨੂੰ ਫਿਰ ਪਿਆਰੇ NSA ਲਾ ਕੇ ਸੁੱਟ ਦਿਓ ਦੂਰ ਦੀਆਂ ਜੇਲ੍ਹਾਂ 'ਚ, ਨਾ ਕੋਈ ਦਲੀਲ ਅਤੇ ਨਾ ਕੋਈ ਅਪੀਲ। ਇਹਨੂੰ ਕਹਿੰਦੇ ਅੰਨੀ ਪਾਵਰ। ਹਰੇਕ ਵਿਅਕਤੀ ਸੋਚਦਾ, ਮੈਂ ਛੋਟਾ ਜਾਂਦਾ ਸੀ ਅਤੇ 1970 ਦੀ ਗੱਲ ਹੈ, 1960 ਤੋਂ ਲੈ ਕੇ 1977 ਤੱਕ ਇੱਕ ਲਹਿਰ ਚੱਲੀ ਸੀ ਪੰਜਾਬ ਵਿੱਚ ਨਕਸਲਾਈਟ ਕਾਮਰੇਡਾਂ ਦੀ, ਉਹਨਾਂ ਦੇ ਜਲਸੇ ਹੁੰਦੇ ਸੀ ਪਿੰਡਾਂ 'ਚ, ਡਰਾਮੇ ਕਰਦੇ ਹੁੰਦੇ ਸੀ ਉਹ, ਅਤੇ ਉਹਨਾਂ ਬੋਲਣਾ ਕਿ ਇੱਕ ਦਿਨ ਐਸਾ ਆਵੇਗਾ ਸਾਰੀ ਦੁਨੀਆ 'ਤੇ ਲਾਲ ਝੰਡਾ ਝੁੱਲ ਜਾਵੇਗਾ। ਲਾਲ ਝੰਡਾ ਕਿਹਦਾ? ਕਾਮਰੇਡਾਂ ਦਾ। ਪਹਿਲਾਂ ਇਹਨਾਂ ਨੂੰ ਕਹਿੰਦੇ ਕੌਮਨਿਸਟ, ਫਿਰ ਪਿਆਰੇ ਉਹਨੇ ਕਾਮਰੇਡ ਬਣ ਗਏ, ਫਿਰ ਇਹਨਾਂ ਵੇਖਿਆ ਸਾਡਾ ਨਾਮ ਬਦਨਾਮ ਹੋ ਗਿਆ, ਹਰੇਕ ਨੂੰ ਜਿਹੜਾ ਮਾੜਾ ਜਾਂ ਕੋਈ ਤਰਕਵਾਦੀ ਸੋਚ ਵਾਲਾ ਕਹਿੰਦੇ ਇਹ ਬੰਦਾ ਕਾਮਰੇਡ। ਫਿਰ ਉਹਨਾਂ ਆਪਣਾ ਨਾਂ ਪਾ ਲਿਆ ਸੋਸ਼ਲ ਵਰਕਰ। ਸਤਸੰਗ ਜੀਓ, ਇੱਦਾਂ ਤਰਕਸ਼ੀਲ ਬਣ ਗਏ, ਸਮੇਂ ਸਮੇਂ ਤੋਂ ਉਹਨਾਂ ਆਪਣੇ ਜਿਹੜੇ ਪਲੇਟਾਂ ਬਦਲੀਆਂ, ਮਤਲਬ ਕਿ ਉਹਨਾਂ ਦਾ ਇੱਕ ਸੁਪਨਾ ਸੀ ਸਾਡਾ ਰਾਜ ਆਏਗਾ। ਮੁਗਲਾਂ ਨੇ ਇਸਦੇ ਸੁਪਨਾ ਲਿਆ ਸੀ ਸਾਡਾ ਰਾਜ ਆਏਗਾ, ਕੀਤਾ ਵੀ ਬਹੁਤ ਸਮਾਂ ਰਾਜ ਕੀਤਾ, ਉਹ ਵੀ ਗਿਆ, ਅਤਿਆਚਾਰ ਜ਼ੁਲਮ ਕੀਤੇ, ਹੁਣ ਪਿਆਰੇ ਰਾਜ ਆ ਗਿਆ ਇਹਨਾਂ ਲੋਕਾਂ ਦਾ, ਗੋਰਿਆਂ ਦਾ ਆਇਆ, ਉਹਨਾਂ ਵੀ ਕੋਸ਼ਿਸ਼ਾਂ ਕੀਤੀਆਂ, ਹੁਣ ਇਹਨਾਂ ਲੋਕਾਂ ਦਾ ਆ ਗਿਆ, ਰਾਜ ਸਦਾ ਰਹਿੰਦਾ ਨਹੀਂ ਪਿਆਰਿਓ, ਇਹ ਤਬਦੀਲੀ ਆਉਂਦੀ ਰਹਿੰਦੀ ਹੈ, ਖੁਦਾ ਤੋਂ ਭਗਵਾਨ ਤੋਂ ਵਹਿਰੂ ਤੋਂ ਡਰਨਾ ਚਾਹੀਦਾ। ਸੋ ਜਹਾਂਗੀਰ ਕਹਿੰਦਾ ਇੱਕ ਝੂਠ ਦੀ ਦੁਕਾਨ ਚੱਲਦੀ ਗੋਇੰਦਵਾਲ ਸਾਹਿਬ ਦਰਿਆ ਦੇ ਕੰਢੇ 'ਤੇ, ਭਾਵ ਕਿ ਸੱਚ ਨੂੰ ਝੂਠ ਦੱਸ ਰਿਹਾ ਉਹ,
ਕਹਿੰਦਾ ਬੜੇ ਚਿਰ ਦਾ ਮੇਰਾ ਸੁਪਨਾ ਮੈਂ ਕਿ ਉਹ ਦੁਕਾਨ ਬੰਦ ਕਰ ਦੇਵਾਂ। ਫਿਰ ਫੌਜੀ ਕਿ ਜਹਾਂਗੀਰ ਵਿੱਚ ਲਿਖਦਾ ਹੈ ਕਿ ਮੈਂ ਉਹ ਦੁਕਾਨ ਜਿਹੜੀ ਸੀ ਬੰਦ ਕਰਤੀ, ਮੈਂ ਆਰਡਰ ਦਿੱਤਾ ਕਿ ਗੁਰੂ ਅਰਜਨ ਦੇਵ ਜੀ ਦੇ ਬਾਰੇ ਲਿਖਦਾ ਕਿ ਮੈਂ ਆਰਡਰ ਦਿੱਤਾ ਕਿ ਉਹਨਾਂ ਨੂੰ ਤਸੀਹੇ ਦੇ ਕੇ ਯਾਸਾ ਦੀਆਂ ਸਜ਼ਾਵਾਂ ਦੇ ਤਹਿਤ ਕਤਲ ਕਰ ਦਿੱਤਾ ਜਾਵੇ। ਹਲਾਕੂ ਚੰਗੇਜ਼ ਖਾਨ ਬੜੇ ਵੱਡੇ ਅੱਤਿਆਚਾਰੀ ਏਸ਼ੀਆ ਦੇ ਹੋਏ ਦੇ, ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਮਾਰਨ ਲਈ ਕਾਨੂੰਨ ਬਣਾਏ ਸੀ, ਉਹਨੂੰ ਕਹਿੰਦੇ ਯਾਸਾ ਦੇ ਕਾਨੂੰਨ। ਉਹਨਾਂ ਦੇ ਵਿੱਚ ਸੀ ਕਿ ਬੰਦੇ ਦਾ ਖੂਨ ਦਾ ਬੂੰਦ ਧਰਤੀ 'ਤੇ ਨਾ ਡੁੱਲੇ, ਕ੍ਰਾਂਤੀ ਆਉਂਦੀ ਹੈ। ਇਹੋ ਜਿਹੇ ਤਸੀਹੇ ਦਿਓ ਜਿਹਦੇ ਨਾਲ ਖੂਨ ਨਾ ਧਰਤੀ 'ਤੇ ਡੁੱਲੇ। ਉਹਨਾਂ ਯਾਸਾ ਦੀਆਂ ਸਜ਼ਾਵਾਂ ਦੇ ਵਿੱਚ ਹੀ ਗੁਰੂ ਅਰਜਨ ਦੇਵ ਨੂੰ ਤਸੀਹੇ ਦਿੱਤੇ ਗਏ, ਤੱਤੀ ਤਵੀ 'ਤੇ ਸਾੜ ਦਿਓ ਸਰੀਰ, ਤੱਤੀ ਰੇਤ ਪਾ ਕੇ ਦੇਗ 'ਚ ਬਾਲ ਦਿਓ, ਖੂਨ ਦੀ ਬੂੰਦ ਨਹੀਂ ਵਗੇਗੀ। ਕਹਿੰਦੇ ਫਿਰ ਕ੍ਰਾਂਤੀ ਨਹੀਂ ਆਉਂਦੀ। ਜਿੱਥੇ ਖੂਨ ਸ਼ਹੀਦਾਂ ਦਾ ਡੁੱਲਦਾ, ਉੱਥੇ ਤਕਦੀਰ ਬਦਲਦੀ ਕੌਮਾਂ ਦੀ। ਇਸ ਲਈ ਗੁਰੂ ਅਰਜਨ ਦੇਵ ਜੀ ਨੂੰ ਇਹਨਾਂ ਸਜ਼ਾਵਾਂ ਦੇ ਤਹਿਤ ਸਤਸੰਗੀਓ ਸ਼ਹੀਦ ਕੀਤਾ ਗਿਆ। ਤਿੰਨਾਂ ਦਾ ਅੱਜ ਸ਼ਹੀਦੀ ਗੁਰਪੁਰਬ ਸਮੁੱਚਾ ਸਿੱਖ ਜਗਤ ਬੜੇ ਵਿਰਾਗ ਦੇ ਨਾਲ, ਬੜੇ ਪਿਆਰ ਦੇ ਨਾਲ ਮਨਾਉਂਦਾ ਹੈ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਮਿਹਰ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ, ਤਨ ਮਨ ਧਨ ਲੜਕੀ ਦੀਆਂ ਸੇਵਾਵਾਂ ਦਾ ਪ੍ਰਮਾਣ ਕਰਨ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਗੁਰ ਸ਼ਬਦ ਦੀ ਹਾਜ਼ਰੀ ਭਰਦੇ ਹਾਂ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਕੌਤਕਾਂ ਨੂੰ ਯਾਦ ਕਰਦੇ ਹਾਂ, ਨੇਕ ਭੁੱਲਾਂ ਹੋਈਆਂ। ਬਾਕੀ ਦੇ ਬੱਚਿਆਂ ਨੂੰ ਸ਼ਾਮ ਨੂੰ ਕਥਾ ਵਿੱਚ ਸਾਂਝ ਪਾਵਾਂਗੇ। ਗੁਰੂ ਕਿਰਪਾ ਕਰਨ ਜੀ ਇਨਕ ਸੇਵਾ ਪ੍ਰਵਾਨ ਕਰਿਓ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸੁਵਾਸਾਂ ਸੰਗ ਨਿਭਾਇਆ ਇਹਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆ

ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨਿਤਨੇਮ ਹੋਏ, ਉਪਰੰਤ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਹੋਏ, ਉਪਰੰਤ ਆਪ ਜੀਆਂ ਵੱਲੋਂ ਬਖਸ਼ਣ ਮੁਖ ਵਾਗ ਦੀ ਕਥਾ ਵਿਚਾਰ, ਗੁਰਮਤਿ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ। ਕਿਰਪਾ ਕਰਨੀ ਪਾਤਸ਼ਾਹ ਜੀਓ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ,

ਕਰਨੇ। ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ। ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਆਪ ਜੀਆਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਬੇਅੰਤ ਸੰਗਤਾਂ ਨੇ ਆਪ ਦੇ ਦਰ ਤੇ ਹਾਜ਼ਰੀ ਭਰੀ ਹੈ। ਸੱਚੇ ਪਾਤਸ਼ਾਹ ਜੀ ਸਭ ਦੇ ਨਾਮ ਆਪ ਜੀ ਜਾਣਦੇ ਹੋ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨੀ ਹੈ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਇ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿੱਤਾਵੇ ਨਾਨਕ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।

ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਗੁਰਬਾਣੀ ਕੀਰਤਨ ਕਥਾ ਦੇ ਨਾਲ ਜੁੜਨਾ ਕੀਤਾ ਹੈ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਸੋ ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਅੱਜ ਉਹ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਹਨ। ਸਾਹਿਬਾਂ ਦੇ ਸ਼ਹੀਦੀ ਦਿਹਾੜੇ ਨੂੰ ਕੋਟ ਕੋਟ ਪ੍ਰਣਾਮ ਹੈ। ਸੋ ਹੁਣ ਬੱਚਿਆਂ ਦੇ ਨੇਤਨੇਮ ਸ਼ੁਰੂ ਹੋਣੇ ਹਨ। ਨਾਲ ਨਾਲ ਆਪ ਸੰਗਤਾਂ ਨੂੰ ਬੇਨਤੀ ਹੈ, ਤਿੰਨ ਸ੍ਰੀ ਖੰਡਪਾ ਸਾਹਿਬ ਸੰਗਤਾਂ ਵੱਲੋਂ ਆਰੰਭ ਹਨ, ਜਿਨ੍ਹਾਂ ਦੇ ਨਾਵੇਂ ਮਹੱਲੇ ਦੇ ਸਲੋਕ ਸ਼ਾਮੀ 4 ਵਜੇ ਤੋਂ ਪਹਿਲਾਂ ਆਰੰਭ ਹੋ ਜਾਣੇ ਹਨ। ਸੋ 5 ਵਜੇ ਤੱਕ ਸਮਾਪਤੀ ਉਪਰੰਤ ਗੁਰਬਾਣੀ ਦੇ ਕੀਰਤਨ, ਸ੍ਰੀ ਰਹਿਰਾ ਸਾਹਿਬ ਦੇ ਪਾਠ, ਰਾਤ 9:15 ਤੱਕ ਦੀਵਾਨ ਚੱਲਦੇ ਰਹਿਣੇ ਹਨ। ਸਭ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਹ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ।

0: ਮਵਾ
1: ਸਤਿ ਨਾਮ।

ਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਚਾਪ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਸ਼ਾਂਤ ਤਵੈ ਪ੍ਰਸਾਦ ਚੱਕਰ ਚੈਨਰ ਬਨ ਜਾਤਰ ਪਾਤ ਨਹਿਨ ਜੇ।

నమస్తంగ నిర్నామే నమ

0: ਜੋਰ ਚਾਚਰੀ ਛੰਦ ਅਜੈ ਅਜਲੇ ਹੈ ਥਲੇ ਹੈ ਪੀਤ ਹੈ ਪੈ ਹੈ
1: ਪ੍ਰਭੂ ਹੈ ਜੂ ਹੈ ਦੇਸ ਹੈ ਪੇਸ ਹੈ
0: ਜੰਗ ਪ੍ਰਯਾਤ ਛੰਦ ਗਾਦੇ ਵਾਦੇ ਆਨੰਦੀ ਸਰੂਪੇ
1: ਨਮੋ ਸਰਮਾਨੇ ਸਮਸਤੀ ਨਿਦਾਨੇ
0: ਨਮਸਤੁੰਗ ਨਿਰਨਾਥੇ ਨਮਸਤੁੰਗ ਪ੍ਰਮਾਥੇ
2: ਨਮਸਤੁੰਗ ਗੰਜੇ ਨਮਸਤੁੰਗ ਪੰਜੇ
0: ਨਮਸਤੁੰਗ ਕਾਲੇ ਨਮਸਤੁੰਗ

0: ਨਮੋ ਸੋ ਦ੍ਰਿਸੰਗ ਨਮੋ ਸੋ ਕ੍ਰਿਸੰਗ
1: ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ
0: ਨਮੋ ਜੀਵ ਜੀਵੇ ਨਮੋ ਬੀਜ ਬੀਜੇ
1: ਭਿਜੇ ਭਿਜੇ ਸਮਸਤ ਸਜੇ
0: ਕਿਰਪਾਨ ਸਰੂਪੇ ਕੋ ਕਰਮ ਪ੍ਰਣਾਸੀ
1: ਸਦਾ ਸਰਬਦਾ ਗਤਿ ਸਿਧਿ ਨਿਵਾਸੀ
0: ਚਰ ਪ੍ਰਸ਼ਾਂਤ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ
1: ਅਕਾਲ ਜੋਗੇ ਅਚਲ ਭੋਗੇ
0: ਅਚਲ ਰਾਜੇ ਅਟਲ ਸਾਜੇ
1: ਅਕਾਲ ਧਰਮ ਲਖ ਕਰਮ
0: ਸਰਬਨ ਦਾਤਾ ਸਰਬਨ ਗਿਆਤਾ
1: ਸਰਬਨ ਭਾਨੇ ਸਰਬਨ ਮਾਨੇ
0: ਸਰਬਨ ਪ੍ਰਾਣ ਸਰਬਨ ਤ੍ਰਾਣ
1: ਸਰਬਨ ਭਗਤਾ ਸਰਬਨ ਜੁਤਾ
0: ਸਰਬਨ ਦੇਵੰ ਸਰਬਨ ਪੇਵੰ
2: ਸਰਬਨ ਕਾਲੇ ਸਰਬਨ ਪਾਲੇ
0: ਰੁਆਲ ਸ਼ਾਂਤ ਤਵੈ ਪ੍ਰਸਾਦ ਆਦ ਰੂਪ ਨਾਦ ਮੂਲਤਾ ਜੋਨ ਪੁਰਖਾ ਪਾਰ
2: ਸਰਬ ਮਾਨ ਤਰਮਾਨ ਦੇਵ ਅਪੇਵ ਆਦ ਅਧਾਰ
0: ਸਰਬ ਪਾਲਕ ਸਭ ਕਾਲਕ ਸਭ ਕੋ ਪਨਕਾਲ

ਪਾਕ

ਨਾਮੇ ਤਰਪੰਗੀ ਤਰਕਾਮੇ ਨ ਪੁੱਤਰੇ ਨ ਪੁੱਤਰੇ ਨ

0: ਲੰਬੇ ਸਸਰਾਮ ਹੈ ਸੁਖ ਸੁਖਲਾਮ ਹੈ
1: ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਿਰਾਗ ਹੈ
0: ਕਿ ਕਾਮ ਕਰੀਮ ਹੈ ਕਿ ਰਾਜਕ ਰਹੀਮ ਹੈ
1: ਕਿ ਰੋਜੀ ਦਹੰਦ ਹੈ ਕਿ ਰਾਜਕ ਰਹਿੰਦ ਹੈ
0: ਕਰੀਮ ਕਮਾਲ ਹੈ ਕਿ ਹੁਸਨ ਜਮਾਲ ਹੈ
1: ਕਰੀਮ ਖਰਾਜ ਹੈ ਗਰੀਬ ਨਿਵਾਜ ਹੈ ਕਲੰਕ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਸਮਸਤੁਲ ਜਪਾ ਹੈ ਕਿ ਸਾਹਿਬ ਖਰਾ ਹੈ ਸਭ ਗਵਾਨਾ ਹਮੇਸ਼ਾ ਰਵਾਨ ਹੈ
0: ਸਮਸਤੁਲ
1: ਅਦੀਸ ਹੈ ਸਮਸਤੁਲ ਅਦੀਸ ਹੈ ਜਮੀਨੋ ਜਮਾ ਹੈ ਅਮੀ ਕੋ ਲਮਾ ਹੈ
0: ਕਰੀਮ ਕਮਾ ਹੈ
1: ਪ੍ਰਕਾਸ਼ ਹੈ ਕਿ ਮਿੱਤੋ ਸਬਾਸ ਹੈ
0: ਕਿ ਅੱਜ ਵਿਸ਼ਨੂੰ ਹੈ ਕਿ ਮਿੱਤੋ ਵਿਭੂਤ ਹੈ

सुर सुधारक सत सुधारक संत समूह ने उन्नति के

ਜੋ ਭਈ ਸਾਹਿਬ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਰ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ।

सगरी सृष्ट काय चंपव अवृक्षा मेरी तम करो दुष्ट उत्वट।

0: ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਹੈ ਸਤਿਗੁਰੂ ਮੈਂ ਪਾਇਆ
1: ਸਤਿਗੁਰ ਕਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ
0: ਰਾਗ ਰਤਨ ਪਰਿਵਾਰ ਪ੍ਰਿਆ ਸ਼ਬਦ ਗਾਵਣ ਆਈ
1: ਸ਼ਬਦ ਤੋਂ ਗਾਵੋ ਹਰੀ ਕੇ ਰਾਮ ਜੀ ਨੇ ਵਸਾਇਆ
0: ਕਹਿ ਨਾਨਕ ਆਨੰਦ ਹੋਆ

0: ਨਾਮ ਜਿਨ ਕੇ ਮਨ ਵਸਿਆ ਵਜੇ ਸ਼ਬਦ ਕਨੇਰੇ
1: ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ
0: ਸੱਚਾ ਨਾਮ ਮੇਰਾ ਆਧਾਰ
1: ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
0: ਸ਼ਾਂਤ ਸੁਖ ਮਨ ਆਏ ਵਸਿਆ

0: ਨਾਨਕ ਸੱਚੇ ਸਾਹਿਬ ਜਿਉ ਪਾਵੇ ਤਿਵੇ ਚਲਾਵੇ।
1: ਸਬਦ ਸੁਹਾਵਾ ਸਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ।
0: ਇਹ ਤਿਨਕਾ ਮਨ ਵਸਿਆ ਜਿੰਤਰੋ ਲਿਖਿਆ ਆਇਆ।
1: ਇੱਕ ਫਿਰੋ ਕਲੀ ਕਿਨਾਰਾ ਪਾਇਆ।
0: ਕਹਿ ਨਾਨਕ ਸਬਦ ਸੁਹਿਲਾ ਸਤਿਗੁਰੂ ਸੁਣਾਇਆ।
1: ਭਗਤ ਹੋਇਆ ਸੇ ਜਣਾ ਜਿਨੀ ਹਰਿ
0: ਪਵਿੱਤ ਹੋਏ ਗੁਰਮੁਖ ਜਿਨੀ ਤੇ ਆਇਆ।
1: ਭਗਤ ਮਾਤਾ ਪਿਤਾ
0: ਕਹਿਤੇ ਪਵਿੱਤ ਸੁਣਤੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਧਿਆਇਆ।
0: ਕਰਮੀ ਸਹਿਜ ਨ ਉਪਜੇ ਮਨ ਸਹਿਜੇ ਸਹਿਸਾ ਨ ਜਾਏ।

0: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸਰਬਾਣੀ
1: ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ
0: ਪੀਵੋ ਅਮਰ ਸਦਾ ਰਹੋ ਹਰ ਰੰਗ ਜਪਿਓ ਸਾਰਕ ਪਾਣੀ
1: ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
0: ਸਤਿਗੁਰ ਬਿਨਾ ਹੋਰ ਕੱਚੀ

0: ਪਨਦਰੀ ਆਇਆ
1: ਪ੍ਰਸਾਦੀ ਪੁਜਿਆ ਜਾ ਵਿਖਾ ਹਰ ਏਕ ਹੈ ਹਰ ਬਿਨ ਅਵਰਨਾ ਕੋਈ
0: ਕਹਿ ਨਾਨਕ ਇਹ ਨਿਤਰ ਹੰਸ ਸਤਿਗੁਰ ਮਿਲੇ ਦ੍ਰਿਪ ਦਿਸ਼ਟ ਹੋਈ ਸਾਚੇ ਸੁਣਨੇ ਨੋ ਪਠਾਏ ਸ੍ਰੀ ਲਾਏ ਸੁਣੋ ਸਤ ਬਾਣੀ।

0: ਅਜਿਉ ਗੋਪਾਂਦ ਰਾਖੈ ਵਾਜਾ ਪਵਨ ਵਜਾਇਆ
1: ਵਾਜਾ ਵਾਜਾ ਪਵਨ ਦੁਆਰੇ ਪ੍ਰਗਟ ਕਈ ਦਸਵੈ ਗੁਪਤ ਦਿਖਾਇਆ
0: ਗੁਰਦੁਆਰੇ ਲਾਏ ਪਾਵਨੀ ਇਕ ਨਾ ਦਸਵਾ ਦੁਆਰ ਦਿਖਾਇਆ
1: ਤੇ ਅਨੇਕ ਰੂਪ ਨੌ ਨਵ ਨਿਤ ਤਿਸਦਾ ਅੰਤ ਅਜਾਇ ਪਾਇਆ
0: ਕਹਿ ਨਾਨਕ ਹਰ ਪੈਰੇ ਜਿਉ ਗੋਪਾਂਦ ਰਾਖੈ ਵਾਜਾ ਪਵਨ ਵਜਾਇਆ
1: ਇਹ ਸੱਚਾ ਸੋਲਾ ਸੱਚੇ ਕਰ ਗਾਵੋ
0: ਗਾਵੋ ਤਾਂ ਸੋਲਾ ਕਰ ਸੱਚੇ ਜਿਥੇ ਸਦਾ ਸੱਚ ਤੇ ਆਵੇ
1: ਸੱਚ ਸੱਚੋ ਤੇ ਆਵੇ ਜਿਤ ਪਾਵੇ ਗੁਰਮੁਖ ਜਿਨਾ
0: ਸੱਚ ਸਪਣਾ ਕਸਮ ਹੈ ਜਿਸ ਬਖਸੇ ਸੋਜਨ।

ਖਾਲਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਠੇ ਸਬਦ ਜਾਏ ਤੀਕ ਬਹਾਦਰ ਸਪ੍ਰਿਯੈ ਕਰ ਨੌਨੇ ਦੇ ਆਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਕੇ ਛਕਿਆ ਦੇਹ ਚਲਾਈ ਦੇਹ ਗਵਾਈ ਦੇਹ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਾਂ ਨੇ ਧਰਮ ਹੇਠ ਸੀਸ ਤੇ ਬੰਦ ਬੰਦ ਕਟਵਾਏ ਖੋਪੜੀਆਂ ਲਹਾਈਆਂ ਚਰਖੜੀਆਂ ਤੇ ਚਰੇ ਆਰਿਆਂ ਨਾਲ ਤਨ ਚੜਾਏ ਗਏ ਗੁਰਦੁਆਰਿਆਂ ਦੀਆਂ ਸੇਵਾ ਦੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਦਸਵੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਸ਼ਹਿਰਿਆ ਦੇਖ ਦੇਖ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਹੇ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਤ ਚੀ ਸਿੱਖਾਂ ਦਾ ਮਾਨੀਵਾ ਮਤ ਚੀ ਮਤ ਪਤਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਸਦਾ ਸਹਾਇ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਾਰ ਅਤੇ ਸੇਵਾ ਸੰਭਾਲ ਕਰਨ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਰਮਾਣ ਨਿਰਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਬੱਚਿਆਂ ਨੇ ਸਵੇਰ ਦੀਆਂ ਪੰਜ ਬਾਣੀਆਂ ਦਾ ਨਿਤਨੇਮ ਕੀਤਾ ਹੈ ਬਾਣੀ ਪੜ੍ਹਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁਲਚਕਾਂ ਹੋ ਗਈਆਂ ਹੋਣੀਆਂ ਹਨ ਆਪ ਜੀ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸਮਰੱਥ ਬਖਸ਼ਣੀ ਵਾਹਿਗੁਰੂ ਜੀ ਆਪ ਜੀ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸੱਚ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਆਪ ਜੀ ਦਾ ਭੋਗ ਲਾਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੋ ਛਕੇ ਆਪ ਜੀ ਦਾ ਪਵਿੱਤਰ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਹੁਣ ਆਪਣਾ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਸਰਬ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਰਵੇ ਚਲਾਇਓ ਪੰਥ, ਸਭ ਸਿੱਖਾਂ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਮਿਲ, ਰਾਜ ਕਰੇਗਾ ਖਾਲਸਾ ਆਗੀ ਰਹੇ ਨ ਕੋਏ, ਪਾਰ ਹੋਏ ਸਭ ਮਿਲੇਂਗੇ ਵਜੇ ਸ਼ਰਨ ਜੋ ਹੋਏ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੈ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰਪਾਰ ਅਧਾਰਨ ਹਾਰ, ਠੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੀਸ, ਸੋ ਹਮਰੀ ਰੱਖਿਆ ਕਰੇ ਗੁਰੂ ਕਲਗੀ ਧਰ ਜਗਦੀਸ, ਸੋ ਹਮਰੀ ਰੱਖਿਆ ਕਰੇ।

0: ਸਾਰੇ ਬੱਚਿਆਂ ਨੇ ਦੇਗ ਛੱਕ ਕੇ ਅਤੇ ਫਿਰ ਬ੍ਰੇਕਫਾਸਟ ਸਾਰਿਆਂ ਲਈ ਤਿਆਰ ਹੈ ਅਤੇ ਛੱਕਣਾ ਵਾ ਜਾ ਕੇ, ਉਦੋਂ ਬਾਅਦ 'ਚ ਕਲਾਸਾਂ ਨੂੰ ਜਾਣਾ।
1: ਭਾਈ ਸਾਹਿਬ ਜੀ ਬੋਲੋ।
0: ਵਾਹਿਗੁਰੂ ਜੀ ਕੀ ਫਤਿਹ।

संत पाए वार वार नानक हो बेरे कांडड़ा मल्ला पंजवा चरण सरन को बिंद तेरी मोह मान ध्रुव भरम राखल राख लीजे काट बेरी रहाओ बूढ़ संसार सागर उदरे हर सिमर रतनागर शीतलाहर नाम तेरा पूर्णो ठाकर प्रभ मेरा देन दर्दन बार तारण तारण सागर संसारा शीतलाहर नाम तेरा पूर्णो ठाकर प्रभ मेरा देन दर्दन बार तारण तारत नागर हर हर कृपा नित पतत उदाहरण कोट जन्म दुख कर पायो पायो सखी नानक पुर नाम दृढ़ायो कांडड़ा मल्ला पंजवा धन प्रीत चरण संग लागी कोट जाप ताप सुख पाए आए मिले पूरन वट भागी राहू मोहना दा जन तेरा अवरोड सगली मोहे त्यागी ਹੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲ ਸੋਵਤ ਜਾਗੀ ਤੂੰ ਅਥਾ ਆਤ ਵੱਡੋ ਸੁਆਮੀ ਕਿਰਪਾ ਸਿੰਧ ਪੂਰਤ ਪੂਰਨ ਰਤਨਾਗੀ ਨਾਨਕ ਜਾਚਕ ਹਰ ਹਰ ਨਾਮ ਮੰਗੈ ਮਤ ਕਾ ਧਰਿਓ ਪ੍ਰਭ ਪਾਗੀ ਕਾਨੜਾ ਮਹਲਾ ਪੰਜਵਾਂ ਅਚਲ ਕਟੋਰ ਕਪਟ ਕਾਮੀ ਜਿਉਂ ਜਾਨੋ ਤਿਉਂ ਤਾਰ ਸੁਆਮੀ ਰਹਾਉ ਤੂੰ ਸਮਰੱਥ ਸਰਨ ਜੋਗ ਤੂੰ ਰਾਖੋ ਆਪਣੀ ਕਲ ਧਾਰ ਜਪ ਤਪ ਨਿਮ ਸੁਚ ਸੰਜਮ ਨਾਹੀ ਇਤ ਬੰਦੈ ਛੁਟਕਾਰ ਗਰਭ ਘੋਰ ਅੰਤ ਤੇ ਕਾਢੋ ਨਾਨਕ ਨਦਰ ਨਿਹਾਲ ਕਾਨੜਾ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਰਪਤ ਨਾਰਾਇਣ ਨਰਪਤ ਨਿਮਸਕਾਰੇ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ ਰਹੋ ਕਵਣ ਕਵਣ ਗੁਣ ਕਹੀਐ ਅੰਤ ਨਹੀਂ ਕੁਛ ਪਾਰੇ ਅੰਤ ਨਹੀਂ ਕੁਛ ਪਾਰੈ ਲਾਖ ਲਾਖ ਲਾਖ ਕਹੀ ਕੋਰੇ ਜੋ ਹੈ ਐਸੋ ਵਿਚਾਰੇ ਬਿਸਮ ਬਿਸਮ ਬਿਸਮ ਹੀ ਪਈ ਹੈ ਲਾਲ ਗੁਲਾ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜੋ ਚਾ ਗੁੰਗਾ ਮੁਸਕਾਰੇ ਕਾਂਡੜਾ ਮਹੱਲਾ ਪੰਜਵਾਂ ਨਾ ਜਾਨੀ ਸੰਤਨ ਪ੍ਰਾਪਨ ਆਨ ਉਚ ਨੀਚ ਪ੍ਰਾਪੇ ਸਮਾਨੋ ਮੁਖ ਬਕਨੋ ਮਨ ਮਾਨ ਰਹੋ ਘਟ ਘਟ ਪੂਰੇ ਹੋ ਸਭ ਸਾਗਰ ਪਹਿ ਪੰਜਨ ਮੇਰੇ ਪ੍ਰਾਣ ਮਨੇ ਤਿਆਗ ਭੈ ਹੋ ਭਰਮ ਨਾਸਿਓ ਮਨ ਧਰ ਦਿਓ ਗੁਰਕਾਨ ਕਰਤ ਰਹੇ ਕਰਤ ਕਰਣਾ ਮਹਿ ਅੰਤਰ ਜਾਮੀ ਗਿਆਨ ਆਠ ਪਹਿਰ ਨਾਨਕ ਜਸ ਗਾਵੇ ਮਾਂਗਤ ਕਉ ਹਰ ਦਾਨ ਕਾਂਡੜਾ ਮਹੱਲਾ ਪੰਜਵਾਂ ਕਹਿਣ ਕਹਾਵਣ ਕਉ ਆ ਕਹੋ ਕਈ ਕੇਤੇ ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕੋ ਬੇਤੇ ਰਹੋ ਦੁੱਖ ਨਹੀਂ ਸਭ ਸੁਖੀ ਹੈ ਰੇ ਏਕੋ ਏਕੀ ਨੇਤੇ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੇਤੇ ਰੋਗ ਨਹੀਂ ਸਦਾ ਹਰ ਕੀ ਹੈ ਛੋਟ ਨਾਹੀ ਕੁਛ ਲੇਤੇ ਕਹੋ ਨਾਨਕ ਜਨ ਹਰ ਹਰ ਹੈ ਕਿਤ ਆਵੈ ਕਿਤ ਰਾਮ ਤੇ ਕਾਂਡੜਾ ਮਹੱਲਾ ਪੰਜਵਾਂ

ਜੈ ਪਹਿ ਕਰੂ ਬਿਰਥਾ ਹੋ ਆਪਣੀ ਤੋ ਤੋ ਗਹਿ ਰਹੇ ਅਟਕਾਏ ਅਨਕ ਪਹਾਦ ਕੀ ਕੇ ਥਾਲੀ ਤਾਂ ਕੀ ਗਾਂਢ ਨਹੀਂ ਸੋਹਾਏ ਫਿਰਤ ਫਿਰਤ ਨਾਨਕ ਦਾਸ ਆਇਓ ਸੰਤ ਨਹੀਂ ਸਰਨਾਏ ਕਾਟ ਗਿਆਨ ਪਰਮ ਮੋਹ ਮਾਇਆ ਲਿਓ ਕੰਠ ਲਗਾਏ ਕਾਂਡੜਾ ਮੱਲਾ ਪੰਜਵਾਂ ਆਨੰਦ ਰੰਗ ਮਨੋਹਦ ਮਾਰੇ ਨਾਮੋ ਗਾਵਣ ਨਾਮ ਧਿਆਵਣ ਨਾਮ ਮਾਰੇ ਪ੍ਰਾਣ ਅਧਾਰੇ ਰਹੋ ਨਾਮੋ ਗਿਆਨ ਨਾਮ ਇਸ ਨਾਨਾ ਹਰ ਨਾਮ ਹਮਾਰੇ ਕਾਰਜ ਸਾਰੇ ਹਰ ਨਾਮੋ ਸੋਭਾ ਨਾਮ ਵਡਾਈ ਭਉ ਜਲ ਬਿਖਮ ਨਾਮ ਹਰ ਤਾਰੇ

ਮੰਗਣ ਪੈ ਹੀਰੇ ਦਰਸਾਰੇ ਕਾਂਡੜਾ ਮੱਲਾ ਪੰਜਵਾਂ ਸਾਜਨ ਮੀਤ ਸਵਾਮੀ ਨੇਰੋ ਪੇਕਤ ਸੁਣ ਸਭਨ ਕਹਿ ਸੰਗੇ ਤੋਰੇ ਕਾਜ ਬੁਰੇ ਕਹਿ ਫੇਰੂ ਰਹੋ ਨਾ ਬਿਨਾ ਜਿਉਤ ਨਾ ਬਿਨਾ ਜੇ ਤੋ ਲਟਕਾਇਓ ਕਛੂ ਨਾਹੀ ਨਾਹੀ ਕੁਛ ਤੇਰੋ ਆਗੋ ਦ੍ਰਿਸ਼ਟਾਵਣ ਸਭ ਪ੍ਰਗਟ ਇਹਾ ਮੋਹੇ ਭਰਮ ਅੰਧੇਰੋ ਕਾਟਿਓ ਸੋਤ ਬੈਂਤਾ ਸੰਗ ਮਾਇਆ ਦੇਵਨ ਹਾਰ ਦਤਾਰ ਬਸੇਰੋ ਕਉ ਨਾਨਕ ਏਕੂ ਭਰੋਸੈ ਬੰਧਨ ਕਾਟਣ ਹਾਰ ਗੁਰ ਮੇਰੋ ਕਾਂਡੜਾ ਮੱਲਾ ਪੰਜਵਾ ਵਿਖੇ ਦਲ ਸੰਚਨ ਤੁਮਾਰੇ ਕਾਇਓ ਤੁਮਾਰੀ ਟੇਕ ਭਰਾਸਾ ਤੁਮਾਰੀ ਟੇਕ ਭਰੋਸਾ ਠਾਕਰ ਸੰਤ ਤੁਮਾਰੀ ਆਇਓ ਰਹੋ ਜਨਮ ਜਨਮ ਕੇ ਮਹਾਂਪਰਾਸ਼ਤ ਦਰਸ਼ਨ ਭੇਟ ਮਟਾਇਓ ਪਹਿਓ ਪ੍ਰਗਾਸ ਆਨੰਦ ਉਜਿਆਰਾ ਸਹਿ ਸਮਾਧ ਲਗਾਇਓ

ਆਏ ਉਹ ਕਾਂਡੜਾ ਮੱਲਾ ਪੰਜਵਾਂ ਬੁੱਢਰ ਪ੍ਰਾਣੀ ਹਾਰ ਜਪ ਧੀਰੇ ਬੇਸੈ ਮੋਹ ਭਰਮ ਭਰ ਦੂਰੇ ਪੀਰੇ ਰਹੋ ਸਿਮਰੋ ਦਿਨ ਰਹਿਣ ਗੁਰ ਕੇ ਚਰਨਾ ਜਦ ਕਦ ਪੇਖਿਓ ਤੁਮਰੀ ਸਰਣਾ ਸੰਤ ਪ੍ਰਸਾਦ ਹਰ ਕੇ ਗੁਣ ਗਾਇਆ ਗੁਰ ਭੇਟਤ ਨਾਨਕ ਸੁਖ ਪਾਇਆ ਕਾਂਡੜਾ ਮੱਲਾ ਪੰਜਵਾਂ ਸਿਮਰਤ ਨਾਮ ਮਨੇ ਸੁਖ ਪਾਈਐ ਸਾਜਨਾ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਹਿਰਦੇ ਕਰ ਕਿਰਪਾ ਪ੍ਰਭ ਹਿਰਦੇ ਵਸਾ ਹੋ ਚਰਨ ਕਮ ਸੰਤਨ ਕੇ ਮਾਥੇ ਮੇਰੋ ਪਾਰ ਬ੍ਰਹਮ ਸਿਉ ਸਿਮਰੋ ਮਨਾ ਨਾ ਗੁਰਮੁਖ ਨਾਨਕ ਹਰ ਜਸ ਸੁਣਾ ਕਾਂਡੜਾ ਮੱਲਾ ਪੰਜਵਾਂ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ ਰੱਖੀਆਂ ਨੇ ਕੋ ਸੰਤੋਖ ਪ੍ਰਭ ਦਰਸ਼ਨ ਰਹਾਉ ਕਰਨਨ ਪੂਰ ਹੋ ਜਸ ਪ੍ਰੀਤਮ ਕਲਮਲ ਦੋਖ ਸਗਲ ਮਲ ਹਰਸਨ ਪਾਵਨ ਤਹਾਵਨ ਸੁਆਮੀ ਸੁਖ ਪੰਥਾ ਆਂਗ ਸੰਗ ਕਾਇਆ ਸੰਤ ਸਰਸਨ ਸਰਨ ਗਏ ਪੂਰਨ ਅਬਨਾਸੀ ਆਨ ਭਾਵ ਤਖਤ ਨੀ ਕਰਸਨ ਕਰ ਗ੍ਰਹਿ ਲਿਓ ਨਾਨਕ ਜਨ ਆਪਣੇ ਅੰਧ ਘੋਰ ਸਾਗਰ ਨੇ ਮਰਸਨ ਕਾਂਡੜਾ ਮੱਲਾ ਪੰਜਵਾਂ ਕਪਟ ਕਪਟ ਕਪਟ ਖਲ ਗਲ ਜਤ ਵਰਚਤ ਵਿੱਚ ਅਨੰਕ ਆਨਕ ਅਨਕ ਵਰੀਆ ਅਹੰਗੰਧ ਤਨ ਮਨ ਤਨ ਹਿਤ ਪ੍ਰੀਤਮ ਪੇਖ ਪਰਮ ਲੱਖ ਕਿਰਿਆ

ਚੰਦਨ ਨਾਨਕ ਵਧਾਰ ਸਰਨ ਭਰੀਆ ਕਾਨੜਾ ਮੱਲਾ ਪੰਜਵਾਂ ਜੀ ਪ੍ਰਾਣ ਮਾਨ ਦਾਤਾ ਹਰ ਬਿਰਸਭ ਤੇ ਹੀ ਹਾਨ ਰਾਓ ਗੋਬਿੰਦ ਤਿਆਗ ਆਨ ਲਾਗੋ ਅੰਮ੍ਰਿਤੋ ਡਾਰ ਭੂਮ ਪਾਗੋ।

ਪਾਵਨ ਸਰਨ ਆਇਓ ਉਧਰੋ ਨਾਨਕ ਜਾਨ। ਕਾਨੜਾ ਮਹੱਲਾ ਪੰਜਵਾਂ। ਪੰਜਵਾਂ ਅਵਲੋਕੋ ਰਾਮ ਕੋ ਮੁਖਾਰ ਬੰਦ, ਖੋਜਤ ਖੋਜਤ ਰਤਨ ਪਾਇਓ ਬਿਸਰੀ ਸਭ ਚਿੰਤ ਰਹੋ, ਚਰਨ ਕਮਲ ਹਿਰਦੈ ਤਹਾਰ ਉਤਰਿਆ ਦੁਖ ਮੰਦ, ਰਾਜ ਤਹਨ ਪਰਵਾਰ ਮੇਰੋ ਸਰਬ ਹੋ ਗੋਬਿੰਦ, ਸਾਧ ਸੰਗਤ ਲਾਭ ਪਾਇਓ ਨਾਨਕ ਫਿਰ ਨਾਮੋ ਰੰਦ। ਕਾਨੜਾ ਮਹੱਲਾ ਪੰਜਵਾਂ। ਘਰ ਪੰਜਵਾਂ ਏਕੰਕਾਰ ਸਤਿਗੁਰ ਪ੍ਰਸਾਦ, ਪ੍ਰਭ ਪੂਜੋ ਨਾਮ ਆਰਾਧ, ਗੁਰ ਸਤਿਗੁਰ ਚਰਣੀ ਲਾਗ, ਹਰ ਪਾਵੋ ਮਨ ਆਗਾਦ, ਜਗ ਜੀਤੋ ਹੋ ਹੋ ਗੁਰ ਕਿਰਪਾਦ ਰਹੋ। ਆਨਕ ਪੂਜਾ ਮੈਂ ਬਹੁ ਬਿਧ ਖੋਜੀ, ਸਾ ਪੂਜਾ ਜੇ ਹਰ ਭਾਵਾਸ, ਮਾਟੀ ਕੀ ਹੈ ਪੁੱਤਰੀ ਜੋਰੀ, ਕਿਆ ਹੈ ਕਰਮ ਕਪਾਸ, ਪ੍ਰਭ ਬਹਾ ਪਕੜ ਜਿਸ ਮਾਰਗ ਪਾਵੋ, ਸੋ ਤੁਧ ਜੰਤ ਮਿਲਾਸ, ਅਬਰ ਵੋਟ ਮੈਂ ਕੋਈ ਨਾ ਸੂਜੈ, ਇੱਕ ਹਰ ਕੀ ਓਟ ਮੈਂ ਆਸ, ਕਿਆ ਦੀਨ ਕਰੇ ਅਰਦਾਸ, ਜੋ ਸਭ ਘੱਟ ਪ੍ਰਭੂ ਨਿਵਾਸ, ਪ੍ਰਭ ਚਰਨਨ ਕੀ ਮਨ ਪਿਆਸ, ਜਨ ਦਾਸਨ ਕਹੀਤ ਹੈ ਤੁਮਰਾ ਹੋ ਬਲ ਬਲ ਸਾਧ ਬਲ ਜਾਸ। ਕਾਨੜਾ ਮਹੱਲਾ ਪੰਜਵਾਂ। ਘਰ ਛੇਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਾਗਤ ਉਦਾਹਰਣ ਨਾਮ ਪਰ ਤੇਰੇ, ਨਵਨਿਤ ਨਾਮ ਨ

ਕਾਨੜਾ ਮਹੱਲਾ ਪੰਜਵਾਂ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ ਰਹਾਓ।

ਲੈ ਧਰਨਾ ਤੁਮਰੋ ਬਲ ਤੁਮ ਸੰਗ ਸੁਹੇਲੇ ਜੋ ਜੋ ਕਹੋ ਸੋਈ ਸੋਈ ਕਰਨਾ ਤੁਮਰੀ ਦਇਆ ਮਇਆ ਸੁਖ ਪਾਵੋ ਹੋ ਕਿਰਪਾਲ ਤਾ ਭਉ ਜੜ ਤਰਨਾ

ਸੰਗ ਸਹਾਈ ਜੀ ਕਹਿ ਕਾਮ ਰਹਾਉ ਸੰਤ ਰੇਣ ਨਿਤ ਮੱਜਨ ਕਰੈ ਜਨਮ ਜਨਮ ਕੇ ਕਿਲ ਬਿਖਹਿਰੈ ਸੰਤ ਜਨਾ ਕੀ ਉੱਚੀ ਬਾਣੀ ਸਿਮਰ ਸਿਮਰ ਤਰੇ ਨਾਨਕ ਪ੍ਰਾਣੀ।

ਗੋਬਿੰਦ ਧਿਆਏ ਸਗਲ ਤਿਆਗ ਸਰਨ ਆਇਓ ਨਾਨਕ ਲਿਹੋ ਮਿਲਾਏ ਕਾਨੜਾ ਮਹੱਲਾ ਪੰਜਵਾਂ ਪੇਖ ਪੇਖ ਬੇਕਾਸੋ ਸਾਜਨ

ਮਹੱਲਾ ਪੰਜਵਾਂ ਚਰਨ ਸਰਨ ਗੋਪਾਲ ਤੇਰੀ ਮੋਹ ਮਾਨ ਧੋਹ ਭਰਮ ਰਾਖ ਲੀਜੇ ਕਾਟ ਬੇਰੀ ਰਹਾਓ ਬੂਡਤ ਸੰਸਾਰ ਸਾਗਰ ਉਧਰੇ ਹਰ ਸਿਮਰ ਰਤਨਾਗਰ ਸੀਤਲਾ ਹਰ ਨਾਮ ਤੇਰਾ ਪੂਰਨੋ ਠਾਕੁਰ ਪ੍ਰਭ ਮੇਰਾ ਦੀਨ ਦਰਦ ਨਿਵਾਰ ਤਾਰਨ ਹਰ ਕਿਰਪਾ ਨਿਧ ਪਤਿਤ ਉਧਾਰਨ

ਪ੍ਰਭ ਸਿਮਰਤ ਗਿਆਨ ਅੰਜਨ ਮਿਲ ਸੋਭਤ ਜਾਗੀ ਤੂੰ ਅਥਾਹ ਅਤ ਬਡੋ ਸੁਆਮੀ ਕਿਰਪਾ ਸਿੰਧ ਪੂਰਨ ਰਤਨਾਗੀ ਨਾਨਕ ਜਾਚਕ ਹਰ ਹਰ ਨਾਮ ਮੰਗੈ ਮਸਤਕ ਆਨ ਧਰਿਓ ਪ੍ਰਭ ਪਾਗੀ ਕਾਨੜਾ ਮਹੱਲਾ ਪੰਜਵਾਂ ਕੁਚਲ ਕਠੋਰ ਕਪਟ ਕਾਮੀ

ਲੌਟ ਪਹਿਰ ਨਾਨਕ ਜਸ ਗਾਵਾਏ ਮਾਂਗਨ ਕੋ ਹਰ ਦਾਨ ਕਾਨੜਾ ਮਹੱਲਾ ਪੰਜਵਾਂ ਕਹਿਣ ਕਹਾਵਨ ਕੋ ਕਈ ਕੀਤੇ ਐਸੇ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕੋ ਬੀਤੈ ਰਹਾਉ ਦੁੱਖ ਨਾਹੀ ਸਭ ਸੁਖ ਹੀ ਹੈ ਰੇ ਏਕੇ ਏਕੀ ਨੇਤੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੀਤੈ ਸੋਗ ਨਾਹੀ ਸਦਾ ਹਰਖੀ ਹੈ ਰੇ ਛੋੜ ਨਾਹੀ ਕਿਛ ਲੇਤੈ

ਰਹੇ ਅਟਕਾਏ। ਅਨਕ ਭਾਂਤ ਕੀ ਏਕੇ ਜਾਲੀ, ਤਾਂ ਕੀ ਗੰਠ ਨਹੀਂ ਛੋਰਾਏ। ਫਿਰਤ ਫਿਰਤ ਨਾਨਕ ਦਾਸ ਆਇਓ, ਸੰਤ ਰਹੀ ਸਰਨਾਏ। ਕਾਟੇ ਅਗਿਆਨ ਭਰਮ ਮੋਹ ਮਾਇਆ, ਲੀਓ ਕੰਠ ਲਗਾਏ। ਕਾਨੜਾ ਮਹੱਲਾ ਪੰਜਵਾਂ, ਆਨੰਦ ਰੰਗ ਵਿਨੋਦ ਹਮਾਰੇ।

ਕਾਰਜ ਸਵਾਰੈ ਹਰ ਨਾਮੋ ਸੋਭਾ ਨਾਮ ਵਡਾਈ ਭੌਜਲ ਬਿਖਮ ਨਾਮ ਹਰ ਤਾਰੈ ਅਗਮ ਪਦਾਰਥ ਲਾਲ ਅਮੋਲਾ ਭੈਉ ਪ੍ਰਾਪਤ ਗੁਰਚਰਨਾਰੈ ਕਹੁ ਨਾਨਕ ਪ੍ਰਭ ਭੈ ਕਿਰਪਾਲਾ ਮਗਨ ਭੈ ਹੀਰੇ ਦਰਸਾਰੈ ਕਾਨੜਾ ਮਹੱਲਾ ਪੰਜਵਾਂ।

ਪਾਤ ਰਹਾਉ ਅਨਕ ਪੂਜਾ ਮੈਂ ਬਹੁਵਿਧ ਖੋਜੀ ਸਾਹ ਪੂਜਾ ਜੇ ਹਰ ਪਾਵਾਸ ਮਾਟੀ ਕੀ ਇਹ ਪੁੱਤਰੀ ਜੋਰੀ ਕਿਆ ਇਹ ਕਰਮ ਕਮਾਸ ਪ੍ਰਭ ਹਾਂ ਪਕਰ ਜਿਸ ਮਾਰਗ ਪਾਵੋ ਸੋ ਤੁਦ ਜੰਤ ਮਿਲਾਸ ਅਵਰ ਓਟ ਮੈਂ ਕੋਈ ਨਾ ਸੂਝੈ ਇੱਕ ਹਰ ਕੀ ਓਟ ਮੈਂ ਆਸ ਕਿਆ ਦੀਨ ਕਰੇ ਅਰਦਾਸ ਜੋ ਸਭ ਘਟ ਪ੍ਰਭ ਨਿਵਾਸ ਪ੍ਰਭ ਚਰਨਨ ਕੀ ਮਨ ਪਿਆਸ ਜਨ ਨਾਨਕ ਦਾਸ ਕਹੀਅਤ ਹੈ ਤੁਮਰਾ ਹੋਂ ਬਲ ਬਲ ਸਦ ਬਲ ਜਾਸ ਕਾਨੜਾ ਮਹੱਲਾ ਪੰਜਵਾਂ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਸੇਵੋ ਸਾਧ ਸੰਤ ਚਰਨੇਰੈ ਬਾਛੋ ਧੂਰ ਪਵਿੱਤਰ ਕਰੇਰੈ ਅੜਸਠ ਮੱਜਨ ਮੈਲ ਕਟੇਰੈ ਸਾਸ ਸਾਸ ਧਿਆਵੋ ਮੁਖ ਨਹੀਂ ਮੋਰੈ

ਮਾਨ ਮੋਹ ਤਿਆਗ ਛੋਡਿਓ ਤੋ ਨਾਨਕ ਹਰ ਜੀਉ ਭੇਟਣਾ। ਕਾਨੜਾ ਮਹੱਲਾ ਪੰਜਵਾਂ, ਰੰਗਾ ਰੰਗ ਰੰਗਨ ਕੇ ਰੰਗਾ, ਕੀਟ ਹਾਸ ਪੂਰਨ ਸਭ ਸੰਗਾ ਰਹਾਉ, ਵਰਤ ਨੇਮ ਤੀਰਥ ਸਹਿਤ ਗੰਗਾ, ਜਲ ਹੇਵਤ ਭੂਖ ਅਰ ਨੰਗਾ, ਪੂਜਾ ਚਾਰ ਕਰਤ ਮੈ ਲੰਗਾ, ਚੱਕਰ ਕਰਮ ਤਿਲਕ ਖਟੰਗਾ, ਦਰਸ਼ਨ ਭੇਟੇ ਬਿਨ ਸਤ ਸੰਗਾ, ਹਠ ਨਿਗ੍ਰਹਿ ਅਤ ਰਹਿਤ ਬਿਟੰਗਾ, ਹਉ ਰੋਗ ਵਿਆਪੈ ਚੁੱਕੇ ਨ ਭੰਗਾ, ਕਾਮ ਕ੍ਰੋਧ ਅਤ ਤ੍ਰਿਸ਼ਨਾ ਜਰੰਗਾ, ਸੋ ਮੁਕਤ ਨਾਨਕ ਜਿਸ ਸਤਿਗੁਰ ਚੰਗਾ। ਕਾਨੜਾ ਮਹੱਲਾ ਪੰਜਵਾਂ, ਕਰ ਸਤਮਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤਿੱਖ ਬੁਝ ਗਈ ਗਈ ਮਿਲ ਸਾਜਨਾ, ਪੰਚ ਭਾਗੇ ਚੋਰ ਸਹਿਜੇ ਸੁਖੈਨੋ, ਹਰੇ ਗੁਣ ਗਾਵਤੀ ਗਾਵਤੀ ਗਾਵਤੀ, ਦਰਸ ਪਿਆ ਰਹਾਉ ਜੈਸੀ ਕਰੀ ਪ੍ਰਭ ਮੋਸਿਓ ਮੋਸਿਓ, ਐਸੀ ਹੋ ਕੈਸੇ ਕਰੋ, ਹਿਓ ਤੁਮਾਰੇ ਬਲਬਲੇ ਬਲਬਲੇ ਬਲ ਗਈ, ਪਹਿਲੇ ਪੈ ਸੰਤ ਪਾਏ ਧਿਆਏ ਧਿਆਏ ਪ੍ਰੀਤ ਲਾਏ, ਪ੍ਰਭ ਥਾਨ ਤੇਰੋ ਕਿਹਰੋ, ਜਿਤ ਜਤਨ ਕਰ ਵਿਚਾਰ, ਅਣਕ ਦਾਸ ਕੀਰਤ ਕਰੈ ਤੁਹਾਰੀ, ਸੋਈ ਮਿਲਿਓ ਜੋ ਭਾਵ ਤੋ, ਜਨ ਨਾਨਕ ਠਾਕੁਰ ਰਹਿਓ ਸਮਾਏ, ਏਕ ਤੂੰ ਹੀ ਤੂੰ ਹੀ ਤੂੰ ਹੀ। ਕਾਨੜਾ ਮਹੱਲਾ ਪੰਜਵਾਂ, ਕਰ ਅੱਠਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤਾਗੀ ਤਿਆਗੀਏ ਗੁਮਾਨ ਮਾਨ, ਪੇਖਤਾ ਦਿਆਲ ਲਾਲ ਹਾਂ ਹਾਂ, ਮਨ ਚਰਨ ਰੇ ਰਹਾਉ, ਹਰ ਸੰਤ ਮੰਤ ਗੋਪਾਲ ਗਿਆਨ ਧਿਆਨ, ਹਿਰਦੇ ਗੋਬਿੰਦ ਗਾਏ ਚਰਨ ਕਮਲ ਪ੍ਰੀਤ ਲਾਏ, ਦੀਨ ਦਿਆਲ ਮੋਹਨਾ ਕਿਰਪਾਲ ਦਇਆ ਮਇਆ ਧਾਰ, ਨਾਨਕ ਮੰਗੇ ਨਾਮ ਦਾਨ, ਤਜ ਮੋਹ ਭਰਮ ਸਗਲ ਅਭਿਮਾਨ। ਕਾਨੜਾ ਮਹੱਲਾ ਪੰਜਵਾਂ, ਪ੍ਰਭ ਕਹਿਣ ਮਲਨ ਦਹਿਨ ਲਹਿਨ, ਗੁਰ ਮਿਲੇ ਆਨ ਨਹੀਂ ਉਪਾਉ ਰਹਾਉ, ਤਟਨ ਖਟਨ ਜਟਨ ਹੋਮਨ ਨਾਹੀਂ, ਡੰਡ ਧਾਰ ਸੁਆਉ, ਜਤਨ ਭਾਤਨ ਤਪਨ ਭ੍ਰਮਣ, ਅਨਕ ਕਥਤ ਕਹਿਤੇ ਨਹੀਂ ਥਾਹ ਪਾਈ ਠਾਹੁ, ਸੋਧ ਸਗਰ ਸੋਧਨਾ ਸੁਖ ਨਾਨਕ ਭਜ ਨਾਉ। ਕਾਨੜਾ ਮਹੱਲਾ ਪੰਜਵਾਂ, ਕਰ ਨੌਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਤਿਤ ਭਾਵ ਭਗਤ ਵਸ਼ਲ ਭੈ ਹਰਨ ਤਾਰਨ ਤਰਨ ਰਹਾਉ, ਨੈਣ ਤਿਪਤੇ ਦਰਸ ਪੇਖ ਜਸ ਤੂਖ ਸੁਨਤ ਕਰਨ, ਪ੍ਰਾਣ ਨਾਥ ਨਾਥ ਦੱਤ ਦੀਨ ਗੋਬਿੰਦ ਸਰਣ, ਆਸ ਪੂਰਨ ਦੁੱਖ ਬਿਨਾਸਨ ਗਹੀ ਓਟ ਨਾਨਕ ਹਰ ਚਰਨ। ਕਾਨੜਾ ਮਹੱਲਾ ਪੰਜਵਾਂ, ਚਰਨ ਸਰਨ ਦਿਆਲ ਠਾਕੁਰ ਆਨ ਨਾਹੀ ਜਾਏ, ਪਤਿਤ ਪਾਵਨ ਬਿਰਦ ਸੁਆਮੀ ਉਦਰ ਤੇ ਹਰ ਧਿਆਏ ਰਹਾਉ, ਸਹਸਾਰ ਗਾਰ ਵਿਕਾਰ ਸਾਗਰ ਪਤਿਤ ਮੋਹ ਮਾਨ ਅੰਧ, ਵਿਕਲ ਮਾਇਆ ਸੰਗ ਧੰਦ ਕਰ ਗਏ ਪ੍ਰਭ ਆਪ ਕਾਢੋ, ਰਾਖ ਲਿਓ ਗੋਬਿੰਦ ਰਾਏ, ਅਨਾਥ ਨਾਥ ਸਨਾਥ ਸੰਤਨ ਕੋਟ ਪਾਪ ਬਿਨਾਸਨ, ਮਨ ਦਰਸ਼ਨੇ ਕੀ ਪਿਆਸ ਪ੍ਰਭ ਪੂਰਨ ਗੁਣਤਾਸ, ਕਿਰਪਾਲ ਦਿਆਲ ਗੋਪਾਲ ਨਾਨਕ ਹਰ ਰਸ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦ ਸਚ ਜਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ └ਵਾਹਿਗੁਰੂ ► ਵਾਹਿਗੁਰੂ ► ਵਾਹਿਗੁਰੂ ► ਵਾਹਿਗੁਰੂ ► ਵਾਹਿਗੁਰੂ ## ਵਾਹਿਗੁਰੂ ► ਵਾਹਿਗੁਰੂ ► ਵਾਹਿਗੁਰੂ ## ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

Why,

मस्तक ले ले लावो महापतते होत पनीता।

0: to see that there's BBM, younger kids your age and their families all being forced to leave the complex or the area. They wanted to go to Darbar Sahib, but they're being told they can't go.
1: From a distance, an uneasy calm appeared to have settled over the Golden Temple, but close up, the effects of the 10-day siege between Sikh extremists and soldiers were apparent. After the surrender of 46 militants on Wednesday, Indian troops again controlled the temple, the Sikh faith's holiest shrine. Their first task was the removal of bodies from the temple complex.
0: So here, they're carrying the Shaheed Disroop of Singhs and Bibian that became Shaheed the first 3 days.
1: During the siege was 45, mostly militants. Violence across the Punjab state since the surrender has claimed dozens of lives. The Indian government hopes to reopen the Golden Temple for worship.
0: They're sweeping up blood in the Parikrama.
1: Inside and out during the siege was extensive. Normally spotless offices inside the temple grounds were littered with rubbish and rubble, and the cleanup job is expected to take weeks. The militants were well armed for an extended occupation of the holy sanctum. After the siege, police displayed the large cache of weapons found inside, which included anti-tank rockets and more than 3,000 rounds of ammunition.
0: Those are bullet marks on Darbar Sahib's walls.
1: Police to prevent future attempts to turn the Golden Temple into an armed fortress.
0: Could you go to the next video? I think it's the last one. Or the next slide. So, what did you guys see and hear? Shout it out. What did you hear and what did you see? Yes, gunshots, bombs. Any sounds? What did you see? What were they carrying? Yes. Say it out loud, any of you. Yes. Yeah, you. Yes. So remember, this is real archive footage. Can you go back to the slide of the photos? The Shaheed Bibi? Go back. Okay, pause. Okay, start okay, here. So 1984 happened. Because I'm short on time, I'm just going to give a quick brief of what happened after. That is just news archive video I just showed you. There are way more than that that you can find online on YouTube. And if you want specific YouTube links or websites, I can give them to you. There's a lot more than what I just showed you. I wanted to show you a small snapshot. You heard the bombs. You heard the artillery. You heard the attacks. You saw a small video of Shaheed Bibian Singh's being taken away after the attack, right? That's just a small glimpse of the attack when that happened. Remember what I said, how long did the state think the Morcha was going to last? 2 hours. How much did it actually last? 10 days. So I'm going to move a little bit ahead in history. We're going to go early 1980s and late 1990s, okay? So does anybody go back? Anybody know any of their names? Shout it out. I already mentioned two of them. Say it out loud. And the other one? Bibi Paramjit Kaur, yes. Does anybody recognize who this Bibi is in the middle? Say it louder. Bibi Bimal Kaur Khalsa, yes. Anybody recognize this Bibi on the left holding a revolver? Or do anybody of you know what Jathebandi she was with? Say it louder. Louder. Yes, she was one of the Bibiyan involved in Babar Khalsa, which is another Sikh Jathebandi that emerged during this time. And I mentioned the Jathebandis. I wanted to show you examples of Bibiyan that they have all become Shaheed. They gave their life for the Panth. A lot of times, we don't really see pictures of Bibiyan involved in the Sangharsh. These Bibiyan were Shastratari, as you can see in the pictures. But not just Shastratari. Remember, they were getting their master's degrees. They were getting their bachelor's degrees. They come from well-educated families. And Bibi Bimal Kaur, as you guys know, she was pursuing politics within the Indian state. Why? To make reform, to make change. What happened to her? Does anybody know what happened to her? Yes. Yes. Yes, she was assassinated by the Indian state. So Bibi Bimal Kaur Khalsa is a Shaheed. Who is she the wife of? Does anybody know? Say it out loud if you know. She's by Beyonce. And one of you mentioned earlier, she's by Beyonce and she's by Satwant Singh. Which action did they do? And when did they do that? When did that happen? Does anybody know the date in 1984? Louder. October 31st, 1984. Almost 4 months after the June Jung in Punjab happened. She is the wife of Shahid Bhai Beyant Singh. Shahid Bibi Bimal Kaur, she also became Shahid, but after Bhai Beyant Singh was Shahid, assassinating Indira Gandhi for the attack on Darbar Sahib, she pursued state politics. You know how here, when we live here, we see state politicians, we look at council members, people that are on big boards or state senate? That's exactly what she was doing. You guys, you need to pay attention. That's exactly what Bibi Bimal Kaur Khalsa was doing. She was pursuing state politics. Do you know what she was before she was involved? She was actually a nurse, a well-rounded nurse in a hospital, well-educated. After the attack on Darbar Sahib happened, all the Sikhs in Punjab and within other parts of India were so shaken up by what had happened. Why did the government attack us? Why did this happen to the most sacred of places in Punjab? Her psyche changed. After her husband had become Shahid Bhai Beyant Singh, she went to state politics to make change and reform. Do you think the Indian state let her do that?
2: No.
0: So what did they do instead? Exactly. So when you try to change a government or a policy, whether that's through political reform, whether that's through an armed sangharsh, which is what Santji did, either way, what do we see? They become Shahid. They become assassinated. Sometimes what we'll see even now, you have a car accident. It's not a car accident, it's an assassination, covered up as a car accident. These are very common techniques that the state still uses right now in order to disappear Sikh activists that speak about Sikhi, that speak that Sikhs have a different and vakri like identity, a different identity. Remember what's the first thing I said when I started this presentation? That the ideology starts from the Sikhi started from Guru Nanak Patshah, and Akal Purkh. What is not Sikhi? What did I mention? Sikhi doesn't come from what? Yes. Any other ideology. Sikhi is a separate identity. Sikhi is its own identity. And can you go next? I am. Okay, so here's another example of Jathebandiya. Anybody know the names of any of these Shahid Singhs? Yes, say it loud. Yes. Yes. Do you know the third one? Shahid Bhai Talwinder Singh Babbar. So that he is correct. Bhai Avtar Singh Brahma. He was Jathedar of Khalistan Liberation Force, KLF. He also worked with Babbar Khalsa. In the middle is Baba Gurbachan Singh Manochal from the Tarn Tarn area of Punjab. And that's a picture of two of his sons. His sons are still alive today and they live in Canada. On the right is Shahid Bhai Talwinder Singh Babbar. He was one of the heads of Babbar Khalsa and came from Akhand Kirtan Jatha. Bhai Avtar Singh Brahma was actually involved in, I know we talked about Tarna Dal and Bhutta Dal. Does anybody know which Dal he was involved in? Bidhi Chand Dal. So a lot of Bhai Avtar Singh Brahma's Vidya comes from Dal Baba Bidhi Chand. After Bhai Avtar Singh Brahma became the head of Khalistan Liberation Force, KLF Jathebandi. That is one thing a lot of people forget to mention. He is the Jathedar of KLF. In the middle is Baba Gurbachan Singh Manochal. My Mamaji, as I mentioned, also did seva with Baba Gurbachan Singh Manochal before my Mamaji was Shaheed. And they were together for about 15 years before both of them became Shaheed in the late 90s. On the right is Shaheed Bhai Talwinder Singh Babbar. This is something that a lot of people don't know. You wanted a rare fact. Bhai Talwinder Singh Babbar actually came to the United States. Yeah, he came to the United States. He came to New Jersey, he went to New York, he went to Washington, D.C. Bhai Sahib also was in Canada for a long period of his life before coming to Punjab to do seva. Can you go next? So now we're going to do a history skip. That was in the late, so what happened after 1984? 1984 to up until 1996. Remember, your parents and maybe your older siblings were alive at this time. There was something called the Decade of Disappearances, where so many Sikhs by the Indian state were being disappeared, tortured, killed, and never to be seen again. So what happens when they torture or kill you? How does the family know? Where did you go? Where did they take you? A lot of the times your body was thrown in a canal, in a river. We mentioned the five rivers of Punjab. In between those five rivers, there are smaller rivers in which your body was thrown away. And did you know, months to weeks later, when your family had no idea where you went, that you were taken by the state, your body would float all the way to Rajasthan. Your body, your dead body. A lot of Shahid Singhs and Bibiyas, you wanted a rare fact? This is a rare fact. A lot of Shahid Singhs and Bibiyans' bodies were taken away by the river current, because it moves, right? All the way to the next state of Rajasthan, where there's a dam, and your bodies would pile up. That's a very rare fact. Decade of disappearances. Has anyone heard of the name Jaswant Singh Kalra? Raise your hand. You've heard of Bhai Jaswant Singh Kalra? Bhai Jaswant Singh Kalra was a lawyer advocate at the time, and he worked as a bank treasurer. He left his job, and he permanently started recording decades of disappearances, finding out where did these bodies of these six go? The Bibiyan, the Singhs, the little kids, your guys' age. We have photos and videos and documents and their bio available with their names. One of the Pindakitheya, one of the Umarkanihi. What were they studying at the time? Who were their parents? There was a whole database of just all of their names. Can you go to next? Okay. This is the last. So go on YouTube. So decade of disappearances happens. Let's skip right now to 2024 to 2026. Has anyone have seen or heard of by Amritpal Singh? Raise your hand. So in short, I went to Khalsa Vihir and I spent time with him. His main mission was to end Punjab's drug epidemic, which is currently happening now, where a lot of young Sikhs are being fed free drugs and alcohol and cocaine in order to lose your identity. And what did I mention before? Hond and Hasti. Using drugs is another form of a genocide. And here's a small clip of him basically explaining what his mission was. And this is around the years of 2023 to 2026. Can you click on it?
2: ਕਭੀ ਪਹਿਲੇ ਉਹਨਾਂ ਨੇ ਕੋਈ ਨੋਟਿਸ ਭੇਜਿਆ ਗਿਆ ਕਿ ਤੂੰ ਗ੍ਰਿਫਤਾਰੀ ਦੋ
3: ਤੇ ਪਿੱਛੇ ਸਿੱਧਾ ਸਿੱਧਾ ਕਾਰਨ ਇਹ ਲੱਗ ਰਿਹਾ ਮੈਨੂੰ ਕਿ ਭਾਈ ਸਾਹਿਬ ਨੂੰ ਇਨਕਾਊਂਟਰ ਕਰਨ ਦੀਆਂ ਤਿਆਰੀਆਂ ਹੋ ਰਹੀਆਂ
4: ਟੂ ਹੈਵ 80,000 ਪੁਲਿਸ ਪਰਸਨਲਸ ਬਟ ਦੈਨ ਹਾਊ ਅਮ੍ਰਿਤਪਾਲ ਸਕੇਪ
5: 14 ਥਾਵਾਂ ਤੋਂ ਮਾਰਾ ਹੀ ਨੇ ਸਾਡੀ ਰਾਖੀ ਕੀਤੀ 14 ਨਾਕੇ ਜਿੱਥੋਂ ਲੰਘੇ
6: ਅਮ੍ਰਿਤਪਾਲ ਸਿੰਘ ਦੇ ਖਿਲਾਫ ਐਨਐਸਏ ਕੇ ਵਾਰੰਟਸ ਇਸ਼ੂ ਹੋਏ ਥੇ ਉਹਨੂੰ ਡਿਬਰੂਗੜ੍ਹ ਵਾਸਤੇ ਜਿਹੜਾ ਰਵਾਨਾ ਪੰਜਾਬ ਪੁਲਿਸ ਨੇ ਕਰ ਦਿੱਤਾ ਹੈ
7: ਇਹ ਗ੍ਰਿਫਤਾਰੀ ਜਿਹੜੀ ਹੈ ਇਹ ਅੰਤ ਨਹੀਂ ਕਿ ਸ਼ੁਰੂਆਤ ਹੈ
8: ਸਭ ਜਦੋਂ ਦੁਬਈ ਤੋਂ ਆਏ ਉਹਨਾਂ ਨੇ ਆਣ ਕੇ ਇੱਥੇ ਪੰਜਾਬ 'ਚ ਮਾਹੌਲ ਵੇਖਿਆ ਬਹੁਤ ਹੀ ਨੌਜਵਾਨੀ ਜਿਹੜੀ ਨਸ਼ੇ ਦੀ ਤਲਗਲ ਵਿੱਚ ਫਸ ਚੁੱਕੀ ਸੀ
9: ਖਾਲਸਾ ਵਹੀਰ ਜਿਹਨੇ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਨੌਜਵਾਨਾਂ ਦਾ ਨਸ਼ਾ ਛੁਡਾਇਆ ਹਜ਼ਾਰਾਂ ਘਰ ਬਚਾਏ ਉਸ ਨੂੰ ਰੋਕਣ ਦਾ ਇੱਕ ਵਧੀਆ ਯਤਨ ਸੀ ਭੁੱਖ ਵੱਲੋਂ
10: जिन बैरकों में अमृतपाल के समर्थकों को रखा गया है वहां सुरक्षा का कड़ा पहरा है
11: मेरी वोट उस ते है मेरी वोट दुनियावी ना ते अदालतां ते है ना किसी और गल ते है मेरी वोट सतगुरु सच्चे पातशाह दी कचहरी ते
12: छोटे तो छोटा लेके बड़े तो बड़े नशा कोई नहीं
13: ਬਹੁਤ ਹੀ ਮਾਵਾਂ ਇੱਥੇ ਰੋਂਦੀਆਂ ਸੀ ਆਣ ਕੇ ਕਰਲਾਉਂਦੀਆਂ ਸੀ ਕਿ ਸਾਡੇ ਪੁੱਤ ਨਸ਼ੇ 'ਚੋਂ ਕੱਢੋ ਉਹਨਾਂ ਨੂੰ ਉਹਨੇ ਨਸ਼ੇ 'ਚੋਂ ਕੱਢ ਕੇ ਆਮ ਗੁਰੂ ਦੇ ਲੜ ਲਾਇਆ ਅੰਮ੍ਰਿਤ ਛਕਾਇਆ
14: ਦੇਖੋ ਇਹ ਡਰੱਗ ਪਤਾ ਕੀ ਹੈ ਇਹ ਇਕੱਲਾ ਤੁਹਾਡਾ ਜੀਵਨ ਨਹੀਂ ਖਰਾਬ ਕਰਦਾ ਜਿਹੜੇ ਤੁਸੀਂ ਲੱਗੇ ਹੋਏ ਜੋ ਤੁਹਾਡੀਆਂ ਨਸਲਾਂ ਦੇ ਉੱਤੇ ਪ੍ਰਭਾਵ ਪਾਊਗਾ ਤੁਹਾਡੇ ਕੁੱਖਾਂ 'ਚ ਮਾਵਾਂ ਦੀਆਂ ਕੁੱਖਾਂ 'ਚ ਮਰਦ ਸੂਰਮੇ ਨਹੀਂ ਪੈਦਾ ਹੋਣਗੇ ਸੋ ਜਿਹੜੇ ਨੌਜਵਾਨਾਂ ਨੂੰ ਇਹ ਆਦਤ ਲੱਗ ਗਈ ਆਦਤ ਪੈ ਗਈ ਹੈ ਆਦਤ ਦਵਾਈਆਂ ਦਵਾਈਆਂ ਨਾਲ ਘੱਟ ਛੁੱਟਦੀ ਹੁੰਦੀ ਹੈ ਮਹਾਰਾਜ ਦੇ ਲੜ ਲੱਗ ਕੇ ਛੁੱਟ ਜਾਂਦੀ ਹੈ ਸੋ ਅਸੀਂ ਸੱਦਾ ਦਿੰਦੇ ਹਾਂ ਸਭ ਨੌਜਵਾਨਾਂ ਨੂੰ ਪੰਜਾਬ 'ਚੋਂ ਵੀ ਤੁਸੀਂ ਪਹੁੰਚੋ ਕੋਈ ਮਾੜਾ ਚੰਗਾ ਜਗ੍ਹਾ ਬਣਾ ਲਾਂਗੇ ਆਓ ਕੋਈ ਨਹੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉੱਥੇ ਸੇਵਾ ਦਾ ਪਹਿਰਾ ਲੱਗੂਗਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਾਣੀ ਪੜ੍ਹਨੀ ਹੈ ਨਾਮ ਜਪਣਾ ਹੈ ਸਿਮਰਨ ਕਰਨਾ ਹੈ ਸ਼ਸਤਰ ਵਿੱਦਿਆ ਲੈਣੀ ਹੈ ਤਿਆਰ ਪਰ ਤਿਆਰ ਹੋ ਕੇ ਖੰਡੇ ਪਾਟੀ ਦੀ ਪੌਲ ਛਕਣੀ ਹੈ ਜਦੋਂ ਪੌਲ ਮਰਿਆਂ ਨੂੰ ਜਿਉਂਦਾ ਕਰ ਸਕਦੀ ਤੁਹਾਡਾ ਨਸ਼ਾ ਵੀ ਛੁਡਾ ਸਕਦੀ
15: ਜਿਹੜਾ ਨਸ਼ਾ ਹੈ ਇਹ ਹਕੂਮਤ ਗੋਲੀ ਚਲਾਉਣ ਨਾਲੋਂ ਸੌਖਾ ਲੱਗਦਾ ਇਹਨਾਂ ਨੂੰ ਜਦੋਂ ਤੁਹਾਡਾ ਸੋਸ਼ਲ ਜਦੋਂ ਤੁਹਾਡਾ ਸਰੀਰਕ ਜੈਨੋਸਾਈਡ ਹੋ ਜਾਂਦਾ ਮਾਨਸਿਕ ਤੌਰ 'ਤੇ ਤੁਸੀਂ ਗੁਲਾਮ ਹੋ ਜਾਂਦੇ ਆ ਅਤੇ ਹਕੂਮਤਾਂ ਨੂੰ ਜ਼ਿਆਦਾ ਕੋਈ ਤੁਹਾਡੇ ਵਾਸਤੇ ਪ੍ਰੋਪੋਗੰਡਾ ਨਹੀਂ ਕਰਨਾ ਚਾਹੁੰਦੇ ਹੋ
16: ਗਲੀ ਗਲੀ 'ਚ ਨਸ਼ਾ ਵਾ ਪਹਿਲਾਂ ਤਾਂ 84 ਵੇਲੇ ਧੱਕੇ ਨਾਲ ਮਾਰੇ ਸੀਗੇ ਫਿਰ 84 ਖਤਮ ਹੋਈ ਤਾਂ ਹੁਣ ਉਹਨਾਂ ਨੇ ਕੁਝ ਇੱਦਾਂ ਇੰਟਰੋਡਿਊਸ ਕਰਤਾ ਪੰਜਾਬ 'ਚ ਕਿ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਅਤੇ ਖੁਸ਼ੀ ਨਾਲ ਮਰ ਰਹੀ ਆ, ਕੋਈ ਧੱਕਾ ਨਹੀਂ ਗਾ, ਕੋਈ ਬੰਦਿਸ਼ ਨਹੀਂ ਗੀ, ਖੁਸ਼ੀ ਨਾਲ ਮਰ ਰਹੀ ਆ, ਨਾਲੇ ਆਪ ਤਾਂ ਮਰ ਰਹੀ ਆ ਆਪਦੇ ਮਾਂ ਪਿਓ ਨੂੰ ਵੀ ਮਰ ਰਹੀ ਆ। ਇਹ ਚੀਜ਼ ਆ ਕਿ ਹਰ ਗਲੀ ਹਰ ਘਰ ਨਸ਼ਾ ਵਾ, ਹੁਣ ਕੋਈ ਘਰ ਹੋਊਗਾ ਜਿਹਦੇ ਘਰੇ ਨਸ਼ਾ ਨਹੀਂ ਹੋਊਗਾ। ਪਰ ਮੈਨੂੰ ਨਹੀਂ ਲੱਗਦਾ ਜੇ ਇਹ ਚੀਜ਼ ਚੱਲਦੀ ਰਹੀ ਕਿ ਉਹ ਵੀ ਘਰ ਕਿੰਨਾ ਟਾਈਮ ਬਚਿਆ ਰਹੂਗਾ, ਸੰਗਤ ਉਹੋ ਜਿਹੀ ਹੋ ਜਾਂਦੀ ਹੈ ਬੰਦੇ ਦੀ।
17: ਜੋ ਵੀ ਨਸ਼ਾ ਹੈਗਾ ਦੁਨੀਆਂ ਤੇ ਆਪਾਂ ਛੱਡਿਆ ਕੁਛ ਨੀ, ਸਮੈਕ, ਹੀਰੋਇਨ, ਟੀਕੇ, ਕੋਕੀਨ, ਆਈਸ ਡਬਈ ਚ ਤੇ ਡੋਡੇ ਭੁੱਕੀ ਸਾਰਾ ਕੁਛ ਹੀ ਕੀਤਾ ਹੈ।
18: ਇੱਥੇ ਟੀਕੇ ਲਾਉਂਦਾ ਹੁੰਦਾ ਸੀਗਾ ਜੀ, ਆ ਸਾਰੇ ਭਰੇ ਪਏ ਸੀਗੇ ਜੀ, ਬਾਹਾਂ ਦੇ ਨਿਸ਼ਾਨ ਇੱਧਰ ਵੀ ਸੀਗੇ, ਟੋਟਲੀ ਇਹ ਭਰੇ ਪਏ ਸੀਗੇ, ਆਹ ਸੀਗੇ ਜੀ ਬਸ, ਇੱਧਰ ਤਾਂ ਇੱਧਰ ਲਾਉਂਦਾ ਹੁੰਦਾ ਸੀ।
19: ਤੁਹਾਡੇ ਅੰਦਰ ਕੌਮ ਦਾ ਜਜ਼ਬਾ ਬਹੁਤ ਤਗੜਾ ਪਿਆ, ਤੁਹਾਨੂੰ ਨਹੀਂ ਪਤਾ ਵੀ ਤੁਸੀਂ ਕੌਮ ਵਾਸਤੇ ਕਿਵੇਂ, ਅਸੀਂ ਕਿਉਂ ਨੌਜਵਾਨਾਂ ਨੂੰ ਸਾਂਭ ਰਹੇ ਜੀ, ਕਿਉਂਕਿ ਸਾਨੂੰ ਪਤਾ ਹੈ ਸਾਡੀ ਕੌਮ ਦੇ ਨੌਜਵਾਨ ਦੀ ਜਿਹੜੀ ਹੈ ਸਾਡੇ ਉੱਤੇ ਕਿੰਨੀ ਜ਼ਰੂਰੀ ਹੈ।
18: ਆਪਣੀ ਮਾਂ ਹੀ ਮੰਨੋ ਵੀ ਜੇ ਕਹਿ ਦੇਣਾ ਵੀ ਮੈਂ ਇੱਥੇ ਚੱਲਾਂ, ਉਹਨੇ ਕਹਿਣਾ ਤੂੰ ਤੇਰਾ ਕੀ ਪਤਾ ਕਿੱਥੇ ਮਾਰਨਾ ਆ, ਤੇ ਇਹ ਲਾ ਲਓ ਵੀ ਜੇ ਆਹ ਕਮਰੇ 'ਚ ਮੈਂ ਪਿਆ ਜੇ ਉੱਧਰੋਂ ਹਾਕ ਮਾਰਦੀ, ਉਹਨੇ ਕਹਿਣਾ ਹੈ ਨਹੀਂ ਇੱਥੇ, ਨਹੀਂ ਹੈ ਨਹੀਂ ਗਾ, ਇੱਕ ਇੱਕ ਮਰਿਆ ਹੀ ਹੋਇਆ ਸੀਗਾ।
5: ਸਾਡਾ ਮਕਸਦ ਇਹ ਆ ਵੀ ਨੌਜਵਾਨਾਂ ਨੂੰ ਸੰਗਤ ਦੇਣੀ, ਜਿਹੜੀ ਸੰਗਤ, ਕਿਉਂਕਿ ਸੰਗਤ ਤੋਂ ਬਿਨਾਂ ਮਨੁੱਖ ਬਦਲ ਨਹੀਂ ਸਕਦਾ। ਇਹ ਨੌਜਵਾਨ ਜਦੋਂ 6-6 ਮਹੀਨੇ ਸੈਂਟਰਾਂ 'ਚ ਰਹਿ ਕੇ ਵਾਪਸ ਆਉਂਦੇ ਆ, ਜਦੋਂ ਉਹਨਾਂ ਦੀ ਬੋਡੀ ਨੂੰ ਨਸ਼ਾ ਨਹੀਂ ਚਾਹੀਦਾ, ਫਿਰ ਵੀ ਉਹਨਾਂ ਦੇ ਮਨ 'ਚੋਂ ਚੀਜ਼ ਨਿਕਲਦੀ ਨਹੀਂ, ਕਿਉਂਕਿ ਉਹਨਾਂ ਦੀ ਸੰਗਤ ਉਹ ਹੈ। ਸੋ ਸਾਡਾ ਮਕਸਦ ਇਹ ਆ ਵੀ ਇੱਥੇ ਜਿਹੜਾ ਨੌਜਵਾਨ ਆਉਂਦਾ ਉਹਨੂੰ ਐਸੀ ਸੰਗਤ ਮਿਲੇ, ਜਿਸ ਸੰਗਤ ਦੇ ਵਿੱਚ ਰਹਿ ਕੇ ਜੋ ਕਹਿੰਦੇ ਨੇ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚਿੱਤਾ, ਉਹ ਉਹੀ ਨੌਜਵਾਨ ਪਿਆਰੇ ਇਹਨਾਂ ਨੂੰ ਅੱਗੇ ਮਿਲਣ ਜਿਹਨਾਂ ਦੇ ਨਾਲ ਜੁੜ ਕੇ ਬਾਣੀ ਬਣਦੇ ਧਾਰਨ ਬਣ।
20: ਦੋ ਜਣੇ ਛੱਡਣਾ ਉਹਨਾਂ ਦੇ ਸਾਹਮਣੇ ਝੂਠ ਮਾਰੀ ਜਾਂਦਾ, ਜੇ ਤਾਂ ਉਹਨਾਂ ਨੂੰ ਨਾ ਪਤਾ ਹੋਵੇ ਸਕਦਾ ਹੈ।
15: ਮਾਵਾਂ ਧੀਆਂ ਭੈਣਾਂ ਸਾਰੀਆਂ ਇੱਥੇ ਹੁੰਦੀਆਂ, ਉਹਨਾਂ ਦਾ ਜਿਹੜਾ ਦਰਦ ਆ ਉਹ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ, ਪਰ ਸਾਨੂੰ ਇਹ ਗੱਲ ਦਾ ਦਰਦ ਜ਼ਰੂਰ ਆ ਕਿ ਕਿਵੇਂ ਸਾਡੀ ਕੌਮ ਨੂੰ ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ ਗੁਲਾਮੀ ਆ ਜਿਹੜੀ ਉਹ ਅਸੀਂ ਪ੍ਰਤੱਖ ਦੇਖ ਰਹੇ
17: ਹਾਂ। ਕੁਛ ਲੀਡਰਾਂ ਦੇ ਨਾਲ ਥੋੜ੍ਹੇ ਲਿੰਕ ਸੀਗੇ ਤਾਂ ਉਹਨਾਂ ਨਾਲ ਬਹਿ ਕੇ ਬਸ ਕੰਮ ਖਰਾਬ ਹੁੰਦਾ ਗਿਆ। ਹੌਲੀ ਹੌਲੀ ਪੈਸੇ ਦਿੰਦੇ ਸੀ, ਫਿਰ ਸ਼ਰਾਬ ਦੇਣ ਲੱਗ ਪਏ ਲੀਡਰ, ਫਿਰ ਉਹੀ ਚਿੱਟਾ ਫੀਮ ਏਦਾਂ ਦੇਣ ਲੱਗ
18: ਪਏ। ਇਹ ਸੋਚ ਲਿਆ ਸੀ ਵੀ ਮਰ ਗਏ ਆ, ਮੈਂ ਤਾਂ ਇਹ ਸੋਚਿਆ ਸੀ ਵੀ ਭਾਈ ਬਸੰਤ ਸਿੰਘ ਜੀ ਜੇ ਨਹੀਂ ਲੱਗਣ ਰੱਖਣਗੇ ਉਹ ਬੋਰਡ ਥੱਲੇ ਫਾਹ ਲੈ ਕੇ ਮਰ ਜਾਣਾ ਆ, ਵੀ ਇਹਨਾਂ ਦੇ ਸਿਰ ਚੜ ਕੇ ਇੰਨਾ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਗਿਆ ਸੀ।
21: ਹੁਣ ਇਹ ਸੱਚਾਈ ਕਿਸੇ ਤੋਂ ਲੁਕੀ ਹੈ? ਕੋਈ ਬੰਦਾ ਇੱਥੇ ਹੱਥ ਖੜਾ ਕਰਕੇ ਕਹਿ ਦੇਵੇ ਵੀ ਉਹਨਾਂ ਦੇ ਪਿੰਡ 'ਚ ਇੱਕ ਨੌਜਵਾਨ ਚਿੱਟਾ ਨਹੀਂ ਪੀਂਦਾ ਤੇ ਚਿੱਟੇ ਨਾਲ ਮਰਿਆ ਨਹੀਂ? ਕੋਈ ਇੱਕ ਬੰਦਾ ਇੱਕ ਭੈਣ ਇੱਥੇ ਹੱਥ ਖੜਾ ਕਰਕੇ ਕਹਿ ਸਕਦਾ ਇਹ ਗੱਲ? ਜੇ ਨਹੀਂ ਕਹਿ ਸਕਦਾ ਤਾਂ ਫਿਰ ਖਾਲਸਾ ਜੀ ਇਹ ਨਸਲ ਕੁਸ਼ੀ ਨਹੀਂ ਤੇ ਹੋਰ ਕੀ ਹੈ?
22: ਇੱਥੇ ਆ ਕੇ ਭਾਈ ਸਾਹਿਬ ਨੇ ਪ੍ਰਚਾਰ ਕੀਤਾ, ਇਹਨੇ ਮੋਬਾਈਲ ਤੇ ਭਾਈ ਸਾਹਿਬ ਦਾ ਪ੍ਰਚਾਰ ਸੁਣਿਆ ਤੇ ਇਹਨੇ ਘਰਦਿਆਂ ਅੱਗੇ ਮੰਗ ਰੱਖੀ ਵੀ ਮੈਂ ਉਹ ਸੈਂਟਰਾਂ 'ਚ ਵੀ ਛੱਡ ਲਿਆ, ਤੁਸੀਂ ਸਾਰਾ ਕੁਛ ਕਰ ਲਿਆ, ਵੀ ਹੁਣ ਮਰਨ ਵਾਲਾ ਰਾਹ ਹੀ ਆ, ਹੋਰ ਕੁਛ ਨਹੀਂ ਗਾ। ਕਈ ਵਾਰੀ ਇਹਨੇ ਧਮਕੀ ਵੀ ਦਿੱਤੀ ਘਰੇ ਜੋ ਪੈਸੇ ਨਹੀਂ ਮਿਲਦੇ ਵੀ ਮੈਂ ਮਰਦਾ। ਫਿਰ ਚੱਲ ਮਾਂ ਸੀ ਇਕੱਲੀ, ਉਹਨੂੰ ਤਰਸ ਆ ਜਾਂਦਾ ਸੀ, ਇਹਨੂੰ ਪੈਸੇ ਫਿਰ ਦੇ ਦਿੰਦੀ ਤੇ ਫਿਰ ਇਹ ਵੀ ਮੈਂ ਜਾਂ ਤਾਂ ਮਰ ਜੂੰਗਾ ਵੀ ਨਸ਼ਾ ਕਰਕੇ ਕਿਸੇ ਦਿਨ ਟੀਕਾ ਲਾ ਕੇ, ਤੇ ਜਾਂ ਫਿਰ ਮੈਨੂੰ ਭਾਈ ਸਾਹਿਬ ਕੋਲ ਛੱਡਿਆ। ਉਹ ਵੀ ਮੈਂ ਇਹ ਵਿਚਾਰ ਸੁਣਦਾ ਹੀ ਇੱਕ ਮਹੀਨੇ ਦੇ ਵਿੱਚ ਹੀ ਛੱਡ ਗਿਆ, ਕਿਉਂਕਿ ਆਉਣ ਸਾਰ ਟੀਕੇ ਤਾਂ ਇਹਦੇ ਬੰਦ ਹੋ ਕੇ ਇੱਥੇ ਨਸ਼ਾ ਮਿਲਣਾ ਨਹੀਂ ਸੀਗਾ। ਨਾਲ ਰਹਿਣ ਨਾਲ ਗੁਰਬਾਣੀ ਨਾਲ ਜੁੜਿਆ ਤੇ ਅੰਮ੍ਰਿਤ ਪਾਨ ਕੀਤਾ ਇਹਨੇ, ਮੈਥੇ ਕੀਤਾ, ਵਹੀਰ ਦੇ ਵਿੱਚ ਹੀ ਕੀਤਾ।
23: ਪੰਜਾਬ ਨੂੰ ਚਿੱਟਾ ਖਤਮ ਕਰ ਰਿਹਾ ਜੀ ਤੇ ਭਾਈ ਜੀ ਚਿੱਟਾ ਬੰਦ ਕਰਕੇ ਇੱਕ ਸਿੱਖ ਕੌਮ ਦੇ ਨਾਲ ਜੋੜ ਰਹੇ ਨੇ ਸਾਰਿਆਂ ਨੂੰ।
24: ਪੰਜਾਬ ਦੀ ਜਵਾਨੀ ਦਾ ਘਾਣ ਹੁਣ ਹਟ ਰਿਹਾ ਜੀ।
23: ਹਾਂਜੀ,
24: ਵਧੀਆ ਗੱਲ ਹੈ ਜੀ। ਜਿਹੜੇ ਲੋਕ ਬਾਹਰ ਰਹਿ ਰਹੇ ਸੀ ਉਹਨਾਂ ਦੇ ਵੀ ਮਾਇੰਡ ਚੇਂਜ ਹੋ ਰਹੇ ਨੇ ਕਿ ਵੀ ਜੀ ਇੱਥੇ ਰਹਿ ਕੇ ਆਪਦੀ ਕੌਮ ਦੇ ਲਈ ਕੁਛ ਕਰੀਏ ਜੀ।
25: ਮੇਰੀ ਪਹਿਲੀ ਮੁਲਾਕਾਤ ਭਾਈ ਸਾਹਿਬ ਨਾਲ ਬਹਿਬਲ ਕਲਾਂ ਵਿੱਚ ਹੋਈ ਸੀ ਤੇ ਉਦੋਂ ਬਾਅਦ ਮੈਂ ਮਨ 'ਚ ਇਹ ਧਾਰ ਲਿਆ ਕਿ ਮੈਂ ਉਹਦਾ ਸਭ ਕੁਛ ਛੱਡ ਕੇ ਮੈਂ ਭਾਈ ਸਾਹਿਬ ਨਾਲ ਜੁੜਨਾ ਚਾਹੁੰਦਾ ਹਾਂ। ਭਾਈ ਸਾਹਿਬ ਨਾਲ ਆਪਣਾ ਦਿਲੋਂ ਪਿਆਰ ਆ, ਆਪਾਂ ਦੂਜਾ ਪਹਿਲਾਂ ਦੀਪ ਸਿੱਧੂ ਭਾਈ ਨੂੰ ਗੁਆ ਬੈਠੇ ਹਾਂ ਤੇ ਮੈਂ ਨਹੀਂ ਹੁਣ ਚਾਹੁੰਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਗਵਾਇਆ ਜਾਵੇ।
15: ਬਾਈ ਦੀਪ ਸਿੱਧੂ ਦੇ ਬੋਲਾਂ ਦੇ ਵਿੱਚੋਂ ਆਜ਼ਾਦੀ ਦੇ ਜਿਹੜੇ ਸੁਨੇਹੇ ਨੌਜਵਾਨਾਂ ਤੱਕ ਪਹੁੰਚ ਰਹੇ ਸੀ ਤੇ ਨੌਜਵਾਨਾਂ ਨੂੰ ਆਪਣੇ ਆਪ ਆਪਣੇ ਮਨਾਂ ਦੇ ਵਿੱਚੋਂ ਕੌਮ ਧਰਮ ਤੇ ਦੇਸ਼ ਦੀ ਆਜ਼ਾਦੀ ਦਾ ਰਾਹ ਦਿਸ ਰਿਹਾ ਸੀ, ਇਸ ਕਰਕੇ ਜਿਹੜੀ ਹਕੂਮਤ ਆ ਉਹਨੂੰ ਇਹ ਬਰਦਾਸ਼ਤ ਨਹੀਂ ਹੋਇਆ।
0: ਜਦੋਂ ਤੱਕ ਤੁਸੀਂ ਆਪਦੇ ਆਪ ਨੂੰ ਸਿੱਖ ਕਹਿੰਦੇ, ਜਦੋਂ ਤੱਕ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦੇ ਹੋ ਤੇ ਉੱਥੋਂ ਤੁਹਾਨੂੰ ਇੰਸਪੀਰੇਸ਼ਨ ਮਿਲਦੀ ਆ, ਤੁਸੀਂ ਇਹਨਾਂ ਲਈ ਇੱਕ ਹੋ ਤੇ ਤੁਹਾਡੇ ਤੇ ਇਹ ਹਮਲੇ ਉਵੇਂ ਕਰਨਗੇ, ਚਾਹੇ ਤੁਸੀਂ ਪੰਜਾਬ ਚ ਬੈਠੇ ਹੋ ਚਾਹੇ ਬਾਹਰ ਬੈਠੇ।
21: ਜਿਹੜੀ ਗਲੀ ਚ ਨਿਕਲ ਜਾਓ ਉਹ ਤਮਾਕੂ ਨਾਲ ਭਰੀ ਪਈ ਹੈ, ਜਿਹੜੇ ਪਾਸੇ ਨੂੰ ਤੁਰ ਜਾਓ ਤੁਹਾਨੂੰ ਸਰਿੰਜਾ ਟੀਕੇ ਲੱਭ ਜਾਂਦੇ ਨੇ।
1: ਅਸੀਂ ਤੇ ਆਪਣੇ ਤਰੀਕੇ ਨਾਲ ਰੋਕਾਂਗੇ ਨਾ। ਮੈਂ ਤੇ ਇੱਥੋਂ ਤੱਕ ਕਿਹਾ ਵੀ ਪੰਜਾਬ ਦੇ ਵਿੱਚ ਜਿੰਨੇ ਦੁਕਾਨਦਾਰ ਨੇ ਪਿੰਡਾਂ ਦੇ, ਪਿੰਡਾਂ ਵਾਲਿਆਂ ਨੂੰ ਬੇਨਤੀ ਕੀਤੀ ਵੀ ਤੁਸੀਂ ਦੁਕਾਨਦਾਰਾਂ ਕੋਲ ਜਾਓ ਪ੍ਰੇਮ ਪਿਆਰ ਨਾਲ ਵੀ ਤੁਹਾਡਾ 500,000 ਦਾ ਤਮਾਕੂ ਇਕਦਮ ਮਹੀਨੇ ਦਾ, ਤੁਸੀਂ ਸਾਡੇ ਕੋਲ ਆਣ ਕੇ ਪੈਸੇ ਦਾ ਜ਼ਿਕਰ ਤਮਾਕੂ ਨਾਲ। ਹੁਣ ਇਹ ਤੋਂ ਸੌਫਟ ਤਰੀਕਾ ਕੀ ਹੋ ਸਕਦਾ? ਇੱਕ ਜਿਹੜਾ ਜ਼ਹਿਰ ਵੇਚ ਰਿਹਾ ਕੋਈ ਉਹਨੂੰ ਜ਼ਹਿਰ ਜੋਗੇ ਪੈਸੇ ਦੇ ਕੇ ਕਹਿ ਰਹੇ ਵੀ ਜ਼ਹਿਰ ਨਾ ਵੇਚ।
2: ਦੇਖੋ ਸੈਂਕੜੇ ਨੌਜਵਾਨ ਇੱਥੇ ਆ ਗਏ ਆ, ਬਹੁਤ ਨਿਮਤ ਵੀ ਛਕੇ ਆ ਤੇ ਜਿਹੜੇ ਇੱਥੇ ਕਈ ਨੌਜਵਾਨ ਆਪਣੇ ਬਹੁਤ ਪ੍ਰਮੁੱਖ ਕਾਰਜਾਂ 'ਚ ਲੱਗੇ ਹੋਏ ਜਿਹੜੇ ਅੱਗੇ ਉਹ ਪਹਿਲਾਂ ਨਸ਼ੇ ਹੀ ਕਰਦੇ ਸੀ। ਇੱਕ ਦੋ ਨੌਜਵਾਨ ਐਸੇ ਆ ਜਿਨ੍ਹਾਂ ਨੇ 3-3 ਕਿੱਲੇ ਪੈਲੀ ਵੇਚਤੀ ਆਪਣੀ ਨਸ਼ਿਆਂ ਦੇ ਵਿੱਚ, ਉਹ

on you.

0: ਦੁਸ਼ਮਣ ਟਰੇ
1: ਪ੍ਰਭ ਸਿਮਰਨ ਕਛ ਬਿਗੜ ਨਾ ਲਾਗੇ
0: ਪ੍ਰਭੇ ਸਿਮਰਨ ਅੰਦਰ ਜਾਗੇ
1: ਪ੍ਰਭ ਕੇ ਸਿਮਰਨ ਭਉ ਨਾ ਵਿਆਪੇ
0: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੇ
1: ਪ੍ਰਭ ਕਾ ਸਿਮਰਨ

0: ਸਿਮਰਨ ਪੂਰਨ ਆਸਾ
1: ਸਭ ਸਿਮਰਨ ਮਨ ਕੀ ਮਲ ਜਾਏ
0: ਅੰਮ੍ਰਿਤ ਨਾਮ੍ਰਿਤ ਮਾਏ ਸਮਾਏ
1: ਸਭ ਜੀ ਬਸੇ ਸਾਧ ਕੀ ਰਸਨਾ
0: ਨਾਨਕ ਜਨ ਕਾ ਦਾਸਨ ਦਸਨਾ
1: ਸਭ ਕੋ ਸਿਮਰੇ ਸੇ ਤਨਵੰਤੇ
0: ਸਭ ਕੋ ਸਿਮਰੇ ਸੇ ਪਤਵੰਤੇ
1: ਸਭ ਕੋ

0: ਸੀਜੈ
1: ਜੇ ਪ੍ਰਸਾਦ ਧਾਰੋ ਉਪਰ ਸੁਖ ਵਸੈ
0: ਸੋਤ ਪਰਾਤ ਮੀਲ ਬੰਤਾ ਸੰਗ ਹਸੈ
1: ਜੇ ਪ੍ਰਸਾਦ ਪੀਵੇ ਸੀਤਲ ਜਲਾ
0: ਸੁਖਦਾਈ ਪਵਨ ਪਾਵਕ ਮੁਲ

0: ਸਾਧਕ ਸੰਗ ਸਫਲ ਜਨਮ
1: ਸਾਧਕ ਸੰਗ ਨਹੀਂ ਕਛ ਕਾਲ
0: ਦਰਸ਼ਨ ਭੇਟਤ ਹੋਤ ਨਿਹਾਲ
1: ਸਾਧਕ ਸੰਗ ਕਲੁਖ ਧਰ
0: ਸਾਧਕ ਸੰਗ ਨਰਕ

0: ਕੋੜ ਬਹੁਤ ਜੋਨੀ ਫਿਰੇ
1: ਕਈ ਕੋੜ ਬੈਠ ਹੀ ਖਾਏ
0: ਕਈ ਕੋੜ ਕਾਲੇ ਥੱਕ ਪਾਏ
1: ਕਈ ਕੋੜ ਕੀਏ ਧਨਵੰਤ
0: ਕਈ ਕੋੜ ਮਾਇਆ ਮੈਂ ਚਿੰਤ
1: ਪਾਣਾ ਤਦੇ ਰੱਖੇ
0: ਨਾਨਕ ਸਭ ਕੁਛ ਪ੍ਰਭ ਕੇ ਹੱਥ
1: ਕਈ ਕੋੜ ਪੈ ਵੈਰਾਗੀ
0: ਰਾਮ ਨਾਮ ਸੰਤ ਤਿੰਨ ਲੈ ਵਲਾਗੀ।

0: ਸਨਗੁਦ ਰਹੇ ਸੁਨ ਸਰਵਨ
1: ਕਰ ਕਿਰਪਾ ਜਿਸੇ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
1: ਰੂਪ ਸਤ ਜਾ ਕਾ ਸਤ ਸਥਾਨ
0: ਪੁਰਖ ਸਤ ਕੇਵਲ ਪ੍ਰਦਾਨ
1: ਦੂਤ ਸਤ ਸਤ ਜਾ ਕੀ ਬਾਣੀ
0: ਸਤ ਪੁਰਖ ਸਭ ਮਾਏ ਸਮਾਨੇ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ

0: ਆਪਣੇ ਆਪ ਆਪ ਹੀ ਚੜ ਜਾ
1: ਨਾਨਕ ਆਪਣ ਰੂਪ ਆਪ ਹੀ ਉਪਰ ਜਾ
0: ਨਿਰਮਲ।

0: ਕਿਸੇ ਭੂਖ ਅਮਨ ਤ੍ਰਿਪਤਾਵੇ
1: ਕਰਨ ਕਰਾਵਣ ਕਰਨੇ ਆਰ
0: ਨਾਨਕ ਕਰਤੇ ਕਾ ਨਹੀਂ ਸੁਮਾਰ
1: ਆਪਣੀ ਸੋਭਾ ਆਪਣ ਸੰਗ ਮਨਾਏ
0: ਤਬ ਕਮਨ ਮਾਏ ਬਾਪ ਪਿਤਰ ਸੁਤ ਪਾਏ।

ਮਾਇਆ ਮੋਹ ਨਾ ਚੁੱਕਈ ਮਰ ਜੰਮੈ ਵਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ ਅਤ ਤਿਸਨਾ ਤਜ ਵਿਕਾਰ ਜਨਮ ਮਰਨ ਕਾ ਦੁੱਖ ਗਇਆ।

ਨਾਨਕ ਬਿਨ ਸਤਿਗੁਰ ਸੱਚ ਨਾ ਪਾਈਐ ਮਨਮੁਖ ਭੁੱਲੇ ਜਾਹਿ ਬਾਂਬੀਹਾ ਪ੍ਰਿਉ ਪ੍ਰਿਉ ਕਰੈ ਜਲ ਨਿਤ ਪ੍ਰੇਮ ਪਿਆਰ ਗੁਰ ਮਿਲੈ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ

ਸੱਚੇ ਸੌ ਲਿਵਲਾਈ ਬੋਲਿਆ ਤੇਰਾ ਥਾਈ ਪਵੈ ਗੁਰਮੁਖ ਹੋਏ ਅਲਾਇ ਸ਼ਬਦ ਚੀਨ ਤਿਖ ਉਤਰੈ ਮਨ ਲਹਿਰ ਜਾਇ ਚਾਰੇ ਕੁੰਡਾਂ ਝੂਕ ਵਰਸਦਾ ਬੂੰਦ ਪਵੈ ਸਹਿਜ ਸੁਭਾਇ ਜਲ ਹੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨਾ ਲਾਗੇ ਆਇ ਬਾਵੀਆ ਤੂੰ ਸਹਿਜ ਬੋਲ ਸੱਚੈ ਸ਼ਬਦ ਸੁਭਾਈ ਸਭ ਕਿਛ ਤੇਰੇ ਨਾਲ ਹੈ ਸਤਿਗੁਰ ਦੀਆ ਦਿਖਾਇ ਆਪ ਪਛਾਣੇ ਪ੍ਰੀਤਮ ਮਿਲੈ ਬੁੱਠਾ ਸ਼ਹਿਬਰ ਲਾਇ ਚਿਮ ਚਿਮ ਅੰਮ੍ਰਿਤ ਵਰਸਦਾ ਤਿਸਨਾ ਭੁੱਖ ਸਭ ਜਾਈ ਕੂਕ ਪੁਕਾਰਨਾ ਹੋਵੈ ਜੋਤੀ ਜੋਤ ਮਿਲਾਇ ਨਾਨਕ ਸੁਖ ਸਵਣ ਸੁਹਾਗਣੀ ਸੱਚੈ ਨਾਮ ਸਮਾਇ ਧੁਰੋਂ ਖਸਮ ਭੇਜਿਆ ਸੱਚੇ ਹੁਕਮ ਪੁਠਾਈ ਇੰਦ ਵਰਸੇ ਦਇਆ ਕਰ ਗੂੜੀ ਸ਼ਹਿਬਰ ਲਾਇ

ਵਿਚਾਰ ਹਉਮੈ ਫਿਕਾ ਬੋਲਣਾ ਬੁਝ ਨਾ ਸਕਾ ਕਾਰ ਵਣ ਤ੍ਰੈਣ ਤ੍ਰੈ ਭਵਣ ਤੁਜੇ ਤੇ ਆਏ ਦਾਨ ਦਿਨ ਸਦਾ ਵਿਹਾਨ ਬਿਨ ਸਤਿਗੁਰ ਕਿਨੇ ਨਾ ਪਾਇਆ ਕਰ ਕਰ ਥੱਕੇ ਵਿਚਾਰ ਨਦਰ ਕਰੇ ਜੇ ਆਪਣੀ ਤਾਂ ਆਪੇ ਲਏ ਸਵਾਰ ਨਾਨਕ ਗੁਰਮੁਖ ਜਿਨੀ ਧਿਆਇਆ ਏਸੇ ਪਰਵਾਨ ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕਾ ਉਪਦੇਸ਼ ਚਾਰੇ ਕੁੰਡਾਂ ਜੋ ਜੇ ਪਵੈ ਵੇਦ ਪੜੇ ਜੁਗ ਚਾਰ ਨਾਨਕ ਸਾਚਾ ਭੇਟੇ ਹਰ ਮਨ ਵਸੇ ਪਾਵੇ ਮੁਖ ਦੁਆਰ ਨਾਨਕ ਹੁਕਮ ਵਰਤੈ ਖਸਮ ਕਾ ਮਤ ਪਵੀ ਫਿਰੈ ਚੱਲ ਚਿਤ ਮਨ ਮੁਖ ਸੋ ਕਰ ਦੋਸਤੀ ਸੁਖ ਕੈ ਪੁੱਛੇ ਮਿਤ ਗੁਰਮੁਖ ਸੋ ਕਰ ਦੋਸਤੀ ਸਤਿਗੁਰ ਸੋ ਲਾਏ ਚੇਤਾ ਜੰਮਣ ਮਰਨ ਕਾ

ਗੁਰਮੁਖ ਮਿਲਿਆ ਹਰ ਰਾਏ, ਅੰਤਰ ਜੋਤ ਪਰਗਾਸੀਆ ਨਾਨਕ ਨਾਮ ਸਮਾਏ। ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਏ, ਜਿਤ ਮਿਲਿਆ ਤਿਖ ਉਤਰੇ ਤਨ ਮਨ ਸੀਤਲ ਹੋਏ। ਵਾਹ ਵਾਹ ਸਤਿਗੁਰ ਸਤਿਪੁਰਖ ਹੈ ਜਿਸਨੂੰ ਸੰਮਤ ਸਭ ਕੋਏ, ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਹ ਤੁਲ ਹੋਏ। ਵਾਹ ਵਾਹ ਸਤਿਗੁਰ ਸਜਾਣ ਹੈ ਜਿਸ ਅੰਤਰ ਬ੍ਰਹਮ ਵਿਚਾਰ, ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾ ਵਾਰ। ਵਾਹ ਵਾਹ ਸਤਿਗੁਰੂ ਹੈ ਜੇ ਸੱਚ ਦ੍ਰਿੜਾਏ ਸੋਏ, ਨਾਨਕ ਸਤਿਗੁਰ ਵਾਹ ਵਾਹ ਜਿਹਤੇ ਨਾਮ ਪ੍ਰਾਪਤ ਹੋਏ। ਹਰਿ ਪ੍ਰਭ ਸੱਚਾ ਸੋਹਿਲਾ, ਗੁਰਮੁਖ ਨਾਮ ਗੋਵਿੰਦ, ਅੰਦਰ ਨਾਮ ਸਲਾਹਣਾ, ਹਰਿ ਜਪਿਆ ਮਨ ਆਨੰਦ, ਵਡ ਭਾਗੀ ਹਰਿ ਪਾਇਆ ਪੂਰਨ ਪਰਮਾਨੰਦ, ਜਨ ਨਾਨਕ ਨਾਮ ਸਲਾਹਿਆ ਬੋਹੜ ਨਾ ਮਨ ਤਨ ਭੰਗ, ਮੂੰਹ ਪ੍ਰਿਆ ਸਿਉ ਨੇਹੋ ਕਿਉ ਸੱਜਣ ਮਿਲੇ ਪਿਆਰਿਆ, ਹੋ ਢਡੇਂਦੀ ਤਿੰਨ ਸੱਜਣ ਸੱਚ ਸਵਾਰਿਆ, ਸਤਿਗੁਰ ਮੇਡਾ ਮਿਤ ਹੈ ਜੇ ਮਿਲੇ ਤਾਂ ਇਹੋ ਮਨ ਵਾਰਿਆ, ਦੇਂਦਾ ਮੂੰਹ ਪਿਰ ਦੱਸ ਹਰ ਸੱਜਣ ਸਿਰਜਣ ਹਾਰਿਆ, ਨਾਨਕ ਹੋ ਪਿਰ ਭਾਲੀ ਆਪਣਾ ਸਤਿਗੁਰ ਨਾਲ ਦਿਖਾਲਿਆ, ਹੋ ਖੜੀ ਨਿਹਾਲੀ ਪੰਧ ਮਾਤਮੂ ਸੱਜਣ ਆਵੇ ਕੋ ਆਣ ਮਿਲਾਵੇ ਅੱਜ, ਮੈਂ ਪਿਰ ਮੇਲ ਮਿਲਾਵੇ ਹੋ ਜੀਉ ਕਰੀ ਤਸਵਿਟ ਚੌਖਨੀਏ, ਜੋ ਮੈਂ ਪਿਰੀ ਦਿਖਾਵੇ ਨਾਨਕ ਹਰ ਹੋਏ ਦਿਆਲ, ਤਾਂ ਗੁਰ ਪੂਰਾ ਮੇਲਾਵੇ, ਅੰਤਰ ਜੋਰ ਹੋਮੇ ਤਨ ਮਾਇਆ ਕੂੜੀ ਆਵੇ ਜਾਏ, ਸਤਿਗੁਰ ਕਾ ਫਰਮਾਇਆ ਮਨ ਨਾ ਸਕੀ ਦੁੱਤਰ ਤਰਿਆ ਨਾ ਜਾਏ, ਨਦਰ ਕਰੇ ਜਿਸ ਆਪਣੇ ਸੋ ਚੱਲੇ ਸਤਿਗੁਰ ਪਾਏ, ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛੇ ਸੋ ਫਲ ਪਾਏ, ਜਿੰਨੀ ਸਤਿਗੁਰ ਮੰਨਿਆ ਹੋ ਤਿੰਨ ਕੇ ਲਾਗੋ ਪਾਏ, ਨਾਨਕ ਤਾ ਕਾ ਦਾਸ ਹੈ ਜੇ ਅੰਦਰ ਰਹੇ ਲਿਵ ਲਾਏ, ਜਿਨ੍ਹਾਂ ਪੀਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀਏ, ਨਾਨਕ ਮਿਲੇ ਸੁਭਾਏ ਗੁਰਮੁਖੇ ਮਨ ਰਹਿਸੀਐ, ਜਿਨ੍ਹਾਂ ਪੀਰੀ ਪਿਆਰ ਕਿਉਂ ਜੀਵਨ ਪਿਰ ਬਾਹਰੇ, ਜਾਂ ਸੋ ਦੇਖਣ ਆਪਣਾ ਨਾਨਕ ਤੀਵ ਥੀਵਨ ਭੀ ਹਰੇ, ਜਿਨ੍ਹਾਂ ਗੁਰਮੁਖੇ ਅੰਦਰ ਨੇਹੋ ਤੈ ਪ੍ਰੀਤਮ ਸੱਚੇ ਲਾਇਆ, ਰਾਤੀ ਅਤੇ ਡੇਹੋ ਨਾਨਕ ਪ੍ਰੇਮ ਸਮਾਇਆ, ਗੁਰਮੁਖ ਸੱਚੀ ਆਸ ਕੀ ਜਤ ਪ੍ਰੀਤਮ ਸੱਚਾ ਪਾਈਏ, ਅੰਦਰ ਹੈ ਆਨੰਦ ਨਾਨਕ ਸਹਿ ਸਮਾਈਐ, ਸੱਚਾ ਪ੍ਰੇਮ ਪਿਆਰ ਗੁਰ ਪੂਰੇ ਤੇ ਪਾਈਏ, ਕੱਬੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਈਏ, ਜਿਨ੍ਹਾਂ ਅੰਦਰ ਸੱਚਾ ਨੇਹੋ ਕਿਉਂ ਜੀਵਨ ਪਿਰੀ ਵਿਹੋਣਿਆ, ਗੁਰਮੁਖ ਮਿਲੇ ਆਪ ਨਾਨਕ ਚਿਰੀ ਵਿਛੁਨਿਆ, ਜਿਨ ਕੋ ਪ੍ਰੇਮ ਪਿਆਰ ਤੋਂ ਆਪੇ ਲਾਇਆ ਕਰਮ ਕਰ, ਨਾਨਕ ਲਿਹੋ ਮਿਲਾਏ ਮੈਂ ਜਾਚਕ ਦੀਜੇ ਨਾਮ ਹਾਰ, ਗੁਰਮੁਖ ਹੱਸੈ ਗੁਰਮੁਖ ਰੋਵੇ, ਜੇ ਗੁਰਮੁਖ ਕਰੇ ਸਾਈ ਭਗਤ ਹੋਵੇ, ਗੁਰਮੁਖ ਹੋਵੇ ਸੋ ਕਰੇ ਵਿਚਾਰ, ਗੁਰਮੁਖ ਨਾਨਕ ਪਾਵੈ ਪਾਰ, ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ, ਤਿੰਨ ਕੇ ਮੁੱਖ ਸਾਧੀ ਉਜਲੇ ਤਤ ਸੱਚੇ ਦਰਬਾਰ, ਤਿੰਨ ਬਹਿੰਦਿਆਂ ਉੱਡਦਿਆਂ ਕਦੇ ਨਾ ਵਿਸਰੇ ਜੇ ਆਪ ਬਖਸੇ ਕਰਤਾਰ, ਨਾਨਕ ਗੁਰਮੁਖ ਮੇਲੇ ਨਾ ਵਿਛੜੇ ਜੇ ਮੇਲੇ ਸਿਰ ਜਣ ਹਾਰ, ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ, ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ, ਸਤਿਗੁਰ ਕੀ ਸੇਵੈ ਲੱਗਿਆ ਭੋਜਲ ਤਰੈ ਸੰਸਾਰ, ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ, ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਏ ਸਭ ਦੁੱਖ ਨਿਵਾਰਨ ਹਾਰ, ਮਨਮੁਖ ਸੇਵਾ ਜੋ ਕਰੇ ਦੂਜੇ ਪਾਏ ਚਿਤ ਲਾਏ, ਪੁੱਤ ਕਲਾ ਤਕਟਾਂਬੈ ਮਾਇਆ ਮੋਹ ਵਧਾਏ, ਦਰਗਹਿ ਲੇਖਾ ਮੰਗੀਏ ਕੋਈ ਅੰਤ ਨ ਸਕੀ ਛਡਾਏ, ਬਿਨ ਨਾਵੇ ਸਭ ਦੁੱਖ ਹੈ ਦੁੱਖਦਾਈ ਮੋਹ ਮਾਏ, ਨਾਨਕ ਗੁਰਮੁਖ ਨਜ਼ਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ, ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੀ ਹੇ ਸੁਖ ਪਾਏ, ਹੁਕਮੋ ਸੇਵੇ ਹੁਕਮ ਰਾਧੇ ਹੁਕਮੇ ਸਮੇਂ ਸਮਾਏ, ਹੁਕਮ ਵਰਤ ਨੇਮ ਸੋ ਸੰਜਮ ਮਨ ਚਿੰਦਿਆ ਫਲ ਪਾਏ, ਸਦਾ ਸਾਗਣ ਜੇ ਹੁਕਮੇ ਬੁਝੇ ਸਤਿਗੁਰ ਸੇਵੇ ਲਿਵ ਲਾਹੇ, ਨਾਨਕ ਕਿਰਪਾ ਕਰੇ ਜਿਨ ਉਪਰ ਤਿਨ ਹੁਕਮੇ ਲਏ ਮਿਲਾਏ, ਮਨਮੁਖ ਹੁਕਮ ਨਾ ਬੁਝੇ ਬਪੜੀ ਤਿਨ ਨਿਤ ਹੋਮੇ ਕਰਮ ਕਮਾਏ, ਵਰਤ ਨੇਮ ਸੋ ਸੰਜਮ ਪੂਜਾ ਪਖੰਡ ਭਰਮ ਨਾ ਜਾਏ, ਅੰਤਰੋਕ ਸੁਧ ਮਾਇਆ ਮੋਹਿ ਬੇਦੀ ਜੋ ਹਸਤੀ ਛਾਰ ਉਡਾਏ, ਜਿਨ ਪਾਏ ਤਿਸੇ ਨਾ ਚੇਤੇ ਬਿਨ ਚੇਤੇ ਕਿਉਂ ਸੁਖ ਪਾਏ, ਨਾਨਕ ਪ੍ਰਪੰਚ ਕੀਆ ਧੁਰ ਕਰਤੈ ਪੂਰਬ ਲਿਖਿਆ ਕਮਾਏ, ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਆਂਦਿਨ ਸੇਵਾ ਕਰਤ ਸਮਾਏ, ਅੰਤਰ ਸਤਿਗੁਰ ਗੁਰੂ ਸਭ ਪੂਜੇ ਸਤਿਗੁਰ ਕਾ ਦਰਸ ਦੇਖੇ ਸਭ ਆਏ, ਮੰਨੀਏ ਸਤਿਗੁਰ ਪਰਮ ਵਿਚਾਰੀ ਜਿਤ ਮਿਲੇ ਤਿਸਨਾ ਭੁੱਖ ਸਭ ਜਾਏ, ਹੋ ਸਦਾ ਸਦਾ ਬਲਹਾਰੀ ਗੁਰੇ ਆਪਣੇ ਜੋ ਪ੍ਰਭ ਸੱਚਾ ਦੇਹ ਮਿਲਾਏ, ਨਾਨਕ ਕਰਮ ਪਾਇਆ ਤਿੰਨ ਸੱਚਾ ਜੋ ਗੁਰ ਚਰਨੀ ਲੱਗੇ ਆਏ, ਜਿਨ ਪ੍ਰਿਆ ਸੋ ਨੇਹੋ ਸੇ ਸੱਜਣ ਮੈਂ ਨਾਲ, ਜਿਨ ਪ੍ਰਿਆ ਸੋ ਨੇਹੋ ਸੇ ਸੱਜਣ ਮੈਂ ਨਾਲ, ਅੰਤਰ ਬਾਹਰ ਹੋਂ ਫਿਰਾਂ ਪੀ ਹਿਰਦੇ ਰੱਖਾਂ ਸਮਾਲ, ਜਿਨ੍ਹਾਂ ਇੱਕ ਮਨ ਇੱਕ ਚਿਤ ਧਿਆਇਆ ਸਤਿਗੁਰ ਸਿਉ ਚਿਤ ਲਾਏ, ਤਿੰਨ ਕੀ ਦੁੱਖ ਭੁੱਖ ਹੋਮੇ ਵੱਡਾ ਰੋ ਗਿਆ, ਨਿਰਦੋਖ ਭਏ ਲਿਵ ਲਾਏ, ਗੁਣ ਗਾਹੇ ਗੁਣ ਉਚਰੇ ਗੁਣ ਮਹਿ ਸਵੈ ਸਮਾਏ, ਨਾਨਕ ਗੁਰਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ, ਮਨਮੁਖ ਮਾਇਆ ਮੋਹ ਹੈ ਨਾਮ ਨਾ ਲੱਗੇ ਪਿਆਰ, ਕੂੜ ਕੁਮਾੜੇ ਕੂੜ ਕੁਮਾਵੇ ਕੂੜ ਸੰਗ੍ਰਹਿ ਕੂੜ ਕਰੇ ਆਹਾਰ,
ਬਿਖ ਮਾਇਆ ਤਨ ਸੰਚ ਮਰੇ ਅੰਤ ਹੋਏ ਸਭ ਛਾਰ ਕਰਮ ਧਰਮ ਸਭ ਸੰਜਮ ਕਰੈ ਅੰਤਰ ਲੋਭ ਵਿਕਾਰ ਨਾਨਕ ਮਨਮੁਖ ਜੇ ਕਮਾਵੇ ਸੋ ਥਾਏ ਨਾ ਪਵੇ ਦਰ ਗਏ ਹੋਏ ਖਵਾਰ ਸਭਨਾ ਰਾਗਾਂ ਵਿੱਚ ਸੋ ਭਲਾ ਪਾਈ ਜਿਤ ਵਸਿਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗੇ ਨਾਦ ਦੇ ਬਾਹਰਾਏ ਨੀ ਹੁਕਮ ਨਾ ਬੂਝਿਆ ਜਾਏ ਨਾਨਕ ਹੁਕਮੇ ਬੂਝੇ ਤਿਨਾ ਰਾਸ ਹੋਏ ਸਤਿਗੁਰ ਤੇ ਸੋਝੀ ਪਾਏ ਸਭ ਕਹੇ ਤਿਸ ਤੇ ਹੋਇਆ ਜੋ ਤਿਸੇ ਧੀਰ ਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੈ ਕਹਾਏ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਤਿਆਏ ਅੰਮ੍ਰਿਤ ਬਾਣੀ ਤਾਤੈ ਗੁਰਮੁਖ ਵਸੈ ਮਨ ਆਏ ਹਿਰਦੇ ਕਮਲ ਪ੍ਰਗਾਸਿਆ ਜੋਤੀ ਜੋਤ ਮਿਲਾਏ ਨਾਨਕ ਸਤਿਗੁਰ ਤਿਨ ਕੋ ਮੇਲਿਓਨ ਜਿਨ ਧੁਰ ਮਹਤਕ ਭਾਗ ਲਿਖਾਏ ਅੰਦਰ ਤਿਸ ਨਾ ਅੱਗ ਹੈ ਮਨਮੁਖ ਭੁੱਖ ਨਾ ਜਾਏ ਮੋਹ ਕਟੰਬ ਸਭ ਕੂੜ ਹੈ ਕੂੜ ਰਹਿਆ ਲਪਟਾਏ ਅੰਦਿਨ ਚਿੰਤਾ ਚਿੰਤਵੇ ਚਿੰਤਾ ਬੱਧਾ ਜਾਏ ਜੰਮਣ ਮਰਨ ਨਾ ਚੁੱਕੀ ਹਉਮੈ ਕਰਮ ਕਮਾਏ ਗੁਰਸਰਨ ਆਈ ਉਬਰੇ ਨਾਨਕ ਲਏ ਛਡਾਏ ਸਤਿਗੁਰ ਪੁਰਖ ਹਰ ਧਿਆਏ ਦਾ ਸਤਸੰਗਤ ਸਤਿਗੁਰ ਪਾਏ ਸਤਸੰਗਤ ਸਤਿਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ ਇਹ ਭਉਜਲ ਜਗਤ ਸੰਸਾਰ ਹੈ ਗੁਰ ਬੋਇਥ ਨਾਮ ਤਰਾਏ ਗੁਰ ਸਿੱਖੀ ਪਾਉਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ ਤੁਰ ਮਹਤਕ ਹਰ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਏ ਜਮ ਕਾਂਕਰ ਮਾਰ ਬਿਦਾਰੀਆਂ ਹਰ ਦਰਗਹਿ ਲਏ ਛਡਾਏ ਗੁਰਸਿੱਖਾਂ ਨੂੰ ਸਭ ਆਸ ਹੈ ਹਰ ਤੁੱਠਾ ਮੇਲ ਮਿਲਾਏ ਗੁਰਪੂਰੇ ਹਰ ਨਾਮ ਦੜਾਇਆ ਜਿਨ ਵਿੱਚੋਂ ਪਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਏ ਚਕਰ ਚਾਨਣ ਮਗ ਦਿਖਾਇਆ ਹੋਮੇ ਮਾਰੇ ਕਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹੇ ਨ ਸਕੈ ਸਚੈ ਨਾਏ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਿਨ ਨਾਨਕ ਨਾਉ ਲਏ ਤਾਂ ਜੀਵੈ ਬਿਨ ਨਾਵੇ ਖਿਨ ਮਰ ਜਾਇਆ ਮਨ ਅੰਤਰ ਹੋਮੇ ਰੋਗ ਭਰਮ ਭੁੱਲੇ ਹੋਮੇ ਸਾਖਤ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮਿਕ ਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭੀ ਸਭ ਦੇਖਿਆ ਜਾਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦੜਾਇਆ ਮਨ ਅੰਤ

ਝੜ ਝੜ ਪਵਦੇ ਕੱਚੇ ਬਿਰਹੇ ਜਿਨ੍ਹਾਂ ਕਾਰਨ ਆਏ ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ਧੂੜੀ ਵਿੱਚ ਲਡੰਦੜੀ ਸੋਹਾ ਨਾਨਕ ਤੈ ਸਹਿ ਨਾਲੇ ਗੁਰ ਕੈ ਸ਼ਬਦ ਅਰਾਧੀਏ ਨਾ ਬਰੰਗ ਬੈਰਾਗ ਜੀਤੇ ਪੰਚ ਬਰਾਈਆਂ ਨਾਨਕ ਸਫਲ ਮਾਰੂ ਇਹੋ ਰਾਗ ਜਾਮੂ ਇੱਕ ਤਾਂ ਲੱਖ ਤੋ ਜਿੱਤੀ ਪਿਰਣੇ ਦਰ ਕਿੱਤੜੇ ਬਾਹਮਣ ਬਿਰਥਾ ਗਇਓ ਜਿਨਾਮ ਜਿਨ ਕੀਤੋ ਸੋ ਵਿਸਰੇ ਸੋਰਠ ਸੋ ਰਸ ਪੀਜੀਏ ਕਬੂ ਨਾ ਪੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਏ ਦਰ ਗਏ ਨਿਰਮਲ ਸੋਏ

ਪਹਿਲੇ ਹੋ ਲਾਏ ਜਨ ਦੇਹੋ ਮਤੀ ਉਪਦੇਸ਼ ਵਿੱਚੋਂ ਭਰਮ ਜਾਏ ਜੋ ਧੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਛ ਤਿਸਦੈ ਵਸ ਦੂਜੀ ਨਾਹੇ ਜਾਏ ਨਾਨਕ ਸੁਖ ਅਨੰਦ ਪੈ ਪ੍ਰਭ ਕੀ ਮਨ ਰਜਾਏ ਗੁਰਪੁਰਾ ਜਿਨ ਸਿਮ

ਨਾਨਕ ਜੋ ਮਥਨ ਮਧਾਣੀਆਂ ਤਿਉ ਮੱਥੇ ਧਰਮ ਰਾਇ ਨਾਮ ਧਿਆਨ ਸਾਜਨਾ ਜਨ ਪਦਾਰਥ ਜੀਤ ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ ਖੁਬੜੀ ਕੋਥਾਏ ਮਿੱਠੀ ਗਲਣ ਕਮੰਤਰੀਆ ਨਾਨਕ ਸੇ ਉਭਰੇ ਜਿਨ੍ਹਾਂ ਭਾਗ ਮਥਾਹਿ ਸੁਤੜੇ ਸੁਖੀ ਸੁਵੰਨ ਜੋ ਰੱਤੇ ਸਹਿ ਆਪਣੇ ਪ੍ਰੇਮ ਸੋਹਾ ਧਣੀ ਸਿਉ ਅਠੇ ਪਹਿਰ ਲਵਨ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਣੇ ਮ੍ਰਿਗ ਤਿਸਨਾ ਪੇਖ ਭੁੱਲਣੇ ਉੱਠੇ ਨਗਰ ਗੰਧਾਰ ਬਹੁ ਜਿਨੀ ਸੱਚ ਅਰਾਧਿਆ ਨਾਨਕ ਮਨ ਤਨ ਫਬ ਪਤ ਤੋ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਿਰ ਜਣਹਾਰ ਦੂਜੀ ਛੋੜ ਕਵਾਟੜੀ ਇੱਕ ਸਿਉ ਚਿਤ ਲਾਏ ਦੂਜੇ ਭਾਵੀ ਨਾਨਕਾ ਵਹਿਣ ਲੜੰਦੜੀ ਜਾਏ ਤਿਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਹਾ ਸੱਚ ਵਖਰ ਜਿਨੀ ਲੱਦਿਆ ਸੇ ਸੱਚ

ਮੇਵਾਰਾ ਪ੍ਰਬਲ ਚੰਡ ਕੋ ਸਕਿਓ ਬਹਾਰਾ ਖੋ ਖਟਿਓ ਭੌਰਾ ਨਦ ਗਾਏ ਅਸ਼ਟ ਮਲ ਕੋ ਸਕ ਸੰਗ ਲਾਏ ਪੁੰਨ ਆਇਓ ਹਿੰਡੋਲਾ ਪੰਚ ਨਾਰ ਸੰਗ ਅਸ਼ਟ ਸੁੱਤ ਉੱਠੇ ਧਨ ਕਲੋਲ ਗਾਇਨ ਧਾਰ ਮਿਲਾਵੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸੁਹਾਈ ਸਰਸ ਹੀਰੀ ਲੈ ਪਰ ਜਾ ਸੰਗ ਲਾਈ ਪੰਚੋ ਆਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮਗਲਣ ਸੋਹਾਏ ਸਰਸ ਬਾਨ ਓ ਆਹੇ ਬਿਨੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁੰਨ ਆਈ।

ਜੋ ਸੰਗ ਬਰੰਗਨ ਲਾਵੈ ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣ ਗੁਨੀ ਊਚੇ ਸਰਸੂ ਹੋ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ ਬੈਰਾ ਤਰ ਗਜ ਤਰ ਕੇ ਦਾਰਾ ਜਬਲੀ ਤਰ ਨਟ ਔਜਲ।

ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੀ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਗਸੀ ਸਿੱਖ ਹੁਕਮੀ ਸਦਾ ਪਵਾਈ ਹੈ।

ਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦ ਰਾਹ ਦੂਰ ਕਥਨ ਕਥਿਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਖਸੇ ਵੇ ਪਰਵਾਹੁ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾ ਧਾਰ ਫਿਰ ਕੈ ਅੱਗੇ ਰੱਖੀਏ ਜਿਤ ਦਿਸੇ ਦਰਬਾਰ ਮੋਹ ਕੈ ਬੋਲਣ ਬੋਲੀਏ ਜਿਤ ਸੁਣ

ਜਗਤ ਤੀਰਥ ਮਲ ਨਹਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਓ, ਸਤ ਸਹਣ ਸਦਾ ਮਨ ਚਾਓ, ਕਵਣ ਸਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁਤੀ ਮਾਹੋ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲਿਖ ਪੁਰਾਣ, ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲਿਖ ਕੁਰਾਣ, ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰ ਟੀਕੋ ਸਾਜੇ, ਆਪੇ ਜਾਣੇ ਸੋਈ, ਕਿਵ ਕਰੇ ਆਖਾਂ ਕਿਵ ਸਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਕੇ, ਇੱਕ ਦੂਏ ਕਸਿਆਣਾ, ਵੱਡਾ ਸਾਹਿਬ ਵੱਡੀ ਨਾਇਕੀ ਤਾਂ ਜਾ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੇ, ਅੱਗੇ ਗਿਆ ਨਾ ਸੋਹੇ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜ ਕੇ ਓੜਕ ਭਾਲ ਥਕੇ, ਵੇਦ ਕਹਿਣੇ ਇੱਕ ਵਾਤ, ਸਹਿਸ ਅਠਾਰੇ ਕਹਿਨਕ ਤੇ ਬਾਂ, ਅਸਲੂ ਇੱਕ ਧਾਤ, ਲਿਖਾ ਹੋਏ ਤਾਂ ਲਿਖੀਏ, ਲਿਖੇ ਹੋਏ ਵਿਨਾਸ, ਨਾਨਕ ਵੱਡਾ ਆਖੇ ਆਪੇ ਜਾਣੇ ਆਪ, ਸਾਲਾਹੀ ਸਾਲਾਹੀ ਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾ ਪਵੇ ਸਮੁੰਦ ਨਾ ਜਾਣੀਐ, ਸਮੁੰਦ ਸਾ ਸੁਲਤਾਨ ਗਿਰਹਾ ਸੇ ਤੀ ਮਾਲ ਤਨ, ਕੀੜੀ ਤੁਲ ਨਾ ਹੋਵਨੇ, ਜੇ ਤਿਸ ਮਨੋ ਨਾ ਵਿਸਰਹਿ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਲਣੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੇ ਕਿਆ ਮਨ ਮੰਤ, ਅੰਤ ਨ ਜਾਪੇ ਕੀਤਾ ਆਕਾਰ, ਅੰਤ ਨ ਜਾਪੇ ਪਾਰਾ ਵਾਰ, ਅੰਤ ਕਰਨ ਕੇਤੇ ਬਿਰ ਲਾਹੇ, ਤਾਂ ਕਿ ਅੰਤ ਨ ਪਾਏ ਜਾਹੇ, ਇਹੋ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਏਵੜ ਉੱਚਾ ਹੋਵੇ ਕੋਏ, ਤੇ ਸੁਚੇ ਕੋ ਜਾਣੇ ਸੋਏ, ਜੇ ਵਡਿਆਪ ਜਾਣੇ ਆ।

ਕੇਤੇ ਖੱਪ ਟੁੱਟੇ ਬੇਕਾਰ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰੇ ਖਾਈ ਖਾਹੇ, ਕੇਤਿਆ ਦੂਖ ਭੂਗ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੇ ਜੀਤਿਆ ਮੋਏ ਖਾਏ, ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੀ ਕੇ, ਜਿਸ ਨੂੰ ਬਖਸੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਮੁੱਲ ਭੰਡਾਰ, ਅਮੁੱਲ ਆਵਹਿ ਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਏ, ਮੁੱਲ ਧਰਮ ਮੁੱਲ ਦੀ ਬਾਣ, ਅਮੁੱਲ ਤੁਲ ਅਮੁੱਲ ਪਰਵਾਣ, ਅਮੁੱਲ ਬਖਸੀਸ ਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਣ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਣ, ਆਖੇ ਬਨਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸਰੇ ਆਖੇ ਸਿੱਧ, ਆਖੇ ਕਿਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵਾ, ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕਹਿ ਉੱਠ ਉੱਠ ਜਾਹੇ, ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਹੀ ਕੇ, ਜੇ ਵਡ ਭਾਵੇ ਤੇ ਵਡ ਹੋਏ, ਨਾਨਕ ਜਾਣੇ ਸਾਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਏ ਸਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬੇ ਸਰ ਸਮਾਲੇ ਵਾਜੇ ਨਾਦ, ਅਨੇਕ ਸੰਖਾ ਕਿਤੇ ਵਾਵਣ ਹਾਰੇ, ਕਿਤੇ ਰਾਗ ਭਰੀ ਸੋ ਕਈਨ ਕਿਤੇ ਗਾਵਣ ਹਾਰੇ, ਗਾਵੇ ਤੋਨੋ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ, ਗਾਵੇ ਇੰਦ ਅੰਦਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੰਡ ਰਖੀਸਰ, ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਣੀਆਂ ਮਨ ਮੋਹਨ, ਸੁਰਗਾ ਮੱਚ ਪਿਆਲੇ, ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾਬਲ ਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਤਹਾਰੇ, ਸਹੀ ਤਦਨੋ ਗਾਵੇ ਚੋ ਤਦ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਗਾਵਨ ਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ, ਸਹਿਬ ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨ ਪਾਈ, ਕਰ ਕਰ ਵੇਖੇ ਕੀਤਾ ਆਪਣਾ, ਜੈਵ ਤਿਹ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ, ਸੋ ਪਾਤਸ਼ਾਹ ਸਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮਪਦ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ, ਆਦੇ ਤਿਸੇ ਆਦੇਸ, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਕੀ, ਰਿਧ ਸਿਧ ਅਵਰਾ ਸਾਧ, ਸੰਯੋਗ ਵਿਯੋਗ ਦੇ ਕਾਰ ਚਲਾਵੈ, ਲੇਖੇ ਆਵੈ ਭਾਗ, ਆਦੇ ਤਿਸੇ ਆਦੇਸ, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਖਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਣ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੇ ਤਿਵੇ ਚਲਾਵੇ, ਜੇ ਹੋਵੇ ਪਰਮਾਣ, ਉਹ ਵੇਖੇ ਉਹਨਾਂ ਨਦਰ ਨਾ ਆਵੇ, ਬਹੁਤ ਆਏ ਹੋ ਵਿਡਾਣ, ਆਦੇ ਤਿਸੇ ਆਦੇਸ, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੇ ਸਿਰਜਣ ਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇ ਤਿਸੇ ਆਦੇਸ, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਬਹੁ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ, ਏਤ ਰਾਹੇ ਪਦ ਪਵੜੀਆਂ ਚੜੀਏ ਹੋਏ ਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈ ਐ ਕੂੜੀ ਕੂੜੇ ਠੀਸ, ਆਖਣ ਜੋਰ ਚੁੱਪੇ ਨਹਿ ਜੋਰ, ਜੋਰ ਨ ਮੰਗਣ ਦੇਣ ਨਾ ਜੋਰ, ਜੋਰ ਨ ਜੀਵਨ ਮਰਨ ਨਹਿ ਜੋਰ, ਜੋਰ ਨ ਰਾਜ ਮਾਲ ਮਨ ਸੋਰ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੇ ਛੁਟੇ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਣ ਪਾਣੀ ਅਗਨੀ ਪਾਤਾਲ, ਤਿਸਵੇ ਧਰਤੀ ਥਾਪ ਰੱਖੀ ਧਰਮਸਾਲ, ਤਿਸਵੇ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਈ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਨ ਪੰਚ ਪਰਵਾਣ, ਨਦਰੀ ਕਰਮ ਪਵੇ ਨਿਸ਼ਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪੌਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ, ਕੇਤੇ ਬਰਮੇ ਘਾੜ ਤੇ ਕੜੀਐ, ਰੂਪ ਰੰਗ ਕੇ ਵੇਸ, ਕੇਤਿਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ,
ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਹਿਤ ਬਦਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸਿਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡਾ ਤਿੱਥੇ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਕੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲ ਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨਾ ਠਾਕੇ ਜਾਹੇ ਜਿਨ ਕੇ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋ ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭੌਖਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਘੜੀਏ ਸਬਦ ਸੱਚੀ ਟਕਸਾਲ ਜਿਨ ਕੋ ਨਦਰ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦਿ।

ਤੂੰ ਚਲਾਏ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੈ। ਜਿਵ ਤੂੰ ਚਲਾਏ ਤਿਵੈ ਚੱਲੈ, ਜਿੰਨਾ ਮਾਰਗ ਪਾਵੇ ਕਰ ਕਿਰਪਾ। ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੈ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ, ਜਿਉਂ ਪਾਵੇ ਤਿਵੇ ਚੁਲਾਵੇ। ਇਹੋ ਸ਼ਬਦ ਸੁਹਾ ਇਹੋ ਸੋਹਲਾ, ਸ਼ਬਦ ਸੁਹਾਵਾ ਸ਼ਬਦੋ ਸੁਹਾਵਾ, ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ, ਜਿਨ ਧੁਰੋਂ

ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ, ਕਰਮ ਕਮਾਏ ਸਹਿਸੇ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾ।

ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉਂ ਬੇਤਾਲਿਆ ਕਹੇ ਨਾਨਕ ਜਿਨ

ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੀ ਮਨ ਆਏ ਹਰ ਆਪਿਆ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹ ਖਟਿਓ ਦਿਹਾੜੀ ਇਹੋ ਧਨ ਤਿੰਨਾ ਮਿਲਿਆ ਜਿਨ ਹਰਿਆ

ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਘਰ ਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਠ ਕੀਤਾ ਦਿਨ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਵਨ ਗਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਦਾ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਸੂਰਜ ਕਿਰਨ ਮਿਲੇ ਜਲਕਾ ਜਲ ਹੂਆ ਰਾਮ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਸ਼ਹੀਦੀ ਦਿਹਾੜੇ ਦੇ ਆਉਣ ਦੇ ਸੰਬੰਧ ਵਿੱਚ ਸਤਿਗੁਰੂ ਜੀ ਆਪ ਦਰ ਕਰਦੀਆਂ ਪਿਆਰੀਆਂ ਸੰਗਤਾਂ ਵੱਲੋਂ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਦੇ ਚਰਨ ਪਰਸਦਿਆਂ ਹੋਇਆਂ ਤੁਰਕੀ ਬਾਣੀ ਦੇ ਤਿੰਨ ਸ੍ਰੀ ਖੰਡਪੜ ਸਾਹਿਬ ਦੋ ਸਹਿਜ ਪਾਠ ਪ੍ਰਾਰੰਭ ਹੋਏ ਸਨ ਸਤਿਗੁਰੂ ਜੀ ਆਪ ਜੀ ਨੇ ਮਹਾਨ ਬਖਸ਼ਾਂ ਕੀਤੀਆਂ ਹਨ ਸੰਪੂਰਨਤਾ ਹੋਈਆਂ ਹਨ ਪਹਿਲਾ ਅਖੰਡਪੜ ਸਾਹਿਬ ਸੁਖਮਨੀ ਸਾਹਿਬ ਬੀਬੀਆਂ ਵੱਲੋਂ ਪਰਿਵਾਰਾਂ ਵੱਲੋਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਦੇ ਸ਼ਹੀਦੀ ਦਿਹਾੜੇ ਦੇ ਆਉਣ ਦੇ ਸੰਬੰਧ ਵਿੱਚ ਪਿਛਲੇ 40 ਦਿਨਾਂ ਸੋ ਮਹੀਨੇ ਤੋਂ ਹੀ ਸਤਿਗੁਰੂ ਜੀ ਆਪ ਜੀ ਦੀ ਪਵਿੱਤਰ ਬਾਣੀ ਸੁਖਮਨੀ ਸਾਹਿਬ ਜੀ ਦੇ ਰੋਜ਼ਾਨਾ ਪਾਠ ਸੰਗਤੀ ਰੂਪ 'ਚ ਕੀਤੇ ਗਏ ਸੰਗਤਾਂ ਪਰਿਵਾਰਾਂ ਬੀਬੀਆਂ ਵੱਲੋਂ ਆਪਦੇ ਚਰਨ ਪਰ ਸ੍ਰੀ ਅਖੰਡਪੜ ਸਾਹਿਬ ਦੀ ਸੇਵਾ ਲਈ ਹੈ ਕਿਰਪਾ ਕਰਨੀ ਸਮੂਹ ਸੰਗਤਾਂ ਪਰਿਵਾਰਾਂ ਦੇ ਬੀਬੀਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀਆਂ ਦਾਤਾਂ ਬਖਸ਼ਣੀਆਂ ਸੰਗਤਾਂ ਨੂੰ ਬੀਬੀਆਂ ਨੂੰ ਇਸੇ ਤਰ੍ਹਾਂ ਹੀ ਦਰ ਕਰਨਾ ਚਰਨਾਂ ਨਾਲ ਜੋੜ ਕੇ ਰੱਖਣਾ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਰਤਾਉਣੀ ਸਤਿਗੁਰੂ ਜੀ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਪਰਿਵਾਰਾਂ ਨੂੰ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਇਸੇ ਤਰ੍ਹਾਂ ਦਰ ਕਰਦੀਆਂ ਸੇਵਾਵਾਂ ਸੀਸ 'ਤੇ ਮਿਹਰ ਭਰਿਆ ਹੱਥ ਰੱਖ ਕੇ ਲੈਂਦੇ ਰਹਿਣਾ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਦੂਸਰਾ ਖੰਡਪੜ ਸਾਹਿਬ ਬੀਬੀ ਰਜਿੰਦਰ ਕੌਰ ਪਰਿਵਾਰ ਵੱਲੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ
ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਪਰਿਵਾਰ ਸੁਖ ਸ਼ਾਂਤ ਦੀ ਚੜ੍ਹਦੀ ਕਲਾ ਦਾਤਾ ਬਖਸ਼ਣੇ, ਤੰਦਰੁਸਤ ਦਾਤਾ ਬਖਸ਼ਣੇ, ਬੀਬੀ ਰਜਿੰਦਰ ਕੌਰ ਸਿਰ ਤੇ ਮਿਹਰ ਭਰਿਆ ਰੱਖਣਾ, ਤੰਦਰੁਸਤੀ ਦਾਤਾ ਬਖਸ਼ਿਸ਼ ਕਰਨੀਆਂ, ਚੜ੍ਹਦੀ ਕਲਾ ਦਾਤਾ ਬਖਸ਼ਿਸ਼ ਕਰਨੀਆਂ, ਤੀਸਰਾ ਖੰਡਪੜ ਸਾਹਿਬ ਰਮਿੰਦਰ ਭਾਈ ਸਾਧੂ ਸਿੰਘ ਮੰਡੀਆ ਪਰਿਵਾਰ, ਰਮਿੰਦਰ ਸਿੰਘ, ਕੁਲਦੀਪ ਕੌਰ ਬੱਚੇ, ਅਨੀਸ਼ਾ, ਅਰਵਿੰਦ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਪਰਿਵਾਰ ਨੂੰ ਸ੍ਰੀ ਸਤਿਗੁਰੂ ਸ਼ਹੀਦੀ ਪੁਰਬ ਦੇ ਸੰਬੰਧ ਸ੍ਰੀ ਖੰਡ ਪਾਠ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ ਸੁਮ ਪਰਿਵਾਰ ਅਤੇ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਾਥਮਿਕ ਪਰਿਵਾਰ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ, ਬੱਚਿਆਂ ਦੇ ਸਿਰ ਤੇ ਮਿਹਰ ਪ੍ਰਾਥਮਿਕ ਮਾਤਾ ਪਿਤਾ ਆਗਿਆ ਕਰੀ ਬਣਾਉਣ ਚੜ੍ਹਦੀ ਕਲਾ ਦਾਤਾ ਬਖਸ਼ਿਸ਼ ਕਰਨੀਆਂ, ਸਹਿਜ ਪਾਠ ਦੀ ਸੇਵਾ ਭਾਈ ਗੁਰਟੇਕ ਸਿੰਘ ਗਾਖਲ ਦੀ ਤੰਦਰੁਸਤੀ ਵਾਸਤੇ ਪਰਿਵਾਰ ਸੁਖ ਸ਼ਾਂਤੀ ਚੜ੍ਹਦੀ ਕਲਾ ਪਰਿਵਾਰ ਮਾਤਾ ਚਰਨ ਪਸਦੇ ਹਾਂ, ਸ੍ਰੀ ਸਹਿਜ ਪਾਠ ਦੀ ਸੇਵਾ ਲਈ ਸਤਿਕਿਰਪਾ ਕਰਨੀ, ਪਰਿਵਾਰ ਦੇ ਸਿਰ ਤੇ ਮਿਹਰ ਪ੍ਰਾਥ ਰੱਖਣਾ, ਭਾਈ ਗੁਰਟੇਕ ਸਿੰਘ ਦੇ ਸਿਰ ਤੇ ਮਿਹਰ ਪ੍ਰਾਥ ਤੰਦਰੁਸਤੀਆਂ ਬਖਸ਼ਣੀਆਂ, ਸਿਹਤ ਜਾਬੀਆਂ ਬਖਸ਼ਿਸ਼ ਕਰਨੀਆਂ, ਪਰਿਵਾਰ ਦੇ ਇਸੇ ਤਰ੍ਹਾਂ ਸਿਰ ਤੇ ਮਿਹਰ ਪ੍ਰਾਥ ਰੱਖ ਦਰ ਕਰਨਾ, ਜੋੜ ਕੇ ਰੱਖਣਾ ਦਰ ਕਰਦੀਆਂ ਸੇਵਾਵਾਂ, ਮਿਹਰ ਪ੍ਰਾਥ ਰੱਖ ਕੇ ਚੜ੍ਹਦੀ ਕਲਾ 'ਚ ਲੈਂਦੇ ਰਹਿਣਾ, ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਪਰਿਵਾਰ ਸੁਖ ਸ਼ਾਂਤੀ ਬਖਸ਼ਿਸ਼ ਕਰਨੀ। ਦੂਸਰਾ ਖੰਡਪੜ ਸਾਹਿਬ ਬੀਬੀ ਭੁਪਿੰਦਰ ਕੌਰ, ਬੀਬੀ ਕੁਲਵੀਰ ਕੌਰ ਸਮੂਹ ਸ਼ਹੀਦਾਂ ਦੀ ਯਾਦਾਂ